ਹੁਣ ਯੋਧਿਆਂ ਦੀ ਲੋੜ ਹੈ, ਯੋਧਾ ਸੂਰ ਵੀਰ ਬਹਾਦਰ ਉਹ ਜਿਹੜਾ ਜੰਗ ਦੇ ਮੈਦਾਨ ਦੇ ਅੰਦਰ ਨਿਤਰ ਕੇ ਆਵੇ ਟਕਰਾ ਕਰ। ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਕੈ ਤਪ ਆਵਤ ਹੋ ਜੋ ਕਰੋ ਔਰ ਜੰਝਾਰ ਜਿੱਤੋ ਗ੍ਰਹਿ ਕੋ ਤੋ ਤਿਆਗ ਕਹਾ ਜਿੱਤਾ ਮੈਂ ਧਰੋ ਅਮਰੀਜ ਕੇ ਦੇ ਵਹਿ ਹਮ ਕੋ ਜੋ ਹੋ ਬਿਨਤੀ ਕਰ ਜੋਰ ਕਰੋ ਜਬ ਆਪ ਕੀ ਔਧਨ ਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਅੱਜ ਉਸੇ ਖਿੱਤੇ ਦੀ ਯਾਦ ਮਨਾ ਰਹੇ ਚਾਹੀਦੇ ਤਾਂ ਸਾਰੇ ਭਾਰਤ ਵਿਚ ਸੀ ਕਿਉਂਕਿ ਭਾਰਤ ਨੂੰ ਆਜ਼ਾਦ ਕਰਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਚਾਰ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਰਤ ਦੇ ਗਲ ਵਿਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰੱਖ ਦਿੱਤੀਆਂ। ਚਾਹੀਦਾ ਭਾਰਤ ਵਰਸ਼ ਦੇ ਹਰ ਸ਼ਹਿਰ ਦੇ ਅੰਦਰ ਸੀ ਕਿ ਇਹ ਹਫ਼ਤਾ ਸਾਹਿਬਜ਼ਾਦਿਆਂ ਦਾ ਮਨਾਇਆ ਜਾਣਾ ਚਾਹੀਦਾ, ਪਰ ਨਹੀਂ, ਅਸੀਂ ਤਾਂ ਸੁੱਤੇ ਹਾਂ ਰਾਜ ਭਾਗ ਅਮੀਰੀਆਂ ਦੇ ਅੰਦਰ। ਖੈਰ ਮਹਾਰਾਜ ਕਿਰਪਾ ਕਰਨ, ਸੋਦਰ ਦੀ ਸਮਾਂ ਹੋ ਗਿਆ, ਆਓ ਸਮਾਪਤੀ ਕਰੀਏ ਸੋਦਰ ਦੀ ਚੌਕੀ ਲਾ ਕੇ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਵੈਸਾ ਹਰ ਸੇਵਿਆ ਅੰਤ ਲਈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੁ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਆਰੇ ਗਾਵਨ ਤੁਧਨੋ ਇੰਦ੍ਰ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀਸਰ ਯੁਗ ਯੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣਿਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਣ ਜੋ ਤੁਧ ਭਾਵਨ

ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ।

ਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਵ ਪਰਿਆ ਸ਼ੈਲ ਪੱਥਰ ਮਹਿ ਜੰਤੂ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ।

ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ।

ਵਾਸਿਐ ਤਾਕੇ ਕਾਲ ਨਿਕਟ ਨਹਿ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿਹੂ ਤਾਕੇ ਤਾਪ ਤਨਕ ਮਹਿ ਹਰਿਹੂ ਰਿੱਧ ਸਿੱਧ ਕਰਮੂ ਸਭ ਹੋਈ ਦੁਸ਼ਟ ਛਾਹ ਛਵ ਸਕੈ ਨ ਕੋਈ।

ਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੁਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਨਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ।

एक पुंचे तिसका हुए उदारू एह वस्त तजी नह जाई नित नित रख उड़ता।

0: जिस सिमरत सुख होए सगले दुख जाहे। वाहिगुरु जी का खालसा, वाहिगुरु जी की फतेह। तू ठाकुर
1: तुम अरदास, जियो पिंड सब तेरी। तुम मात पिता हम बारक तेरे, तुम्हारी कृपा में कोई न जाने। तुम्हारा अंत उचे ते सगल समग्री, तुमरे सूतर धारी। तुम ते हो सो तुमरी गत मित, तुम्ही जाने नानक दास। बोलना जी सतनाम श्री वाहिगुरु, एक ओंकार वाहिगुरु जी की फतेह। श्री भगवती जी सहाय, वाह श्री भगवती जी की पातशाही। दसवीं प्रथम भगवती सिमर कै गुरु नानक लई त्याए, फिर अंगद गुर ते अमरदास। रामदासे होई सहाय, अर्जुन हर गोबिंद नु सिमरौ श्री हर राय। श्री हर कृष्ण त्याई जिस जिठे सब दुख जाए, तेग बहादुर सिमरै घर नौन त्यावे ताए। सब थाई हुए सहाय दसवें पातशाह साहिब श्री गुरु गोबिंद सिंह साहब महाराज जी। सब थाई हुए सहाय दसां पातशाहियां दी जोत। श्री गुरु ग्रंथ साहिब जी दे पाठ दार दा ध्यान धर के बोलो जी। पंजां प्यारियां चौहां साहिबजादियां चाली मुक्तियां हठियां जपियां तपियां जिन्हां नाम जपिया वंड के छकिया। देख चलाई देख वाही देख के अण डिठ कीता तिन्हां प्यारियां सच्यारियां दी कमाई दा ध्यान धर के खालसा जी साहिब बोलो जी। जिन्हां सिंघां सिंघणियां ने धर्म हेत सीस दिते, बंद बंद कटाए खोपरियां लुहाइयां। चरखड़ियां ते चढ़े आरियां ना चराए, गुरुद्वारियां दी सेवा लई कुर्बानियां कीतियां धर्म निहारिया। सिखी केसा स्वसन सिंघ निभाई तिन्हां दी कमाई दा ध्यान धर के खालसा जी साहिब बोलो जी। पंजा तख्तां सरबत गुरुद्वारियां दा ध्यान धर के बोलो जी। प्रथमे सरबत खालसा जी की अरदास है जी। सरबत खालसा जी को वाहिगुरु वाहिगुरु वाहिगुरु। चित आवे चितावन का सदका, सर्व सुख होए जह जा खालसा जी। साहिब तहां तहां रश्या रियाज तो देखते, फतेह बिरध की पाए पंथ की जीत। श्री साहिब जी सहाए खालसा जी के बोलबाले बोलो जी। सिखा नु सिखी दान, केस दान, रहत दान, विवेक दान, विसाह दान, भरोसा दान, दाना सरदान, नाम दान। श्री अमृतसर साहिब जी के दर्शन इशनान चौकियां झंडे बंगे, जुग हो जुग अटल धर्म का जयकार बोलो जी। सिखा दा मर नीवा मत उची, मत पत रख राखा आप वाहिगुरु। हे अकाल पुरख अपने पंथ दे सदा सहाय दातार जियो। श्री ननकाणा साहिब ते होर गुरुद्वारियां गुरधामा जिन्हां तों पंथ नूं विछोड़िया गया, खुले दर्शन दीदार सेवा संभाल दा दान प्यारे खालसा जी नूं बख्शो। इन माण्यो के माण, नेताण्यो के ताण, न्योटियां दी ओट सच्चे पिता वाहिगुरु धन धन साहिब श्री गुरु ग्रंथ साहिब महाराज जीओ। आप जी दे चरणा च अरदास बेनती महाराज जी, आप जी दी महान महान बख्शिश होई। ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਹੋਈ ਮਹਾਰਾਜ ਜੀ, ਸੰਗਤੀ ਰੂਪ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ। ਸੰਧਿਆ ਵਗਤ ਦਾ ਸਮਾਂ ਜਾਣ ਕੇ ਸੋਧਾ ਰਹਿ ਰਿਹਾ ਸਭ ਦੇ ਪਾਠ ਹੋਏ ਮਹਾਰਾਜ ਜੀ, ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ। ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ। ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀਓ। ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ। ਜਾਪ ਸਰਵਣ ਕਰਦੇ ਹਾਂ, ਆਪ ਜੀ ਦਾ ਧੰਨਵਾਦ ਕਰਦੇ ਹਾਂ। ਬੇਅੰਤ ਮੈਂ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ, ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਆਸਾਨ ਸਿੰਘ ਤੰਬੜ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦਿਆਂ ਪਰਿਵਾਰ ਵੱਲੋਂ ਬਿਰਤ ਮੈਂ ਗੁਰੂ ਘਰ ਵਾਸਤੇ ਭੇਟਾ ਕੀਤੀ, ਕਿਰਪਾ ਕਰਨੀ ਮਹਾਰਾਜ ਜੀ, ਸੇਵਕ ਪਰਿਵਾਰਾਂ ਨੂੰ ਦੇਹਰੁਖਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਦਰ ਘਰ ਦੇ ਸੇਵਕ ਸਰਦਾਰ ਸਰੂਪ ਸਿੰਘ ਪਾਵਲਾ ਸਮੂਹ ਪਰਿਵਾਰ ਵੱਲੋਂ ਆਪਣੇ ਮਾਤਾ ਪਿਤਾ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਹੋਇਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਭੇਟਾ ਕਰਦੇ ਨੇ, ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ ਮਹਾਰਾਜ ਜੀਓ, ਵਿਛੜੀਆਂ ਆਤਮਾਵਾਂ ਨੂੰ ਆਤਮ ਸ਼ਾਂਤੀ ਬਖਸ਼ਿਸ਼ ਕਰਨੀ, ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਅੰਗ ਸੰਗੋ ਕੇ ਸਹਾਇਤਾ ਕਰਨੀ ਮਹਾਰਾਜ ਜੀਓ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ, ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਤ ਕਰੋ ਜੀ, ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਹੀ ਅਕਾਲ ਕੀ ਤਬੇ ਚਲਾਇਓ, ਸਭ ਸਿੱਖਣ

0: ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨ ਸਕੈ ਵਿਆਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਏ। ਸੰਧਿਆ ਵਕਤ ਦਾ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਦੈ ਰਹਿਰਾ ਸਾਹਿਬ ਦੇ ਜਾਪ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰੂ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧੀ ਕਾਰ ਭੇਟਾ ਕੱਢ ਕੇ ਗੁਰੂ ਘਰ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਦੂਸਰੀ ਬੇਨਤੀ ਹੈ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰੂਵਡ ਦਾ ਸਕਾਲਰਸ਼ਿਪ ਫੋਰ ਨਰਸਿੰਗ ਐਂਡ ਵੋਕੇਸ਼ਨਲ ਕੋਰਸਿਸ ਆਫ ਵਨ ਈਅਰ, ਲਾਸਟ ਡੇਟ ਟੂ ਸਬਮਿਟ ਐਪਲੀਕੇਸ਼ਨ ਵਿਦ ਸਪੋਰਟਿੰਗ ਡਾਕੂਮੈਂਟਸ ਇਸ ਅਕਤੂਬਰ 15-26 ਨੂੰ। ਤੁਸੀਂ ਇਹ ਕਰਾ ਸਕਦੇ ਹੋ, ਐਪਲੀਕੇਸ਼ਨ ਆਰ ਅਵੇਲੇਬਲ ਔਨ ਗੁਰਦੁਆਰਾ ਵੈਬਸਾਈਟ 'ਤੇ ਜਾ ਕੇ ਸਾਰੇ ਸਬਮਿਟ ਕਰਾ ਸਕਦੇ ਹੋ ਜੀ। ਉਸ ਤੋਂ ਬਾਅਦ ਬੇਨਤੀ ਹੈ, 27 ਅਕਤੂਬਰ ਨੂੰ ਵਾਹਿਗੁਰੂ, ਉਸ ਤੋਂ ਬਾਅਦ 27 ਅਕਤੂਬਰ ਸਿੱਖ ਸੰਗਤਾਂ ਵੱਲੋਂ ਜੋ 1 ਅਕਤੂਬਰ ਤੋਂ ਬਾਅਦ ਜੋ ਸਾਡੇ ਕੋਲ ਹੋਰ ਸਮਾਗਮ ਚੱਲ ਰਹੇ ਨੇ, 18 ਅਕਤੂਬਰ ਤੱਕ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ, ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਲੈਣਾ ਹੋਵੇ ਲੈ ਸਕਦੇ ਨੇ। 23 ਅਕਤੂਬਰ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਆ ਰਿਹਾ, 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆਪ ਸੰਗਤਾਂ ਦੇ ਸਹਿਯੋਗ ਨਾਲ ਬੜੀ ਵੱਡੀ ਪੱਧਰ ਤੇ ਮਨਾਇਆ ਜਾਂਦਾ, ਇਸ ਸਾਲ ਵੀ ਮਨਾਇਆ ਜਾਏਗਾ, ਜ਼ਰੂਰ ਸਹਿਯੋਗ ਬਖਸ਼ਿਸ਼ ਕਰਨਾ ਜੀਓ। ਦੂਸਰਾ, ਇਸ ਗੁਰੂ ਘਰ ਦੇ ਵਿੱਚ 12 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਗੁਰੂ ਘਰ ਦੀ ਲਾਇਬ੍ਰੇਰੀ ਵਿੱਚ ਕੈਂਪ ਚੱਲ ਰਿਹਾ ਹੈ, ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿਨ੍ਹਾਂ ਨੇ ਉਹਦੇ ਵਿੱਚ ਹਿੱਸਾ ਲੈਣਾ ਹੋਵੇ, ਨਾਮ ਸਿਮਰਨ ਅਭਿਆਸ ਕੀਤੇ ਜਾਂਦੇ ਨੇ, ਜ਼ਰੂਰ ਉਹਦੇ ਵਿੱਚ ਹਿੱਸਾ ਲੈ ਸਕਦੇ ਹੋ। ਉਹਨਾਂ ਦਾ ਸਮਾਂ ਹੈ ਸ਼ਾਮੀ 6 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ, ਇਹਦੇ ਵਿੱਚ ਵੀ ਆਪ ਸੰਗਤਾਂ ਜਾ ਕੇ ਹਿੱਸਾ ਲੈ ਸਕਦੇ ਹੋ। ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ। ਗੁਰੂ ਘਰ ਦੇ ਹੋਰ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਸਕੱਤਰ ਸਾਹਿਬ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਮੱਘਰ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 'ਤੇ ਜਾ ਕੇ ਉਹਨਾਂ ਕੋਲ ਪੁੱਛ ਸਕਦੇ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾ ਕੀਰਤਨ ਕਰ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ। ਇਹਨਾਂ ਤੋਂ ਬਾਅਦ ਚੱਲ ਰਹੀ ਲੜੀਵਾਰ ਕਥਾ ਕਰਨਗੇ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ। ਅਖੀਰ ਵਿੱਚ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ। 8:30 ਵਜੇ ਤੱਕ ਦੀਵਾਨ ਸਜਣਗੇ, ਜਿਨ੍ਹਾਂ ਕੋਲ ਸਮਾਂ ਹੈ ਜ਼ਰੂਰ ਬੈਠ ਕੇ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਸ਼ਰਧਾ ਭਾਵਨਾ ਸਹਿਤ ਭਰ ਰਹੇ ਹੋ। ਗੁਰੂ ਕਿਰਪਾ ਸਦਕਾ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀਆਂ ਨੇ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਜਥੇ ਪਾਸੋਂ ਸਰਵਣ ਕੀਤਾ ਹੈ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੀ ਕਥਾ ਦਾ। ਕੱਲ ਗੁਰੂ ਕਿਰਪਾ ਸਦਕਾ ਜਪਜੀ ਸਾਹਿਬ ਜੀ ਦੀ ਕਥਾ ਦੀ ਸੰਪੂਰਨਤਾ ਹੋਈ ਹੈ। ਅੱਜ ਆਪਾਂ ਜੋ ਪਿਛਲੇ ਸਮੇਂ ਤੋਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਰਜ 22 ਵਾਰਾਂ ਦੀ ਕਥਾ ਪ੍ਰਾਰੰਭ ਕੀਤੀ ਹੋਈ ਹੈ, ਉਸ ਲੜੀ ਨੂੰ ਜਿੱਥੇ ਵਿਸ਼ਰਾਮ ਦਿੱਤਾ ਸੀ ਉੱਥੋਂ ਅੱਗੇ ਪ੍ਰਾਰੰਭ ਕਰਾਂਗੇ। ਮਲਾਰ ਕੀ ਵਾਰ 21ਵੀਂ ਵਾਰ ਹੈ, ਇਸ ਤੋਂ ਅਗਲੀ ਵਾਰ ਕਾਨੜਾ ਕੀ ਵਾਰ ਹੈ। ਇਹ 22 ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹਨ। ਆਪਾਂ 21ਵੀਂ ਵਾਰ 'ਤੇ ਪਿਛਲੇ ਸਮੇਂ ਤੋਂ ਵਿਚਾਰ ਕਰਦੇ ਆ ਰਹੇ ਹਾਂ। ਅੱਜ ਆਪ ਜੀ ਨੇ ਉਸੇ ਵਾਰ ਦੀ ਪਾਵਨ ਪਵਿੱਤਰ 16ਵੀਂ ਪੌੜੀ ਅਤੇ ਉਹਦੇ ਨਾਲ ਸੰਬੰਧ 2 ਸਲੋਕਾਂ ਦਾ ਪਾਠ ਸਰਵਣ ਕੀਤਾ ਹੈ। ਇੱਥੋਂ ਆਪਣੀ ਵਿਚਾਰ ਪ੍ਰਾਰੰਭ ਹੋਣੀ ਹੈ। ਮਲਾਰ ਕੀ ਵਾਰ ਦਾ ਜੋ ਪਿੱਛੇ ਸਾਰਾ ਪ੍ਰਕਰਨ ਆਪਾਂ ਵਾਚਿਆ ਸੀ, ਕਿਉਂਕਿ ਮਲਾਰ ਜਿਹੜਾ ਹੈ ਸ਼ੀਤਲ ਰਾਗ ਹੈ, ਠੰਡਾ ਰਾਗ ਹੈ, ਵਰਖਾ ਰੁੱਤ ਦਾ ਰਾਗ ਹੈ, ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਦੇ ਵਿੱਚ ਬਹੁਤਾਂਤ ਵਿੱਚ ਮੋਰ, ਬਬੀਹੇ, ਬੱਦਲ, ਚਾਤ੍ਰਿਕ, ਸਾਰੰਗ ਇਤਿਆਦਿਕ ਸ਼ਬਦਾਂ ਦਾ ਰੂਪਕ ਬੰਨਿਆ ਹੈ ਕਿ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਵਰਖਾ ਦੇ ਨਾਲ ਹੁੰਦਾ ਹੈ, ਅਤੇ ਉਹਨਾਂ ਰੂਪਕਾਂ ਨੂੰ ਲੈ ਕਰਕੇ ਜੀਵ ਨੂੰ ਸਮਝਾਇਆ ਹੈ ਵੀ ਕਿਵੇਂ, ਜਿਵੇਂ ਵਰਖਾ ਦੀ ਰੁੱਤ ਦੇ ਵਿੱਚ ਮੀਂਹ ਨਾ ਪਵੇ ਤਾਂ ਸਾਰਾ ਕੁਝ ਸੜ ਭੁੱਜ ਜਾਂਦਾ ਹੈ, ਹਰ ਪਾਸੇ ਹੁੰਮਸ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਭਾਈ ਤੇਰਾ ਜੀਵਨ ਵੀ ਐਸਾ ਹੀ ਹੈ। ਇਹ ਰੁੱਤ ਹੈ ਬਾਰਖ ਦੀ, ਮੀਂਹ ਦੀ, ਭਾਵ ਨਾਮ ਜਪਣ ਦੀ। ਮਨੁੱਖਾ ਸਮਾਂ ਇੱਕ ਰੁੱਤ ਹੀ ਹੈ, ਉਹਦਾ ਨਾਮ ਦੀ ਵਰਖਾ ਦੀ, ਪਰ ਜੇ ਉਹ ਤੇਰੇ ਤੇ ਨਾ ਵਰਸੇ ਫਿਰ ਸਭ ਕੁਝ ਹੋਣ ਦੇ ਬਾਵਜੂਦ ਵੀ ਤੇਰੇ ਅੰਦਰ ਵੀ ਉਹੀ ਕਾਲਾਪਨ, ਤੇਰੇ ਅੰਦਰ ਵੀ ਉਹੀ ਤਪਸ਼, ਉਹੀ ਹੰਗਤਾ ਬਲਦੀ ਰਹਿੰਦੀ ਹੈ ਜੋ ਤੈਨੂੰ ਅੰਦਰੋਂ ਮਗਦੀ ਰੱਖਦੀ ਹੈ, ਸਾੜਦੀ ਹੈ। ਜਿਹਦੇ ਤੇ ਵਰਖਾ ਹੈ ਉਹ ਚੜ੍ਹਦੀ ਕਲਾ ਵਿੱਚ ਹੈ। ਹੋਰ ਅਲੰਕਾਰ ਵਰਤੇ ਨੇ ਬਬੀਹੇ ਦਾ, ਖਾਸ ਕਰਕੇ ਇਸ ਪਾਵਨ ਵਾਰ ਵਿੱਚ ਆਪਾਂ ਸਾਰੀਆਂ ਤਕਰੀਬਨ ਪੌੜੀਆਂ ਵਿੱਚ ਸਰਵਣ ਕਰਦੇ ਆ ਰਹੇ ਹਾਂ। ਬੱਦਲਾਂ ਦਾ ਗੁਰੂ ਨੂੰ ਇੱਥੇ ਮੇਘ ਰੂਪ ਕਿਹਾ, ਬੱਦਲ ਰੂਪ ਕਿਹਾ ਹੈ, ਜੀਵ ਆਤਮਾ ਨੂੰ ਬਬੀਹਾ ਰੂਪ ਕਿਹਾ ਹੈ। ਸੋ ਇਹ ਸਾਰੇ ਅਲੰਕਾਰ ਰੂਪਕ ਅਲੰਕਾਰ ਵਰਤੇ ਨੇ। ਕਾਵਿ ਦੇ ਅੰਦਰ ਅਲੰਕਾਰਾਂ ਦਾ ਮਤਲਬ ਹੁੰਦਾ ਹੈ ਕਿ ਕਿਸ ਤਰ੍ਹਾਂ ਕਿਸੇ ਵਸਤੂ ਨੂੰ ਸਮਝਾਉਣ ਦੇ ਲਈ ਕਿਸੇ ਹੋਰ ਵਸਤੂ ਪਦਾਰਥ ਦਾ, ਜੀਵ ਦਾ ਸਹਾਰਾ ਲਿਆ ਜਾਂਦਾ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ 16ਵੀਂ ਪੌੜੀ ਹੈ ਗੁਰੂ ਨਾਨਕ ਦੇਵ ਜੀ ਦੀ। ਤੀਸਰੇ ਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਇਹ ਦੋਵੇਂ ਸਲੋਕ ਹਨ। ਤਕਰੀਬਨ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਹੀ ਜ਼ਿਆਦਾ ਸਲੋਕ ਹਨ, ਪੰਚਮ ਪਾਤਸ਼ਾਹ ਜੀ ਦੇ ਵੀ ਹਨ। ਸੋ ਇਹਦੇ ਵਿੱਚ ਗੁਰੂ ਸਾਹਿਬ ਜੀ ਜੀਵ ਆਤਮਾ ਪਹਿਲੇ ਸਲੋਕ ਵਿੱਚ ਕਹਿ ਰਹੇ ਨੇ ਕਿ ਜੀਵ ਆਤਮਾ ਰੂਪੀ ਬਬੀਹਾ ਪੁਕਾਰੇ ਤਾਂ, ਸਮੇਂ ਸਿਰ ਪੁਕਾਰੇ ਤਾਂ ਉਹਦੇ ਤੇ ਵਾਹਿਗੁਰੂ ਦੀ ਮਿਹਰ ਦਾ ਮੀਂਹ ਪੈਂਦਾ। ਦੂਸਰੇ ਸਲੋਕ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਵੀ ਪੁਕਾਰ ਵੀ ਬੰਦਾ ਆਪਣੀ ਹੰਗਤਾ ਨਾਲ ਨਹੀਂ ਕਰ ਸਕਦਾ। ਜੇ ਕੋਈ ਕਹੇ ਨਾ ਵੀ ਮੇਰੇ ਅੰਦਰ ਤਾਕਤ ਹੈ, ਮੈਂ ਜੱਪਾਂ, ਮੈਂ ਅਰਾਧਾਂ, ਮੈਂ ਪੁਕਾਰਾਂ ਤੇ ਰੱਬ ਮੈਨੂੰ ਮਿਲ ਜਾਏ, ਗੁਰਦੇਵ ਜੀ ਕਹਿੰਦੇ ਤੇਰਾ ਪੁਕਾਰਿਆ ਭਾਵੇਂ ਤੂੰ 100 ਵਾਰੀ ਪੁਕਾਰੇ, 1000 ਵਾਰੀ ਪੁਕਾਰੇ, ਪ੍ਰਵਾਨ ਨਹੀਂ ਹੋਣਾ। ਤੇਰੀ ਪੁਕਾਰ ਉਦਨ ਹੀ ਪ੍ਰਵਾਨ ਹੋਣੀ ਹੈ ਜਿੱਦਣ ਉਹਦੀ ਤੇਰੇ ਤੇ ਨਜ਼ਰ ਹੋਏਗੀ, ਉਹਦੀ ਕਿਰਪਾ ਹੋਏਗੀ, ਉਦਨ ਪ੍ਰੇਮ ਵਿੱਚ ਪੁਕਾਰੇਗਾ ਤਾਂ ਤੂੰ ਪ੍ਰਵਾਨ ਹੋ ਜਾਏਗਾ। ਪੌੜੀ ਵਿੱਚ ਗੁਰੂ ਸਾਹਿਬ ਜੀ ਨੇ ਪਿਛਲੀ ਪੌੜੀ ਵਿੱਚ 15ਵੀਂ ਵਿੱਚ
ਸੰਨਿਆਸੀ ਲੋਕਾਂ ਦਾ, ਯੋਗੀ ਲੋਕਾਂ ਦਾ ਜ਼ਿਕਰ ਕੀਤਾ ਸੀ ਵੀ ਕਿਵੇਂ ਰੱਬ ਦੀ ਪ੍ਰਾਪਤੀ ਦੇ ਲਈ ਕਈ ਕਰਮ ਕਾਂਡਾਂ ਵਿੱਚ ਪੈ ਜਾਂਦੇ ਨੇ। ਅੱਜ ਦੀ ਪੌੜੀ ਗੁਰੂ ਸਾਹਿਬ ਜੀ ਨੇ ਵਿਸ਼ੇਸ਼ ਕਰਕੇ ਜੈਨ ਮਤ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਦੇ ਜੀਵਨ, ਉਹਨਾਂ ਦੇ ਆਚਰਣ ਪ੍ਰਤੀ ਉਚਾਰਨ ਕੀਤੀ ਹੈ ਕਿ ਜਿਹੜੇ ਲੋਕ ਆਪਣੇ ਜੀਵਨ ਦੇ ਅੰਦਰ ਆਪਣੇ ਆਚਰਣ ਨੂੰ ਸ਼ੁੱਧ ਨਹੀਂ ਨਾ ਕਰ ਸਕਦੇ, ਉਹ ਨਾਮ ਤੋਂ ਬਿਨਾਂ, ਸ਼ਬਦ ਤੋਂ ਬਿਨਾਂ ਸ਼ੁੱਧ ਨਹੀਂ ਹੋ ਸਕਦਾ, ਉਹਨਾਂ ਦਾ ਕੋਈ ਵੀ ਕਰਮ ਧਰਮ ਰੱਬ ਦੀ ਦਰਗਾਹ ਵਿੱਚ, ਸਮਾਜ ਵਿੱਚ ਪ੍ਰਵਾਨ ਨਹੀਂ ਹੁੰਦਾ। ਉਹ ਕੇਵਲ ਤਾਂ ਕੇਵਲ ਫੋਕੀਆਂ ਰਸਮਾਂ ਰਹਿ ਜਾਂਦੀਆਂ ਨੇ। ਧਰਮ ਵੀ ਉਹੀ ਪ੍ਰਵਾਨ ਹੈ, ਕਰਮ ਵੀ ਉਹੀ ਪ੍ਰਵਾਨ ਹੈ ਜਿਹੜਾ ਮਨੁੱਖ ਦੇ ਆਚਰਣ ਨੂੰ ਉੱਚਾ ਚੁੱਕੇ, ਮਨੁੱਖ ਦੀ ਜ਼ਿੰਦਗੀ ਨੂੰ ਸ਼ੁੱਧ ਤੇ ਸਰਲ ਬਣਾਏ, ਸਪਸ਼ਟ ਬਣਾਏ, ਸਵੱਛ ਬਣਾਏ। ਤੇ ਜਿਹੜੇ ਧਰਮ ਅੰਦਰ ਸਵੱਛਤਾ ਨਹੀਂ, ਸਰਲਤਾ ਨਹੀਂ, ਆਚਾਰਤਾ ਵੱਡੀ ਨਹੀਂ, ਉਹ ਵੀ ਪ੍ਰਵਾਨ ਨਹੀਂ ਹੈ। ਇਸ ਪੌੜੀ ਵਿੱਚ ਗੁਰੂ ਸਾਹਿਬ ਜੀ ਨੇ ਫੋਕੇ ਕਰਮ ਕਾਂਡੀਆਂ ਦਾ ਜ਼ਿਕਰ ਕੀਤਾ ਹੈ, ਆਪਾਂ ਇਸ ਨੂੰ ਵਾਚਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਕੋਈ ਵਿਚਾਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਸਤਿ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਉਚਾਰਨ ਕਰੋ।

तीसरे गुरुदेव धन गुरु अमरदास सच्चे पातशाह जी जीव आत्मा रूपी बबीहे दी गल पे करदे ने कि बबीहा जेड़ा आत्मक तौर ते प्यासा मनुख है ना, पहली गल ते है भी पुकारियो करेगा, बिना प्यास तो बिना लोड़ तो किसी नु पुकारिया नहीं जांदा। पुकार दा मतलब है भी तुहाडे अंदर उहदे प्रति कुछ एहसास जागदे ने, तुहाडे अंदर उहदी कोई लोड़ महसूस हुंदी है, उसे चीज नु तुसी पुकारदे हो, ते उहदी पुकार इन्नी शिद्दत दी हुंदी उस वस्तु दी कि उहदे लई मनुख फिर हर कर्म वास्ते, हर इउं कह ले भी थां ते जाण वास्ते, हर कार्य करन वास्ते तैयार हो जांदा है भी जो मेरे अंदर दी पुकार है ना, जो मेरे अंदर दी लोड़ है, जो मेरे अंदर दी भुख है, मैं उन्हें पूरियां करन दे लई मैं अपनी सारी वाह ला देंगा। ते मनुख करदा भी है जो दे अंदर दी पुकार है। संसारिक तौर ते मनुख दे अंदर जदों भी कोई पुकार निकलदी है, कोई लोड़ इहदे शरीर नूं इहदे मन नूं महसूस हुंदी है, उहदी पुकार नूं इह बड़ी छेती सुन लैंदा है। बड़ी छेती अपने मन की पुकार, अपने शरीर की पुकार जिहड़ी है ना, उहदे प्रति भजदा है। शरीर नूं भुख लग जाए, पुकारन दा मतलब की है कि शरीर हुण मंग रहा है, शरीर नूं काया नूं भुख लगी है, ते मनुख सब कुछ छड़ देगा। मनुख अपने शरीर की उस लोड़ नूं, उस पुकार नूं, उस आवाज नूं सुनेगा। किन्ना कु चिर नजरअंदाज करांगे, थोड़ा समा कर सकते हैं, घड़ी दो घड़ी, घंटा दो घंटे असी अपनी भुख नूं जर लवांगे, अपने उस अंदर दी पुकार नूं नजर अंदाज कर लवांगे, पर अखीर जे असी उन्हूं बिल्कुल नजर अंदाज कर दिता तो असी देखांगे भी जिहड़ा काम असी कर रहे सां, जिहदे करके शरीर दी पुकार नूं असी नजर अंदाज कर रहे हां, साडा उहदे ते फोकस नहीं रहिंदा, ध्यान ही नहीं रहिंदा, क्योंकि वार वार जो शरीर मंग रहा है, जो शरीर विच चाहिदा है, उहदे वल ध्यान बंदे दा चला जांदा है, फिर बंदा सारा कुछ समेट दिंदा है ते इस शरीर दी लोड़ वाले पासे चलदा है। कल्ली भुख दी गल नहीं, प्यास दी गल नहीं, इस शरीर दीआं बड़ियां लोड़ां ने। हर लोड़ मनुख नूं जिहड़ी है दूजे कार्ज तो रोक दिंदी है, वर्ज दिंदी है। जे कोई जद्दोजहद करे कुछ घड़ियां, कुछ समा, कुछ दिन तक उह कढ सकदा है, पर अखीर मनुख नूं शरीर दी लोड़ दे अगे, पुकार दे अगे हारना पैंदा है। इहनूं शरीर दी पुकार जिहड़ी है उह सुननी पैंदी है, उहदे अनुसार जीवन जिउणा पैंदा है। मन दीआं पुकारां वी ऐसीआं, मन तां सदा ही पुकारदा है, शरीर तां फिर लोड़ मुताबक समें मुताबक बोलदा है, पुकारदा है, पर मन ऐसा भांडा है जिहड़ा कदी रजदा नहीं। इहदियां पुकारां सदा ही उठदियां रहिंदियां, जिहड़ियां साडियां विचारां ने, इहदियां आवाजां ही ने। ते बंदा किन्ना तरलो मच्छी हो जांदा है, पागल हो जांदा है, बंदा अपने मन दी पुकार नूं पूरियां करन लई, क्योंकि मन इस नूं टिकन नहीं दिंदा। मन दे अंदर जिन्ने विचार होणगे उन्ना मनुख जिहड़ा है तरलो मच्छी होएगा, एकाग्र नहीं हो सकता, क्योंकि एकाग्रता दे लई मन दा एकाग्र, मन दा फुरने घट होने, सीमित होने, वह बंदा ही टिक सकता है, नहीं तो टिकया नहीं जा सकता। पर यह लोड़ां जिहड़ियां ने मनुख नूं इउं कह ली भी दूजे पास्यों तोड़ के अपने पासे लै जांदियां, ते मनुख नूं करना ही पैंदा है। पर एक पुकार गुरु साहब जी कहिंदे उह किसे किसे दे अंदर पैदा हुंदी है, आत्मक पुकार, आत्मक आवाज, आत्मक जिहड़ा नाद अंदर वजदा है, वजदा सब दे है, पर उहनूं नजरअंदाज करके आपां कई जन्म लंघा सकदे हां। उहनूं बिल्कुल अपने अंदर मध्यम कर दिंदा है मनुख, उह पुकार इहदे विच आउंदी है, उस पुकार नूं इह सुणदा नहीं, उस पुकार अनुसार फिर अपने जीवन नूं जिउंदा नहीं। हालांकि बाहरी तौर ते मनुख धार्मिक लगता है, बाहरी तौर ते मनुख अध्यात्मिक लगता है, पर जो कुछ मनुख करता है संसारी तौर ते धर्म के नाते, अध्यात्मक के नाते, इहदे आत्मा की पुकार नहीं, इहदे अंदर धुर की पुकार नहीं, उस पुकार नूं ते सुन नहीं रहा। यह सारा कुछ जिहड़ा है यह बिल्कुल फोका है, इउं कह ली कि बिना भुख तो जिवें कोई शरीर कुछ खाई जाए उहदा कोई मतलब नहीं, बिना प्यास तो पी जाए उहदा कोई मतलब नहीं,
ਬਿਨਾਂ ਲੋੜ ਤੋਂ ਅਸੀਂ ਜਦੋਂ ਕਿਸੇ ਚੀਜ਼ ਨੂੰ ਆਪਣੇ ਕੋਲ ਰੱਖਣਾ ਸ਼ੁਰੂ ਕਰ ਦਿੰਦੇ ਹਾਂ ਨਾ, ਫਿਰ ਉਹ ਇੱਕ ਤਰ੍ਹਾਂ ਦੀ ਸਟੋਰੇਜ ਬਣ ਜਾਂਦੀ। ਉਹਦਾ ਕੋਈ ਮਨੁੱਖ ਨੂੰ ਮਹੱਤਵ ਨਹੀਂ ਪਤਾ ਹੁੰਦਾ, ਉਹਦੀ ਮਨੁੱਖ ਨੂੰ ਕੋਈ ਲੋੜ ਜਾਂ ਕੀਮਤ ਨਹੀਂ ਪਤਾ ਹੁੰਦੀ। ਬਸ ਉਹ ਸਮਝਦਾ ਹੈ ਕਿ ਮੇਰੇ ਕੋਲ ਜਿੰਨਾ ਜ਼ਿਆਦਾ ਹੋਏਗਾ ਲੋਕ ਸਮਝਣਗੇ ਵੀ ਬੜਾ ਸਿਆਣਾ ਹੈ। ਜਿਵੇਂ ਕੋਈ ਮਨੁੱਖ ਕਿਤਾਬਾਂ ਬੜੀਆਂ ਘਰ ਵਿੱਚ ਇਕੱਠੀਆਂ ਕਰ ਲਏ ਤੇ ਪੜ੍ਹੇ ਇੱਕ ਵੀ ਨਾ, ਵੀ ਸਿਰਫ ਇਸ ਕਰਕੇ ਵੀ ਦੁਨੀਆਂ ਦੇ ਲੋਕ ਰਿਸ਼ਤੇਦਾਰ ਸੰਬੰਧੀ ਸੱਜਣ ਆਉਣ ਤੇ ਉਹ ਵੇਖ ਕੇ ਮੇਰੀ ਲਾਇਬ੍ਰੇਰੀ ਨੂੰ ਕਹਿਣ ਵੀ ਇਹ ਬੜਾ ਗਿਆਨਵਾਨ ਹੈ, ਬੜਾ ਸਿਆਣਾ, ਵੀ ਇੰਨਾ ਸਾਹਿਤ ਰੱਖਿਆ ਫਿਰਦਾ, ਤੇ ਜੇ ਪੁੱਛ ਲਈਏ ਵੀ ਕਿਹੜੀ ਕਿਤਾਬ ਕਿੱਥੇ ਹੈ, ਇਹਦੇ ਵਿੱਚ ਕੀ ਲਿਖਿਆ, ਪਤਾ ਕੁਝ ਨਾ ਹੋਏ, ਇਹਦਾ ਮਤਲਬ ਲੋਕਾਂ ਤੇ ਪ੍ਰਭਾਵ ਪਾਉਣ ਦੇ ਲਈ, ਲੋਕਾਂ ਵਿੱਚ ਆਪਣੇ ਆਪ ਨੂੰ ਵੱਡਾ ਗਿਆਨਵਾਨ ਮਨਾਉਣ ਦੇ ਲਈ ਬੰਦਾ ਐਵੇਂ ਕਰੇ। ਇਸੇ ਤਰ੍ਹਾਂ ਧਨ ਬੰਦਾ ਬੜਾ ਬੇਲੋੜਾ ਇਕੱਠਾ ਕਰ ਲਏ, ਪਤਾ ਹੈ ਨਹੀਂ, ਆਪਣੇ ਤੇ ਵੀ ਨਾ ਖਰਚੇ, ਪਰ ਫਿਰ ਕਹੇ ਵੀ ਬੜਾ ਧਨੀ ਹੈ। ਹੋਰ ਕਈ ਚੀਜ਼ਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਜਿਹੜੀਆਂ ਮਨੁੱਖ ਨੇ ਇਕੱਤਰਤਾ ਕਰ ਲਈਆਂ ਇਸ ਭਾਵਨਾ ਨਾਲ ਕਿ ਮੇਰੀ ਪ੍ਰਤਿਸ਼ਠਾ, ਮੇਰਾ ਸਤਿਕਾਰ, ਮੇਰਾ ਮਾਣ ਲੋਕਾਂ ਵਿੱਚ ਹੋਵੇ, ਮੈਂ ਲੋਕਾਂ ਵਿੱਚ ਜਾਣਿਆ ਜਾਵਾਂ, ਉਸ ਕਰਕੇ ਉਹਨੇ ਕਰ ਲਿਆ। ਪਰ ਅੰਦਰ ਨੇ ਕਦੀ ਲੋੜ ਨਹੀਂ ਮਹਿਸੂਸ ਕੀਤੀ। ਧਰਮ ਉਹਦੇ ਵਿੱਚੋਂ, ਅਧਿਆਤਮਕ ਉਹਦੇ ਵਿੱਚੋਂ ਸਭ ਤੋਂ ਵੱਡੀ ਸਾਡੇ ਕੋਲ ਉਦਾਹਰਣ ਹੈ ਕਿ ਮਨੁੱਖ ਜੇ ਅੱਜ ਧਰਮੀ ਬਣਿਆ ਨਾ, ਮਨੁੱਖ ਜੇ ਕਿਤੇ ਬਾਹਰੀ ਤੌਰ ਤੇ ਅਧਿਆਤਮਕ ਲੱਗਦਾ ਹੈ ਨਾ, ਇਹਦੇ ਅੰਦਰ ਕੋਈ ਇੱਕ ਅੱਧਾ ਵਿਰਲਾ ਮਨੁੱਖ ਹੈ ਜਿਹਦੇ ਅੰਤਰ ਆਤਮਾ ਤੋਂ ਪੁਕਾਰ ਉੱਠਦੀ ਹੈ, ਉਸ ਪੁਕਾਰ ਨੂੰ ਸੁਣਦਾ ਹੈ ਤੇ ਉਹਦੇ ਅਨੁਸਾਰ ਹੀ ਧਰਮੀ ਬਣਦਾ ਹੈ। ਉਹ ਧਰਮੀ ਬਣਨ ਦੇ ਲਈ ਤਾਂ ਸਾਰੇ ਧਰਮ, ਸਾਰੇ ਜਿਹੜੇ ਮਾਰਗ ਬਣੇ ਹੋਏ ਨੇ, ਇਹਨਾਂ ਤੋਂ ਬੰਦੇ ਨੂੰ ਵੱਖਰਾ ਚੱਲਣਾ ਪੈਂਦਾ। ਰਸਮੀ ਧਰਮੀ ਤਾਂ ਫਿਰ ਉਸ ਮਨੁੱਖ ਦੇ ਵਿਰੋਧੀ ਹੋ ਜਾਂਦੇ ਨੇ, ਉਹਦੇ ਮਾਰਗ ਤੇ ਰੋੜਾ ਬਣਨ ਲੱਗ ਜਾਂਦੇ ਨੇ, ਲੋਕਾਂ ਦੇ ਅੰਦਰ ਉਹਨੂੰ ਅਧਰਮੀ ਸਿੱਧ ਕਰਨ ਤੇ ਤੁਲ ਪੈਂਦੇ ਨੇ ਉਸ ਮਨੁੱਖ ਨੂੰ। ਸੋ ਉਹ ਬਹੁਤ ਘੱਟ ਹੈ, ਜ਼ਿਆਦਾਤਰ ਲੋਕ ਬਿਨਾਂ ਪੁਕਾਰ ਤੋਂ, ਬਿਨਾਂ ਲੋੜ ਤੋਂ ਹੀ ਆਪਣੇ ਆਪ ਨੂੰ ਧਰਮੀ, ਆਪਣੇ ਆਪ ਨੂੰ ਭਲੇ, ਆਪਣੇ ਆਪ ਨੂੰ ਦਾਨੀ, ਆਪਣੇ ਆਪ ਨੂੰ ਸੱਜਣ ਬਣਾਈ ਫਿਰਦੇ ਨੇ ਵੀ ਮੈਂ ਹੀ ਸਭ ਕੁਝ ਚੰਗਾ, ਗੁਣਾਂ ਦਾ ਆਪਣੇ ਆਪ ਤੇ ਲੇਬਲ ਲਾ ਲੈਂਦੇ ਨੇ ਬਿਨਾਂ ਅੰਦਰ ਕਿਸੇ ਤਰ੍ਹਾਂ ਦੇ ਪਰਿਵਰਤਨ ਤੋਂ। ਤੇ ਇਸ ਕਰਕੇ ਉਹਨਾਂ ਦੀਆਂ ਪੁਕਾਰਾਂ, ਉਹਨਾਂ ਦੀਆਂ ਅਰਦਾਸਾਂ, ਉਹਨਾਂ ਦੀਆਂ ਬੇਨਤੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਸਭ ਰਸਮੀ ਨੇ, ਸਭ ਬੇਲੋੜੀਆਂ ਨੇ, ਸਭ ਉੱਪਰੋਂ ਨੇ, ਜਿਸ ਕਰਕੇ ਉਹਨਾਂ ਦੀ ਪੁਕਾਰ ਨੂੰ ਸੁਣਿਆ ਨਹੀਂ ਜਾਂਦਾ। ਅਸੀਂ ਦੋ ਹੀ ਗੱਲਾਂ ਕਰ ਸਕਦੇ ਹਾਂ ਨਾ, ਕਿਸੇ ਨੂੰ ਆਵਾਜ਼ ਮਾਰੀਏ, ਪੁਕਾਰੀਏ, ਜਾਂ ਤਾਂ ਸਾਡੀ ਆਵਾਜ਼ ਉਹਦੇ ਤੱਕ ਜਾ ਨਹੀਂ ਰਹੀ, ਤਾਂ ਜਾਂ ਉਹ ਸੁਣ ਨਹੀਂ ਰਿਹਾ। ਇਹ ਗੱਲ ਹੋ ਸਕਦੀ ਨਾ ਕਿ ਜਾਂ ਤਾਂ ਉਹਨੇ ਸਾਡੀ ਆਵਾਜ਼ ਸੁਣੀ ਨਹੀਂ, ਤਾਂ ਜਾਂ ਸਾਡੀ ਆਵਾਜ਼ ਉਹਦੇ ਤੱਕ ਅਸੀਂ ਪਹੁੰਚਾਉਣ ਦੇ ਸਮਰੱਥ ਨਹੀਂ, ਵੀ ਉਹ ਦੂਰ ਇੰਨਾ ਹੈ, ਸਾਡੀ ਕਾਇਆ, ਸਾਡੀ ਸਮਰੱਥਾ ਨਹੀਂ ਉਹਦੇ ਤੱਕ ਆਵਾਜ਼ ਪਹੁੰਚੇ। ਉਹ ਤੇ ਬਾਅਦ ਦੀ ਗੱਲ ਹੈ ਨਾ ਵੀ ਆਵਾਜ਼ ਸੁਣ ਕੇ ਵੀ ਕੋਈ ਇਉਂ ਕਹਿ ਲਈਏ ਵੀ ਬਣ ਚੁੱਪ ਕਰਕੇ ਬੈਠਾ ਰਹੇ, ਮਚਲਾ ਹੋ ਜਾਏ, ਵੱਖਰੀ ਗੱਲ ਹੈ ਸੰਸਾਰੀ ਤੌਰ ਤੇ। ਪਰ ਰੱਬ ਐਸਾ ਨਹੀਂ, ਰੱਬ ਤੱਕ ਮਨੁੱਖ ਦੀ ਪੁਕਾਰ ਆਵਾਜ਼ ਜਾਂਦੀ ਨਹੀਂ ਜੇ, ਤੇ ਉਹਦਾ ਕਾਰਨ ਇੱਕੋ ਇੱਕ ਹੈ ਕਿ ਮਨੁੱਖ ਦੀ ਪੁਕਾਰ ਸਿਰਫ ਇਸ ਸਰੀਰ ਤੱਕ ਹੈ। ਮਨੁੱਖ ਜੋ ਕੁਝ ਪੁਕਾਰਦਾ ਹੈ, ਜੋ ਕੁਝ ਰੱਬ ਦਾ ਨਾਮ ਆਪੋ ਆਪਣੇ ਧਰਮ ਮੁਤਾਬਕ ਲੈਂਦਾ ਹੈ, ਉਹ ਸਾਰੀਆਂ ਪੁਕਾਰਾਂ ਇਹਦੇ ਸਮਾਜ ਵਿੱਚ ਹੀ ਦਮ ਤੋੜ ਜਾਂਦੀਆਂ, ਲੋਕਾਂ ਦੀ ਨਜ਼ਰ ਵਿੱਚ ਹੀ ਦਮ ਤੋੜ ਜਾਂਦੀ ਵੀ ਲੋਕਾਂ ਦੇ ਅਨੁਸਾਰ ਹੀ ਹੋ ਜਾਵਾਂ ਵੀ ਇਹ ਭਗਤ ਹੈ, ਇਹ ਗਿਆਨੀ ਹੈ, ਸੱਜਣ ਹੈ, ਦਾਨੀ ਹੈ, ਇਹ ਧਰਮੀ ਹੈ। ਬਸ ਸੰਸਾਰ ਦੇ ਵਿੱਚ ਹੀ ਬਣਿਆ ਰਹਿਣਾ ਚਾਹੁੰਦਾ ਹੈ, ਹਕੀਕਤ ਵਿੱਚ ਨਹੀਂ ਹੈ, ਅੰਦਰੋਂ ਉਹਨੂੰ ਇਹ ਤ੍ਰਿਪਤੀ, ਅੰਦਰੋਂ ਉਹਦੇ ਦਰਦ ਨਹੀਂ ਉੱਠਦਾ। ਇਸ ਕਰਕੇ ਉਹ ਪਰਮਾਤਮਾ ਦੇ ਮਿਲਣ ਦਾ ਕਦੀ ਵੀ ਉਹਦੇ ਲਈ ਦਰਵਾਜ਼ਾ ਨਹੀਂ ਖੁੱਲ੍ਹਦਾ। ਜਿਹਦਾ ਵੀ ਦਰਵਾਜ਼ਾ ਪਰਮਾਤਮਾ ਦੇ ਮਿਲਾਪ ਲਈ ਖੁੱਲ੍ਹਣਾ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੀ ਪੁਕਾਰ ਜਿਹੜੀ ਹੈ ਵੇਲੇ ਸਿਰ ਹੋਵੇ। ਅੰਮ੍ਰਿਤ ਵੇਲਾ ਬੋਲਿਆ, ਅੰਮ੍ਰਿਤ ਵੇਲੇ ਦਾ ਤੇ ਹਰ ਧਰਮ ਵਿੱਚ ਬੜਾ ਮਹੱਤਵ ਹੈ। ਅੰਮ੍ਰਿਤ ਦਾ ਮਤਲਬ ਹੈ ਅੰਮ੍ਰਿਤ, ਉਹ ਸਮਾਂ ਜਿਹੜਾ ਜਿਸ ਸਮੇਂ ਕਾਇਨਾਤ ਵੀ ਸੁੱਤੀ ਹੁੰਦੀ ਹੈ ਉਹਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ। ਦੋ ਵੇਲੇ ਅੰਮ੍ਰਿਤ ਵੇਲੇ ਮੰਨੇ ਜਾਂਦੇ ਨੇ, ਇੱਕ ਨੂੰ ਪ੍ਰਭਾਤ ਵੇਲਾ ਅੰਮ੍ਰਿਤ ਵੇਲਾ ਕਹਿੰਦੇ, ਇੱਕ ਨੂੰ ਸੰਧਿਆ ਵੇਲਾ ਕਹਿੰਦੇ ਆ। ਇਹ ਦੋ ਵੇਲੇ ਕਿਉਂ ਚੁਣੇ ਹਰ ਧਰਮ ਦੇ ਵਿੱਚ? ਕਿਉਂਕਿ ਇੱਕ ਸਮਾਂ ਇਹ ਹੈ ਜਦੋਂ ਅਸੀਂ ਰਾਤ ਦੇ ਵਿੱਚੋਂ ਦਿਨ ਵਾਲੇ ਪਾਸੇ ਆ ਰਹੇ ਹਾਂ, ਨਾ ਦਿਨ ਹੈ ਨਾ ਰਾਤ ਹੈ, ਉਹ ਸਮਾਂ ਇੱਕ ਸਮਾਂ ਸੰਧਿਆ ਦਾ ਹੈ ਜਦੋਂ ਅਸੀਂ ਦਿਨ ਤੋਂ ਰਾਤ ਵਾਲੇ ਪਾਸੇ ਜਾ ਰਹੇ ਹੁੰਦੇ ਹਾਂ। ਇਹ ਦੋ ਵੇਲਿਆਂ ਨੂੰ ਧਰਮ ਦੇ ਵਿੱਚ ਬੜੀ ਮਹਾਨਤਾ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੀ ਤਾਂ ਬੜੀ ਗੱਲ ਕੀਤੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਕਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ,
ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਸਿੱਖ ਦਾ ਸਾਰਾ ਜੀਵਨ ਹੀ ਦੱਸ ਦਿੱਤਾ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਬਹਿੰਦਿਆਂ ਉੱਠਦਿਆਂ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ। ਫਿਰ ਅਸੀਂ ਗੁਰੂ ਨਾਨਕ ਦੇਵ ਜੀ ਦੇ ਬਚਨ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਕਿ ਮੋਹਾਂ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵੀ ਅੰਮ੍ਰਿਤ ਵੇਲੇ ਹਰ ਧਨ ਅੰਮ੍ਰਿਤ ਵੇਲਾ ਵੱਤੈ ਕਾ ਬੀਜਿਆ, ਗੁਰੂ ਸਾਹਿਬ ਨੇ ਕਿਹਾ ਵੇਲੇ ਦਾ ਬੀਜਿਆ ਹੋਇਆ ਜਿਹੜਾ ਬੀ ਹੈ, ਵੇਲੇ ਸਿਰ ਬੀਜਿਆ ਜਾਏ, ਵੱਤਰ ਸਿਰ ਬੀਜਿਆ ਜਾਏ ਤੇ ਪ੍ਰਫੁੱਲਤ ਹੁੰਦਾ ਹੈ। ਭਗਤ ਜਿਹੜੇ ਨੇ ਰੱਬ ਦੇ ਪਿਆਰੇ ਨੂੰ ਵੇਲੇ ਸਿਰ ਵੱਤਰ ਕਰਕੇ ਆਪਣੀ ਜ਼ਮੀਨ ਨੂੰ ਨਾਮ ਰੂਪੀ ਬੀਜ ਬੀਜਦੇ ਨੇ ਤੇ ਅੰਮ੍ਰਿਤ ਵੇਲਾ ਵੱਤਰ ਮੰਨਿਆ ਗਿਆ। ਪਰ ਗੁਰਦੇਵ ਪਿਤਾ ਮਹਾਰਾਜ ਜੀ ਦੇ ਇਸ ਪਾਵਨ ਸ਼ਬਦ ਦਾ ਇਸ ਢੰਗ ਨਾਲ ਵੀ ਵਿਦਵਾਨਾਂ ਨੇ ਅਰਥ ਕੀਤਾ ਵੀ ਇੱਥੇ ਅੰਮ੍ਰਿਤ ਵੇਲੇ ਦਾ ਮਤਲਬ ਹੈ ਜਿਹੜਾ ਜੀਵਨ ਸਾਨੂੰ ਮਿਲਿਆ ਹੈ ਨਾ, ਇਹ ਸਾਰਾ ਹੀ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੈ। ਜਦੋਂ ਵੀ ਇਹਦੇ ਅੰਦਰ ਸਾਨੂੰ ਗਿਆਨ ਆ ਜਾਏ, ਸੁਚੇਤ ਆ ਜਾਏ, ਉਦੋਂ ਬੰਦਾ ਸਵੇਲੇ ਸਿਰ ਉੱਠ ਕੇ ਕੰਮ ਕਰਨਾ ਪ੍ਰਾਰੰਭ ਕਰੇਗਾ ਨਾ, ਉਦੋਂ ਕਦੀ ਵੀ ਅੰਮ੍ਰਿਤ ਵੇਲਾ ਨਹੀਂ ਖੁੰਝਾਏਗਾ। ਜਦੋਂ ਉਹਨੂੰ ਗਿਆਨ ਹੋ ਜਾਏ, ਸੋਝੀ ਹੋ ਜਾਏ ਕਿਸੇ ਕੰਮ ਦੀ, ਮਨੁੱਖ ਕੋਈ ਕਾਰਜ ਕਰਦਾ ਉਹਦੇ ਵਿੱਚ ਉਹਨੂੰ ਆਨੰਦ ਆਉਣ ਲੱਗ ਜਾਏ, ਉਹਦੇ ਵਿੱਚ ਉਹਨੂੰ ਰਸ ਆਉਣ ਲੱਗ ਜਾਏ, ਉਹਦੇ ਵਿੱਚ 5-7-10 ਮਿੰਟ ਪਹਿਲਾਂ ਜਾਏਗਾ, ਉਦੋਂ ਸਮੇਂ ਤੋਂ ਪਹਿਲਾਂ ਜਾਏਗਾ, ਕਿਉਂਕਿ ਉਹਦੇ ਵਿੱਚ ਉਹਨੂੰ ਰਸ ਆਉਂਦਾ ਹੈ, ਉਹਦੇ ਵਿੱਚ ਉਹਨੂੰ ਆਨੰਦ ਆਉਂਦਾ ਹੈ, ਉਹਦੇ ਵਿੱਚ ਉਹਨੂੰ ਖੇੜਾ ਪ੍ਰਤੀਤ ਹੁੰਦਾ। ਤੇ ਜਿੱਥੇ ਮਨੁੱਖ ਦਾ ਮਨ ਨਹੀਂ ਲੱਗਦਾ, ਜਿੱਥੇ ਮਨੁੱਖ ਨੂੰ ਆਨੰਦ ਨਹੀਂ ਆਉਂਦਾ, ਖੇੜਾ ਨਹੀਂ ਮਿਲਦਾ, ਰਸ ਨਹੀਂ ਆਉਂਦਾ, ਉਹ ਸਮਾਂ ਲੰਘਾ ਕੇ ਜਾਂਦਾ। ਵੀ ਜਦ ਵੇਖਦਾ ਥੋੜਾ ਜਿਹਾ ਸਮਾਂ ਰਹਿ ਗਿਆ ਵੀ ਹੁਣ ਜਾਣਾ ਪਏਗਾ, ਆਪਣੇ ਆਪ ਨੂੰ ਸਾਬਤ ਵੀ ਕਰਨਾ, ਹਾਜ਼ਰੀ ਵੀ ਲਵਾਉਣੀ ਹੈ, ਫਿਰ ਉੱਥੇ ਬੰਦਾ ਕੁਵੇਲੇ ਸਿਰ ਆਉਂਦਾ। ਜਿੱਥੇ ਮਨੁੱਖ ਦੇ ਮਨ ਦਾ ਰਸ ਟਿਕਿਆ ਹੋਇਆ ਉੱਥੇ ਵੇਲੇ ਤੋਂ ਪਹਿਲਾਂ ਆਉਂਦਾ, ਤੇ ਜਿੱਥੇ ਮਨੁੱਖ ਦਾ ਮਨ ਟਿਕਾ ਨਹੀਂ ਮੰਨਦਾ ਜਾਂ ਮਨ ਰਸ ਨਹੀਂ ਮੰਨਦਾ ਉੱਥੇ ਵੇਲਾ ਖੁੰਝਾ ਕੇ ਆਉਂਦਾ ਹੈ, ਤੇ ਫਿਰ ਆਪਣੇ ਆਪ ਨੂੰ ਕਹੇ ਵੀ ਮੈਨੂੰ ਕੁਝ ਪ੍ਰਾਪਤ ਨਹੀਂ, ਕਿਉਂਕਿ ਪ੍ਰਾਪਤ ਤਾਂ ਕਰਨਾ ਹੀ ਨਹੀਂ ਨਾ ਚਾਹੁੰਦਾ ਮਨੁੱਖ। ਜਿਸ ਨੇ ਜੋ ਪ੍ਰਾਪਤ ਕਰਨਾ ਹੈ ਉਹਦੇ ਲਈ ਉਹ ਪਹਿਲਾਂ ਤਿਆਰੀ ਕਰਦਾ। ਕਿਸੇ ਸੰਸਾਰ ਜਗਤ ਦੇ ਅੰਦਰ ਅਸੀਂ ਵੇਖਦੇ ਹਾਂ ਮਨ ਦੇ ਪਰਚਾਵੇ ਦੇ ਕਿੰਨੇ ਸਾਧਨ ਨੇ, ਕੋਈ ਖੇਡਾਂ ਨੇ, ਕਿੰਨੇ ਕਿੰਨੇ ਲੋਕ ਆਉਂਦੇ ਨੇ ਜੋ ਸਾਡਾ ਕਿੰਨਾ ਧਨ ਲੈ ਜਾਂਦੇ ਨੇ, ਸਾਨੂੰ ਸਾਹਿਤ ਦੇ ਨਾਂ ਤੇ ਕਿੰਨਾ ਕੁਝ ਮਾੜਾ ਪਰੋਸ ਕੇ ਜਾਂਦੇ ਨੇ, ਉਹਨਾਂ ਲੋਕਾਂ ਦੇ ਲਈ ਕਿੰਨਾ ਧਨ ਖਰਚ ਕੇ ਅਸੀਂ ਉਹਨਾਂ ਤੋਂ ਪਹਿਲਾਂ ਉਹਨਾਂ ਦੀ ਉਡੀਕ ਕਰ ਰਹੇ ਹੁੰਦੇ ਹਾਂ। ਫਿਰ ਉਹਨਾਂ ਦੇ ਆਓ ਭਗਤ ਵਿੱਚ ਕਿੰਨੀਆਂ ਮਨੁੱਖ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੰਦਾ ਹੈ ਤੇ ਸੰਸਾਰੀ ਤੌਰ ਤੇ, ਪਰ ਉਹ ਸਾਡੀਆਂ ਜੇਬਾਂ ਖਾਲੀ ਕਰਦੇ ਨੇ, ਸਾਡੇ ਮਨ ਨੂੰ ਵਿਕਾਰੀ ਬਣਾਉਂਦੇ ਨੇ, ਸਾਡੇ ਦਿਮਾਗ ਵਿੱਚ ਸੰਸਾਰੀ ਤੌਰ ਤੇ ਕੀ ਕੁਝ ਭਰਦੇ ਨੇ, ਗੰਦ ਮਿੰਦ, ਪਰ ਸਾਡਾ ਮਨ ਉਹਦਾ ਰਸ ਮਾਣਦਾ ਨਾ, ਇਸ ਕਰਕੇ ਅਸੀਂ ਉਹਨਾਂ ਤੋਂ ਪਹਿਲਾਂ ਉੱਥੇ ਚਲੇ ਜਾਂਦੇ ਹਾਂ, ਧਨ ਦੇ ਕੇ ਕੋਲੋਂ ਆ ਜਾਂਦੇ ਹਾਂ। ਤੇ ਕੀ ਹੈ ਕਿ ਉੱਥੇ ਮਨੋਰੰਜਨ, ਮਨ ਨੂੰ ਖੁਸ਼ੀ ਦਾ, ਮਨ ਨੂੰ ਇੱਕ ਝੂਠਾ ਦਿਲਾਸਾ ਮਿਲਦਾ, ਤੇ ਮਨ ਆਪ ਹੀ ਝੂਠਾ ਹੈ, ਝੂਠੇ ਦਿਲਾਸਿਆਂ ਤੇ ਮਨ ਨੇ ਟਿਕੇ ਰਹਿਣਾ ਨਾ। ਮਨ ਕਦੀ ਸੱਚ ਦਾ ਸਾਹਮਣਾ ਨਹੀਂ ਕਰੇਗਾ, ਕਿਉਂਕਿ ਸੱਚ ਦੇ ਸਾਹਮਣੇ ਵਿੱਚ ਮਨ ਨੂੰ ਮਰਨਾ ਪਏਗਾ। ਜਦੋਂ ਸੱਚ ਸੁਣਨਾ ਤੇ ਮਨ ਮਰ ਜਾਏਗਾ, ਤੇ ਮੌਤ ਕਿਹਨੂੰ ਚੰਗੀ ਲੱਗਦੀ ਹੈ, ਕੋਈ ਨਹੀਂ ਮਰਨਾ ਚਾਹੁੰਦਾ। ਇਸ ਕਰਕੇ ਹਰ ਚੀਜ਼ ਆਪਣੇ ਆਪ ਨੂੰ ਬਚਾ ਕੇ ਰੱਖਣੀ ਚਾਹੁੰਦੀ ਹੈ, ਤੇ ਉੱਥੇ ਫਿਰ ਜ਼ਿਆਦਾ ਜਾਏਗਾ ਜਿੱਥੇ ਉਹਦੀ ਹੰਗਤਾ ਵਧੇ, ਜਿੱਥੇ ਉਹਦਾ ਆਪਾ ਵਧੇ, ਉਹਦਾ ਆਕਾਰ ਵਧੇ। ਉਹ ਹਰ ਚੀਜ਼ ਆਪਣੇ ਆਪ ਨੂੰ ਵਧਾਉਂਦੀ ਹੈ ਨਾ, ਘਟਣ ਵਾਲੇ ਪਾਸੇ ਤੇ ਕੋਈ ਨਹੀਂ ਜਾਣਾ ਚਾਹੁੰਦਾ। ਇਸੇ ਤਰ੍ਹਾਂ ਮਨ ਹੈ, ਮਨ ਆਪਣੇ ਆਪ ਨੂੰ ਘਟਾਉਣਾ ਨਹੀਂ ਚਾਹੁੰਦਾ, ਮਨ ਉਹੀ ਥਾਵਾਂ ਲੱਭਦਾ ਜਿੱਥੇ ਮਨ ਵੱਧ ਜਾਏ, ਮਨ ਵੱਡਾ ਹੋ ਜਾਏ, ਮਨ ਹੋਰ ਹੰਕਾਰੀ ਹੋ ਜਾਏ, ਮਨ ਹੋਰ ਵਿਕਾਰੀ ਹੋ ਜਾਏ, ਤੇ ਉਹ ਥਾਵਾਂ ਕਿਹੜੀਆਂ ਨੇ? ਇਹੀ ਥਾਵਾਂ ਨੇ ਜਿੱਥੇ ਐਸ਼ੋ ਇਸ਼ਰਤ ਦੇ ਸਾਧਨ ਮਿਲਦੇ ਨੇ, ਜਿੱਥੇ ਝੂਠ ਪਰੋਸਿਆ ਜਾਂਦਾ, ਜਿੱਥੇ ਗੰਦ ਮਿੰਦ ਪਰੋਸਿਆ ਜਾਂਦਾ, ਉੱਥੇ ਅਸੀਂ ਆਪਣੀਆਂ ਹੱਡ ਤੋੜ ਵੀ ਮਿਹਨਤ ਕਰਕੇ ਕੀਤੀ ਹੋਈ ਕਮਾਈ ਦੇ ਕੇ ਵੀ ਜਾਂਦੇ ਹਾਂ, ਕਿਉਂਕਿ ਸਾਡਾ ਮਨ ਬਰਕਰਾਰ ਰਹੇ, ਅਸੀਂ ਆਪਣੇ ਆਪ ਨੂੰ ਮਨ ਮੰਨਿਆ ਹੋਇਆ। ਪਰ ਗੁਰੂ ਸਾਹਿਬ ਜੀ ਕਹਿੰਦੇ ਵੀ ਫਿਰ ਜੇ ਤੂੰ ਧਰਮ ਦੀ ਦੁਨੀਆਂ ਵਿੱਚ ਆਉਣਾ, ਇੱਥੇ ਤੇ ਸਭ ਤੋਂ ਪਹਿਲੀ ਗੱਲ ਹੀ ਕੀ ਹੈ ਵੀ ਆਪਣੇ ਆਪ ਨੂੰ ਮਾਰਨਾ ਹੀ ਪੈਣਾ, ਮਨ ਤੇ ਖਤਮ ਕਰਨਾ ਪੈਣਾ। ਸੱਚ ਸੁਣੇਗਾ ਤੇ ਗੁਰੂ ਸਾਹਿਬ ਜੀ ਦਾ ਬਚਨ ਇੱਕ ਪੜ੍ਹਦਿਆਂ ਦਤਾਰ ਜੀ ਨੇ ਬਚਨ ਕੀਤਾ ਵੀ ਜੇ ਕੋਈ ਸੱਚ ਸੁਣਾਵੇ ਨਾ ਕੂੜਾ ਜਲ ਜਾ ਬਈ, ਬਈ ਸੱਚ ਨੂੰ ਤੁਸੀਂ ਸੁਣਾਵੋ ਤੇ ਝੂਠ ਸੜ ਜਾਂਦਾ, ਮੱਚ ਜਾਂਦਾ। ਝੂਠ ਵਾਲੇ ਨੂੰ, ਝੂਠੇ ਨੂੰ ਸੱਚ ਕਿਵੇਂ ਚੰਗਾ ਲੱਗੇਗਾ?
ਉਹ ਮੱਚ ਜਾਂਦਾ ਕਿਉਂਕਿ ਉਹਦਾ ਝੂਠ ਮਰ ਜਾਏਗਾ ਉੱਥੇ। ਸੱਚ ਨੇ ਝੂਠ ਨਹੀਂ ਰਹਿਣ ਦੇਣਾ ਤੇ ਮਨ ਝੂਠ ਹੈ ਭਾਈ, ਤੇ ਮਨ ਨੂੰ ਮਾਰਨ ਵਾਲਾ ਥਾਂ ਜਿਹੜਾ ਉਹ ਮਨ ਨੂੰ ਕਦੀ ਚੰਗਾ ਨਹੀਂ ਲੱਗੇਗਾ। ਇਸ ਕਰਕੇ ਇੱਥੇ ਆਉਣ ਦੇ ਲਈ ਮਨ ਮਾਰਨਾ ਹੀ ਪੈਂਦਾ ਹੈ, ਮਨ ਨੂੰ

ਤੁਸੀਂ ਕਹੋਗੇ ਸੁੱਤਾ ਕਿਵੇਂ ਪੁਕਾਰ ਕਰਦਾ? ਸੁੱਤਾ ਬੰਦਾ ਵੀ ਪੁਕਾਰ ਕਰਦਾ, ਬੰਦਾ ਸੁਪਨੇ ਵਿੱਚ ਉਹਦੇ ਪਿੱਛੇ ਕੋਈ ਚੋਰ ਲੱਗ ਜਾਏ, ਡਾਕੂ ਲੱਗ ਜਾਏ, ਲੁਟੇਰਾ ਲੱਗ ਜਾਏ, ਪੁਕਾਰਦਾ ਹੈ ਨਾ, ਵਾਜਾਂ ਮਾਰਦਾ, ਉਹਦਾ ਸੁਪਨਾ ਜਿਹੜਾ ਚਿੱਤਰ ਬਣਿਆ ਉਹਦੇ ਅੱਗੇ, ਜਿੰਨਾ ਚਿਰ ਸੁੱਤਾ ਉਹਨੂੰ ਸਭ ਕੁਝ ਸੱਚ ਲੱਗਦਾ ਹੈ, ਪਰ ਫਿਰ ਕਿਉਂਕਿ ਸੁਪਨਾ ਹੈ ਝੂਠਾ ਹੈ, ਜਦੋਂ ਜਾਗਦਾ ਉਹਨੂੰ ਲੱਗਦਾ ਵੀ ਮੇਰੀਆਂ ਚੀਕਾਂ ਆਵਾਜ਼ਾਂ ਬੋਲਾਂ ਕਿੰਨੇ ਸੁਣੀਆਂ, ਕੁਝ ਵੀ ਨਹੀਂ ਪਤਾ, ਸਭ ਕੁਝ ਸੁਪਨੇ ਵਿੱਚ ਹੀ ਸੀ, ਜਾਗਣ ਤੋਂ ਬਾਅਦ ਜਿਹੜਾ ਉਹ ਸਭ ਕੁਝ ਝੂਠ ਹੋ ਜਾਂਦਾ। ਇਸੇ ਤਰ੍ਹਾਂ ਅਸੀਂ ਜੋ ਕੁਝ ਕਰ ਰਹੇ ਹਾਂ ਨਾ, ਬੇਨਤੀਆਂ, ਜੋਦੜੀਆਂ, ਪੁਕਾਰਾਂ, ਜੋ ਕੁਝ ਵੀ ਹੈ, ਇਹ ਸੁੱਤਿਆਂ ਹੋਇਆ ਹੋ ਰਹੀਆਂ, ਤੇ ਸੁੱਤੇ ਹੋਏ ਦੀ ਆਵਾਜ਼ ਸੁਪਨੇ ਮਾਬਤ ਹੈ। ਗੁਰੂ ਸਾਹਿਬ ਜੀ ਕਹਿੰਦੇ ਜਾਗ ਕੇ ਬੋਲ, ਉੱਠ ਕੇ ਬੋਲ, ਜਿਸ ਦਿਨ ਤੂੰ ਜਾਗੇਗਾ ਉੱਠੇਗਾ। ਬਾਬਾ ਜੀ ਨੇ ਕਿਹਾ ਨਾ, ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ। ਭਾਈ ਬਹਿ ਕੇ ਜਾਗ ਕੇ ਫਿਰ ਆਪਣੇ ਕਰਤੇ ਨੂੰ ਆਵਾਜ਼ ਮਾਰ, ਫਿਰ ਤੇਰੀ ਆਵਾਜ਼ ਕਿਉਂ ਨਾ ਸੁਣੇਗਾ? ਸੁੱਤਿਆਂ ਦੀ ਆਵਾਜ਼ ਕੋਈ ਨਹੀਂ ਸੁਣਦਾ, ਬੇਹੋਸ਼ਾਂ ਦੀ ਆਵਾਜ਼ ਕੋਈ ਨਹੀਂ ਸੁਣਦਾ। ਹੇ ਬਬੀ, ਹੇ ਆਤਮਾ, ਅੰਮ੍ਰਿਤ ਵੇਲੇ ਬੋਲਿਆ, ਜਦੋਂ ਤੇਰਾ ਆਤਮਕ ਭੌਰ ਅੰਮ੍ਰਿਤ ਵੇਲੇ ਵੇਲੇ ਸਿਰ ਉਸ ਪਰਮਾਤਮਾ ਦੇ ਪ੍ਰੇਮ ਵਿੱਚ ਉਹਨੂੰ ਪੁਕਾਰੇਗਾ, ਤਾਂ ਤਦੋਂ ਦਰ ਸੁਣੀ ਪੁਕਾਰ, ਉਹਦੇ ਦਰ ਤੇ ਸਾਡੀ ਪੁਕਾਰ ਸੁਣੀ ਜਾਏਗੀ, ਸੁਣੀ ਜਾਂਦੀ ਹੈ। ਵਾਹਿਗੁਰੂ ਦੇ ਦਰ ਤੇ ਪੁਕਾਰਾਂ ਸੁਣੀਆਂ ਜਾਂਦੀਆਂ ਨੇ, ਪਰ ਪੁਕਾਰ ਫਿਰ ਉਹੀ ਗੱਲ ਕਿ ਸਾਡੀ ਲੋੜ ਹੋਵੇ, ਸਾਡੇ ਅੰਦਰੋਂ ਧੁਰੋਂ ਆਵੇ, ਉਹ ਪੁਕਾਰ ਵਾਹਿਗੁਰੂ ਦੇ ਦਰ ਤੇ ਉਹ ਪਹੁੰਚਦੀ ਹੈ। ਉਹ ਪੁਕਾਰਾਂ ਤਾਂ ਮੀਲਾਂ ਦੇ ਪੰਧ ਮੁਕਾ ਦਿੰਦੀਆਂ, ਭਾਵੇਂ ਹਜ਼ਾਰ ਮੀਲ, ਲੱਖਾਂ ਮੀਲ ਕੋਈ ਦੂਰ ਬੈਠਾ ਹੋਵੇ, ਆਪਣੇ ਪਿਆਰੇ ਨੂੰ ਪੁਕਾਰੇ, ਉਹਦੀ ਆਵਾਜ਼ ਉਹਦੇ ਤੱਕ ਪਹੁੰਚਦੀ ਹੈ। ਪੁਕਾਰ ਵਿੱਚ ਇੰਨੀ ਸ਼ਕਤੀ ਹੈ। ਮੇਘੇ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਤਾਰ, ਮੇਘੇ ਦਾ ਅਰਥ ਹੈ ਬੱਦਲ, ਤੇ ਹੁਣ ਬੱਦਲ ਦਾ ਇੱਥੇ ਅਸੀਂ ਅਰਥ ਕਰਾਂਗੇ ਗੁਰੂ। ਜਦੋਂ ਕੋਈ ਅਕਾਲ ਪੁਰਖ ਵਾਹਿਗੁਰੂ ਅੱਗੇ ਮਿਲਣ ਦੀ ਪੁਕਾਰ ਕਰਦਾ ਨਾ, ਪ੍ਰਭੂ ਸਿੱਧਾ ਨਹੀਂ ਮਿਲਦਾ, ਗੁਰੂ ਸਾਹਿਬ ਕਹਿੰਦੇ ਫਿਰ ਉਹ ਆਪਣੇ ਰੂਪ ਮੇਘ ਨੂੰ ਭੇਜਦਾ, ਗੁਰੂ ਨੂੰ ਭੇਜਦਾ, ਉਹਨੂੰ ਫੁਰਮਾਨ ਕਰਦਾ ਵੀ ਗੁਰੂ, ਫਿਰ ਉਸ ਪੁਕਾਰ ਵਾਲੇ ਨੂੰ ਉਪਦੇਸ਼ ਦਿੰਦਾ ਹੈ ਕਿ ਤੇਰੀ ਪੁਕਾਰ ਜਾਇਜ਼ ਹੈ। ਅਸੀਂ ਸਾਡੀ ਲੋੜ ਜਿਹੜੀ ਹੁੰਦੀ ਹੈ, ਅਸੀਂ ਉਸ ਲੋੜ ਦੇ ਲਈ ਲੋੜ ਪੁਕਾਰਦੇ ਹਾਂ, ਫਿਰ ਉਹਦੇ ਲਈ ਸਮਾਧਾਨ ਵੀ ਤਾਂ ਲੱਭਦੇ ਹਾਂ ਨਾ। ਮੰਨ ਲਓ ਕਿਸੇ ਬੰਦੇ ਨੂੰ ਭੁੱਖ ਲੱਗੀ ਹੈ, ਉਹ ਜਾਇਜ਼ ਉਹਦੇ ਅੰਦਰ ਭੁੱਖ ਲੱਗਣੀ, ਪਰ ਉਹ ਭੁੱਖ ਲੱਗਣ ਤੋਂ ਬਾਅਦ ਬਹਿ ਤੇ ਨਹੀਂ ਨਾ ਜਾਂਦਾ ਵੀ ਹੁਣ ਆਪਣੇ ਆਪ ਕੁਝ ਉੱਤੋਂ ਡਿੱਗੇਗਾ, ਉਹਦੇ ਲਈ ਸਮਾਧਾਨ ਕਰਦਾ, ਯਤਨ ਕਰਦਾ, ਪ੍ਰਿਸ਼ਰਮ ਕਰਦਾ, ਮਿਹਨਤ ਕਰਦਾ, ਫਿਰ ਉਹ ਭੋਜਨ ਤਿਆਰ ਹੋ ਜਾਂਦਾ, ਜਿਵੇਂ ਜਿੱਡੀ ਕੁ ਉਹਦੀ ਮਿਹਨਤ ਉਹਨਾਂ ਕੋ ਦਾ ਬਣਦਾ। ਇਸੇ ਤਰ੍ਹਾਂ ਆਤਮਕ ਤੌਰ ਤੇ ਪੁਕਾਰ ਉੱਠ ਪੈਣੀ ਚੰਗੀ ਗੱਲ ਹੈ ਵੀ ਰੱਬ ਦਾ ਮਿਲਾਪ ਹੋ ਜਾਏ, ਗੁਰੂ ਦਾ ਮਿਲਾਪ ਹੋ ਜਾਏ, ਪਰ ਗੁਰੂ ਸਾਹਿਬ ਕਹਿੰਦੇ ਉਸ ਤੋਂ ਬਾਅਦ, ਇਸ ਇੱਛਾ ਤੋਂ ਬਾਅਦ, ਇਸ ਕਾਮਨਾ ਤੋਂ ਬਾਅਦ ਯਤਨਸ਼ੀਲ ਵੀ ਹੋਣਾ ਪਏਗਾ, ਤੈਨੂੰ ਉਹ ਕਰਮ ਕਰਨੇ ਪੈਣਗੇ। ਗੁਰੂ ਮਿਲਿਆ ਫਿਰ ਗੁਰੂ ਤੈਨੂੰ ਕਾਰਜ ਦੱਸੇਗਾ ਵੀ ਤੇਰਾ ਆਤਮਕ ਭੋਜਨ ਕਿਵੇਂ ਤਿਆਰ ਹੋਣਾ। ਜਿਵੇਂ ਸਰੀਰ ਦਾ ਭੋਜਨ ਭੁੱਖ ਲੱਗੇ ਉੱਠ ਕੇ ਬਣਾਉਣਾ ਸ਼ੁਰੂ ਕਰਦੇ ਨੇ ਨਾ ਆਪਾਂ ਖਾਣ ਦੇ ਲਈ, ਇਸੇ ਤਰ੍ਹਾਂ ਇਹ ਭੋਜਨ ਵੀ ਬਣਾਉਣਾ ਪਏਗਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਕਿਸ ਕਾ ਹੋਏ ਉਧਾਰੋ। ਪੁਕਾਰ ਹੋ ਗਈ ਪਰ ਸਤ ਨੀ ਜੀਵਨ ਵਿੱਚ, ਸੰਤੋਖ ਨਹੀਂ ਜੀਵਨ ਵਿੱਚ, ਅੰਮ੍ਰਿਤ ਨਹੀਂ ਜੀਵਨ ਦੇ ਵਿੱਚ, ਕਿਵੇਂ ਉਹ ਭੋਜਨ ਬਣੇਗਾ ਜਿਹੜਾ ਆਤਮਾ ਨੂੰ ਤ੍ਰਿਪਤ ਕਰ ਦੇਗਾ। ਪੁਕਾਰ ਲੈਣਾ ਚੰਗੀ ਗੱਲ ਹੈ, ਪੁਕਾਰ ਉੱਠ ਪੈਣੀ ਚੰਗੀ ਗੱਲ ਹੈ, ਫਿਰ ਆਹਰ ਵੀ ਕਰਨਾ ਪਏਗਾ ਨਾ। ਤਾਂ ਗੁਰੂ ਸਾਹਿਬ ਕਹਿੰਦੇ ਉਸ ਆਹਰ ਦੀ ਦਾ ਉਪਦੇਸ਼ ਜਿਹੜਾ ਵਾਹਿਗੁਰੂ ਦਿੰਦਾ, ਮੇਘੈ ਨੂੰ ਫੁਰਮਾਨ ਹੋਆ ਵਾਹਿਗੁਰੂ, ਫਿਰ ਗੁਰੂ ਨੂੰ ਫੁਰਮਾਨ ਕਰਦਾ, ਹੁਕਮ ਕਰਦਾ, ਵਰਸੋ ਕਿਰਪਾ ਧਾਰ, ਕਿ ਜਿਹੜਾ ਬਬੀਹਾ ਪੁਕਾਰ ਕਰ ਰਿਹਾ ਨਾ, ਇਹਦੇ ਤੇ ਆਪਣੀਆਂ ਰਹਿਮਤਾਂ ਵਰਸਾ, ਉਪਦੇਸ਼ ਦੇ। ਹਉ ਤਿੰਨ ਕਹਿ ਬਲਿਹਾਰ ਨੇ, ਜਿਨੀ ਸੱਚ ਰੱਖਿਆ ਔਰ ਧਾਰ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮੈਂ ਐਸੇ ਜੀਵ ਤੋਂ ਬਲਿਹਾਰੇ ਜਾਵਾਂ ਜਿਨੇ ਆਪਣੇ ਹਿਰਦੇ ਵਿੱਚ ਸੱਚ ਨੂੰ ਧਾਰਨ ਕਰ ਲਿਆ, ਉਹਦੀ ਪੁਕਾਰ ਸੱਚੀ ਹੈ, ਕਿਉਂਕਿ ਉਹ ਸੱਚ ਦਾ ਆਸਰਾ ਲੈ ਬੈਠਾ ਹੈ। ਸੱਚ ਦੇ ਆਸਰੇ ਤੇ ਰਹਿਣ ਵਾਲਾ ਸੱਚਾ ਪੁਕਾਰਨ ਵਾਲਾ ਹੁੰਦਾ, ਝੂਠ ਦੇ ਆਸਰੇ ਤੇ ਰਹਿਣ ਵਾਲੇ ਦੀ ਪੁਕਾਰ ਵੀ ਝੂਠੀ ਹੁੰਦੀ ਹੈ। ਨਾਨਕ ਨਾਮੇ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਭਾਈ ਇਹ ਵਿਚਾਰ ਕਰ, ਨਾਮੇ ਸਭ ਹਰਿਆਵਲੀ, ਜੋ ਕੁਝ ਵੀ ਹਰਿਆਵਲੀ ਦਾ ਅਰਥ ਹੈ ਖਿੜਿਆ ਹੋਇਆ ਹੈ, ਸੁਖਮਈ ਹੈ, ਆਨੰਦਮਈ ਹੈ, ਖੁਸ਼ਮਈ ਹੈ, ਇਹ ਸਭ ਕੁਝ ਵਾਹਿਗੁਰੂ ਦੇ ਨਾਮ ਦੇ ਆਧਾਰ ਕਰਕੇ ਹੈ। ਇਹਦੇ ਪਿੱਛੇ ਵਾਹਿਗੁਰੂ ਦੀ ਸੱਤਿਆ ਹੀ ਕੰਮ ਕਰ ਰਹੀ ਹੈ। ਗੁਰ ਕੈ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਨਾਲ ਜੁੜ ਜਾ, ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚੋਂ ਹੀ ਇਹ ਵਿਚਾਰ

ਪੈਦਾ ਹੋਏਗੀ ਕਿ ਇਸ ਸਾਰੇ ਵਰਤਾਰੇ ਦਾ ਧੁਰਾ ਜਿਹੜਾ ਉਹ ਇੱਕ ਹੀ ਹੈ, ਪਰਮਾਤਮਾ ਹੀ ਹੈ, ਉਹਨੂੰ ਹੀ ਪੁਕਾਰਨਾ, ਹੋਰ ਕੋਈ ਪੁਕਾਰ ਨਹੀਂ ਕਰਨੀ। ਮਹੱਲਾ ਤੀਜਾ, ਬਾਬੀ ਹਾ ਇਵ ਤੇਰੀ ਤਿਖਾ ਨਾ ਉਤਰੈ ਜੇ ਸੋ ਕਰੈ ਪੁਕਾਰ। ਵੇਖੋ ਪਹਿਲੇ ਸਲੋਕ ਵਿੱਚ ਕਿਹਾ ਵੀ ਪੁਕਾਰ ਕੀਤੀ ਤੇ ਸੁਣ ਲਈ ਪਰਮਾਤਮਾ, ਤੇ ਦੂਜੇ ਸਲੋਕ ਵਿੱਚ ਤੀਸਰੇ ਪਾਤਸ਼ਾਹ ਜੀ ਦੇ ਸਲੋਕ ਹੈ, ਹੁਣ ਕਹਿ ਰਹੇ ਨੇ ਬਬੀਹਾ ਇਵ ਤੇਰੀ ਤਿੱਖਾ ਨਾ ਉਤਰੇ। ਹੇ ਆਤਮਕ ਭੌਰੇ ਜੀਵ ਬਬੀਹੇ ਚਾਤ੍ਰਿਕ, ਇਵੇਂ ਤੇਰੀ ਪਿਆਸ ਨਹੀਂ ਉਤਰਨੀ, ਇਵੇਂ ਤੇਰੀ ਭੁੱਖ ਨਹੀਂ ਮਰਨੀ, ਇਵੇਂ ਤੇਰੀ ਪੁਕਾਰ ਨਹੀਂ ਸੁਣੀ ਜਾਣੀ। ਜੇ ਸੋ ਕਰੈ ਪੁਕਾਰ, ਭਾਵੇਂ ਸੌ ਵਾਰੀ ਪੁਕਾਰੀ ਜਾ, ਸੌ ਵਾਰੀ ਕੂਕੀ ਜਾ, ਇਸ ਤਰ੍ਹਾਂ ਤੇਰੀਆਂ ਪੁਕਾਰਾਂ ਨਹੀਂ ਪ੍ਰਵਾਨ ਹੋਣੀਆਂ। ਕਿਸ ਤਰ੍ਹਾਂ? ਆਪਣੇ ਆਪੇ ਵਿੱਚ ਰਹਿ ਕੇ ਤੂੰ ਕਰਨਾ, ਵੀ ਮੈਂ ਆਪ ਹੀ ਆਪਣੇ ਆਪ ਦੇ ਦਮ ਤੇ ਹੀ ਪਾਸ ਹੋਣਾ, ਆਪਣੇ ਆਪ ਪੁਕਾਰ ਕੇ ਹੀ ਵਾਹਿਗੁਰੂ ਨੂੰ ਪਾ ਲੈਣਾ। ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਤੇਰੀਆਂ ਪੁਕਾਰਾਂ ਉਹਦੇ ਘਰ ਨਹੀਂ ਪ੍ਰਵਾਨ ਹੋਣਗੀਆਂ। ਕਿਹੜੀ ਪੁਕਾਰ ਪ੍ਰਵਾਨ ਹੁੰਦੀ ਹੈ? ਦਾਤਾ ਜੀ ਕਹਿੰਦੇ ਨਦਰੀ ਸਤਿਗੁਰੂ ਪਾਈ ਹੈ, ਸਤਿਗੁਰੂ ਦੀ ਨਦਰ ਦੇ ਨਾਲ ਉਹਨੂੰ ਪਾਇਆ ਜਾ ਸਕਦਾ। ਇਹ ਵੀ ਅਰਥ ਕੀਤੇ ਜਾਂਦੇ ਵੀ ਉਹਦੀ ਕਿਰਪਾ ਨਾਲ ਗੁਰੂ ਮਿਲਦਾ, ਪਰ ਕਿਉਂਕਿ ਪੁਕਾਰ ਪਰਮੇਸ਼ਵਰ ਦੀ ਹੈ ਤੇ ਪਹਿਲੇ ਸਲੋਕ ਵਿੱਚ ਕਿਹਾ ਵੀ ਜਿਹਦੇ ਤੇ ਕਿਰਪਾ ਹੋ ਜਾਂਦੀ ਹੈ ਗੁਰੂ ਉਹਨੇ ਤੇ ਰਹਿਮਤ ਕਰਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਪਰਮੇਸ਼ਵਰ ਮਿਲਦਾ। ਇਸ ਕਰਕੇ ਤੀਸਰੇ ਪਾਤਸ਼ਾਹ ਜੀ ਕਹਿੰਦੇ ਨਦਰੀ ਸਤਿਗੁਰ ਪਾਈ ਹੈ, ਨਦਰੀ ਉਪਜੈ ਪਿਆਰ, ਵੀ ਉਹਦੀ ਕਿਰਪਾ ਦੇ ਨਾਲ ਸਤਿਗੁਰੂ ਮਿਲਦਾ ਹੈ, ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਫਿਰ ਜਦੋਂ ਪੁਕਾਰ ਉੱਠਦੀ ਹੈ ਨਾ, ਉਹਦੇ ਉਪਦੇਸ਼ ਰਾਹੀਂ ਅੰਦਰੋਂ ਸੱਚੀ ਕੂਕ ਉੱਠਦੀ ਹੈ, ਨਦਰੀ ਉਪਜੈ ਪਿਆਰ, ਉਹਦੀ ਕਿਰਪਾ ਦੇ ਨਾਲ ਹੀ ਅੰਦਰ ਪਿਆਰ ਪੈਦਾ ਹੁੰਦਾ। ਆਪਣਾ ਲਾਇਆ ਪਿਰਮ ਨਾ ਲੱਗੀ ਜੇ ਲੋਚੈ ਸਭ ਕੋਈ, ਤੀਸਰੇ ਪਾਤਸ਼ਾਹ ਜੀ ਦੇ ਬਚਨ ਹੈ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ, ਕਿ ਅੰਦਰ ਪੁਕਾਰ, ਅੰਦਰ ਦਾ ਪਿਆਰ, ਅੰਦਰ ਦੀ ਭੁੱਖ ਜਿਹੜੀ ਹੈ ਨਦਰੀ ਸਤਿਗੁਰ ਪਾਈ ਹੈ, ਗੁਰੂ ਮਿਲ ਜਾਏ, ਗੁਰੂ ਦੀ ਕਿਰਪਾ ਹੋ ਜਾਏ ਤਾਂ ਅੰਦਰ ਦੀ ਉਹ ਪੁਕਾਰ ਉੱਠਦੀ ਹੈ। ਨਾਨਕ ਸਾਹਿਬ ਮਨ ਵਸੈ ਵਿੱਚੋ ਜਾਏ ਵਿਕਾਰ, ਬਸ ਵਿਕਾਰ ਨਿਕਲ ਜਾਣ ਉਦੋਂ ਬਾਅਦ ਜਿਹੜੀ ਪੁਕਾਰ ਉੱਠਦੀ ਹੈ। ਸਾਡੀ ਪੁਕਾਰ ਦੇ ਵਿੱਚ ਵਿਕਾਰ ਹੀ ਹੁੰਦਾ, ਭਾਵੇਂ ਅਸੀਂ ਆਵਾਜ਼ ਰੱਬ ਨੂੰ ਮਾਰ ਰਹੇ ਹੁੰਦੇ ਹਾਂ, ਗੁਰੂ ਨੂੰ ਮਾਰ ਰਹੇ ਹੁੰਦੇ ਹਾਂ, ਪਰ ਉਹ ਆਵਾਜ਼ ਨਿਰਮਲ ਨਹੀਂ ਹੁੰਦੀ, ਸ਼ੁੱਧ ਨਹੀਂ ਹੁੰਦੀ। ਉਸ ਦੇ ਪਿੱਛੇ ਲੋੜ ਮਨ ਦੀ ਹੁੰਦੀ ਹੈ, ਆਪੇ ਦੀ ਲੋੜ ਹੈ। ਬੰਦਾ ਆਪਣੇ ਵਿਕਾਰਾਂ ਨੂੰ ਹੀ ਵੱਡਾ ਕਰਨ ਦੇ ਲਈ, ਆਪਣੀਆਂ ਲੋੜਾਂ ਨੂੰ ਹੀ ਮੁੱਖ ਰੱਖ ਕੇ ਪੁਕਾਰਾਂ ਕਰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਵਿਕਾਰ ਮਈ ਪੁਕਾਰ ਕਦੀ ਨਹੀਂ ਸੁਣੀ ਜਾਂਦੀ। ਕਿਹੜੀ ਪੁਕਾਰ ਸੁਣੀ ਜਾਏਗੀ? ਜਿਹੜੀ ਨਿਰਮਲ ਹੋ ਗਈ, ਜਿਹੜੀ ਸ਼ੁੱਧ ਹੋ ਗਈ, ਤੇ ਉਹ ਗੁਰੂ ਦੀ ਨਜ਼ਰ ਨਾਲ ਹੁੰਦੀ, ਗੁਰੂ ਦੀ ਕਿਰਪਾ ਨਾਲ ਹੁੰਦੀ। ਨਾਨਕ ਸਾਹਿਬ ਮਨ ਵਸੈ, ਜਦੋਂ ਮਨ ਵਿੱਚ ਵਸ ਜਾਂਦਾ ਹੈ ਫਿਰ ਅੰਦਰ ਦੀ ਸਾਰੀ ਭੁੱਖ ਮਿਟ ਜਾਂਦੀ ਹੈ, ਸਾਰੇ ਵਿਕਾਰ ਉੱਤਰ ਜਾਂਦੇ ਨੇ। ਪੌੜੀ, ਇੱਕ ਜੈਨੀ ਉੱਜੜ ਪਾਏ ਧੁਰੋਂ ਖੁਆਇਆ। ਹੁਣ ਗੁਰੂ ਸਾਹਿਬ ਜੀ ਨੇ ਪੌੜੀਆਂ ਵਿੱਚ ਪਿੱਛੇ ਵੇਖਿਆ, ਆਪਾਂ ਵੇਖਿਆ ਵੀ ਧਰਮ ਦੇ ਕੁਝ ਫਿਰਕੇ ਬਣੇ ਹੋਏ ਨੇ, ਪੰਥ ਬਣੇ ਹੋਏ ਨੇ, ਜਿਹੜੇ ਆਪਣੇ ਆਪ ਨੂੰ ਰੱਬ ਦੇ ਮਾਰਗ ਤੇ ਜਾਂ ਨਿਰਵਾਣ ਦੇ ਮਾਰਗ ਤੇ ਤੋਰਨ ਦਾ ਇਉਂ ਕਹਿ ਲਈ ਇੱਕ ਪ੍ਰਪੰਚ ਕਰਦੇ ਨੇ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਉਸ ਝੂਠ ਤੇ ਕਟਾਕਸ਼ ਕਰਦੇ ਨੇ। ਇੱਥੇ ਦਤਾਰ ਪਿਤਾ ਮਹਾਰਾਜ ਨੇ ਇੱਕ ਦਾ ਅਰਥ ਹੈ ਕਈ, ਕੱਕੇ ਨੂੰ ਔਂਕੜ ਲੱਗੀ, ਇੱਕ ਜੈਨੀ ਉੱਜੜ ਪਾਏ, ਜੈਨੀਆਂ ਦੀ ਗੱਲ ਕੀਤੀ। ਗੁਰੂ ਸਾਹਿਬ ਜੀ ਨੇ ਹਰ ਧਰਮ ਦੀ ਗੱਲ ਕੀਤੀ ਤੇ ਜਿੱਥੇ ਕੁਰੀਤੀਆਂ ਆਈਆਂ ਨੇ ਉਹਨੂੰ ਕਹਿਣ ਤੋਂ ਗੁਰਦੇਵ ਪਿਤਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੇਜ ਨਹੀਂ ਕੀਤਾ। ਜੈਨੀ ਧਰਮ, ਜੈਨ ਮਤ, ਹਾਲਾਂਕਿ ਇਹ ਨਿਰਈਸ਼ਵਰਾਵਾਦੀ ਹੈ, ਰੱਬ ਨੂੰ ਨਹੀਂ ਮੰਨਦੇ। ਜੈਨ ਵਾਲੇ, ਬੁੱਧ ਵਾਲੇ ਦੋ ਧਰਮ ਨੇ, ਜਿਹੜੇ ਕਈ ਹੋਰ ਵੀ ਨੇ, ਪਰ ਜੇ ਅਸੀਂ ਆਪਣੇ ਪੂਰਵ ਦੇ ਧਰਮਾਂ ਦੀ ਗੱਲ ਕਰੀਏ ਉਹਦੇ ਵਿੱਚੋਂ ਜੈਨ ਮਤ, ਬੁੱਧ ਮਤ, ਇਹਦੇ ਵਿੱਚ ਨਿਰਈਸ਼ਵਰਾਵਾਦੀ ਭਾਵ ਰੱਬ ਦੀ ਉਪਾਸ਼ਨਾ ਨਹੀਂ, ਪਰਮਾਤਮਾ ਦੀ ਹੋਂਦ ਦੇ ਨਾਲ ਇਹ ਸਹਿਮਤ ਨਹੀਂ। ਉਹਨਾਂ ਵਿੱਚੋਂ ਜੈਨ ਮਤ ਹੈ, ਬੜਾ ਵੱਡਾ ਮਤ ਹੈ, ਬੜਾ ਪੁਰਾਣਾ ਹੈ, ਇਹਦੇ ਵਿੱਚ 24 ਅਵਤਾਰ, 24 ਪੈਗੰਬਰ ਆਏ ਨੇ ਇਹਨਾਂ ਦੇ, ਤੇ ਸਭ ਤੋਂ ਮਸ਼ਹੂਰ ਜਿਹੜੇ ਹੋਏ ਨੇ ਉਹ 24 ਮਹੀਨੇ, ਜਿਹਨੂੰ ਅਸੀਂ ਮਹਾਂਵੀਰ ਜੈਨ ਕਹਿੰਦੇ ਹਾਂ। ਇਹਦੇ ਵਿੱਚ ਦੋ ਫਿਰਕੇ ਨੇ, ਇੱਕ ਫਿਰਕਾ ਹੈ ਸਤੰਬਰ ਤੇ ਇੱਕ ਦਿਗੰਬਰ। ਬੜੀ ਥਾਵਾਂ ਤੇ ਬਾਣੀ ਵਿੱਚ ਇਹਨਾਂ ਦਾ ਜ਼ਿਕਰ ਗੁਰੂ ਸਾਹਿਬਾਂ ਨੇ ਕੀਤਾ, ਭਾਈ ਗੁਰਦਾਸ ਨੇ ਕੀਤਾ, ਖਾਸ ਕਰਕੇ ਜਦੋਂ ਅਸੀਂ ਮਾਝ ਕੀ ਵਾਰ ਪੜ੍ਹਦੇ ਉਹਦੇ ਵਿੱਚ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਇਹਨਾਂ ਦੇ ਕੁਚੀਲ ਜੀਵਨ ਦਾ, ਕਿ ਕਿਵੇਂ ਦਾ ਜੀਵਨ ਹੈ, ਕਿ ਜਿਵੇਂ ਦਾ ਜੀਵਨ ਪਸ਼ੂ ਵੀ ਨਹੀਂ ਜੀਂਦੇ ਨਾ, ਉਵੇਂ ਦਾ ਮਨੁੱਖ ਜੀਵਨ ਜਿਉਵੇਂ ਤੇ ਉਹਨੂੰ ਧਰਮ ਕਿਵੇਂ ਕਹਿ ਸਕਦੇ ਹਾਂ। ਫੋਲ ਫਦੀਹਤ ਮੂੰਹ ਲੈਣ ਪੜਾਸਾ,
ਪਾਣੀ ਦੇਖ ਸੰਗਾਹੀ ਭੇਡਾਂ ਵਾਗੀ ਸਿਰ ਖੁਹਾਇਨ। ਭੇਡਾਂ ਵਾਂਗੂ ਇੱਕ ਦੂਜੇ ਦੇ ਸਿਰ ਖੋਹ ਦਿੰਦੇ ਨੇ, ਮੁੰਨਦੇ ਵੀ ਨਹੀਂ। ਵਾਲਾਂ ਨੂੰ ਖੋਹ ਦੇਣਾ ਕਿੰਨੀ ਦਰਦ ਹੁੰਦੀ ਹੈ ਬੰਦੇ ਦਾ, ਕੋਈ ਰੋਮ ਪੱਟਿਆ ਜਾਏ, ਕੋਈ ਵਾਲ ਪੱਟਿਆ ਜਾਏ, ਸਿਰ ਨੂੰ ਦੇ ਕੇਸਾਂ ਨੂੰ ਕੋਈ ਖਿੱਚੇ, ਕਿੰਨੀ ਦਰਦ ਹੁੰਦੀ ਹੈ। ਤੇ ਇੱਕ ਇੱਕ ਸਰੀਰ ਦਾ ਰੋਮ, ਇਕੱਲੇ ਸਿਰ ਦੇ ਵਾਲ ਨਹੀਂ, ਮਾ ਲੈ ਕੇ ਸਵਾਹ ਲੈ ਕੇ ਵਿਭੂਤ ਲੈ ਕਰਕੇ ਪਹਿਲਾਂ ਸਿਰ ਦੇ ਵਾਲ ਖੋਏ ਜਾਂਦੇ ਨੇ, ਫਿਰ ਬਰਬਟਿਆਂ ਤੱਕ ਦੇ ਵਾਲ ਖੋਹ ਦਿੱਤੇ ਜਾਂਦੇ ਨੇ। ਸਰੀਰ ਦੇ ਸਾਰੇ ਰੋਮ ਜਿਹੜੇ ਨੇ ਪੱਟ ਦਿੱਤੇ ਜਾਂਦੇ ਨੇ ਧਰਮ ਵਿੱਚ ਪ੍ਰਵੇਸ਼ ਕਰਨ ਦੇ ਲਈ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਜੀਵਨ ਨੂੰ ਪ੍ਰਵਾਨ ਨਹੀਂ ਕੀਤਾ। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਾਣੀ ਨੂੰ ਵੇਖ ਕੇ ਸੰਗਦੇ ਨੇ, ਕੁਚੀਲ ਜੀਵਨ ਜਿਉਂਦੇ ਨੇ, ਐਸਾ ਧਰਮ ਕੀ ਸਿੱਖਿਆ ਦੇ ਸਕਦਾ ਹੈ। ਤੇ ਉਹਦੇ ਵਿੱਚੋਂ ਇੱਕ ਸਤੰਬਰ ਹੈ, ਇੱਕ ਦਿਗੰਬਰ ਹੈ। ਸਤੰਬਰ ਦਾ ਅਰਥ ਜਿਹੜੇ ਚਿੱਟੇ ਵਸਤਰ ਪਾ ਕੇ ਰੱਖਦੇ ਨੇ, ਦਿਗੰਬਰ ਦਾ ਅਰਥ ਹੈ ਅੰਬਰ ਤੋਂ ਬਿਨਾਂ, ਕੱਪੜਿਆਂ ਤੋਂ ਬਿਨਾਂ ਨਾਂਗੇ ਰਹਿੰਦੇ ਨੇ, ਬਿਲਕੁਲ ਅਲਫ ਨੰਗੇ ਰਹਿੰਦੇ ਨੇ। ਮੁੱਖ ਤੇ ਬਸ ਦੋਵੇਂ ਇਹ ਸੰਪਰਦਾਵਾਂ ਕੱਪੜਾ ਬੰਨ ਕੇ ਰੱਖਦੀਆਂ, ਹੱਥ ਵਿੱਚ ਇਹਨਾਂ ਦੇ ਇੱਕ ਫੌੜੀ ਝਾੜੂ ਹੁੰਦਾ ਹੈ, ਸੂਤ ਦੇ ਧਾਗਿਆਂ ਦਾ ਬਹਿਣ ਲੱਗਿਆ ਉਸਨੂੰ ਆਪਣਾ ਵਿਸ਼ਾਖ ਲੱਗਿਆ ਬਹਿਣ ਲੱਗਿਆ ਉਹਨੂੰ ਆਪਣਾ ਮਾਰਦੇ ਨੇ ਵੀ ਕੋਈ ਕੀੜਾ ਜਾਨਵਰ ਥੱਲੇ ਨਾ ਆਵੇ। ਅਹਿੰਸਾ ਨੂੰ ਵੱਡਾ ਮੰਨਦੇ ਨੇ, ਜਿਵੇਂ ਬੁੱਧ ਨੇ ਕਿਹਾ ਅਹਿੰਸਾ ਪਰਮੋ ਧਰਮ, ਫਿਰ ਚੋਰੀ ਨਹੀਂ ਕਰਨੀ, ਪਰ ਫਿਰ ਇਹਨਾਂ 'ਚ ਕਿਸੇ ਤਰ੍ਹਾਂ ਦੀ ਮਾਨ ਮਰਿਆਦਾ ਨਹੀਂ, ਕੋਈ ਰਿਸ਼ਤੇ ਨਾਤਿਆਂ ਦੀ ਸ਼ਰਮ ਹਯਾ ਨਹੀਂ। ਇਸ ਕਰਕੇ ਗੁਰੂ ਸਾਹਿਬ ਨੇ ਵਿਜਾਤ ਕਹਿ ਦਿੱਤਾ। ਵਿਜਾਤ ਦਾ ਅਰਥ ਹੈ ਵੀ ਸਾਰੀਆਂ ਜਾਤਾਂ ਵਰਨ ਗਵਾ ਦਿੰਦੇ ਨੇ, ਕੋਈ ਨਹੀਂ ਪਤਾ ਕੌਣ ਮਾਂ ਭੈਣ, ਸਭ ਇੱਕ ਤਰ੍ਹਾਂ ਖਤਮ ਹੋ ਜਾਂਦਾ, ਜਿਵੇਂ ਵਾਮ ਮਾਰਗੀ ਨੇ ਉਸ ਤਰ੍ਹਾਂ ਦਾ ਜੀਵਨ ਹੋ ਜਾਂਦਾ। ਇੱਕ ਜੈਨੀ ਉੱਜੜ ਪਾਏ, ਕਹਿੰਦੇ ਧਰਮ ਦਾ ਮਤਲਬ ਹੈ ਉਜਾੜੇ ਤੋਂ ਸਿੱਧੇ ਰਾਹ ਤੇ ਲੈ ਜਾਣਾ, ਪਰ ਉਹ ਕਿਹੜਾ ਧਰਮ ਹੋ ਗਿਆ ਵੀ ਉਜਾੜੇ ਵਾਲੇ ਪਾਸੇ ਚੱਲ ਪੈਣਾ। ਉੱਜੜ ਦਾ ਅਰਥ ਇੱਥੇ ਵੀ ਜਿੱਥੇ ਸੱਤ ਦੀ ਕੋਈ ਪਤਾ ਹੀ ਨਹੀਂ ਲੱਗਦਾ ਪਿਆ, ਧਰਮ ਦਾ ਕੋਈ ਪਤਾ ਹੀ ਨਹੀਂ, ਧੁਰੋਂ ਖਵਾਇਆ, ਸਮਝੋ ਰੱਬ ਨੇ ਵਾਹਿਗੁਰੂ ਨੇ ਇਹਨਾਂ ਨੇ ਧੁਰੋਂ ਨੇ ਧੁਰੋਂ ਹੀ ਖੁੰਝਾ ਦਿੱਤਾ ਹੈ। ਖੁਹਾਇਆ ਦਾ ਅਰਥ ਹੈ ਧੁਰੋਂ ਹੀ ਖੁੰਝ ਗਏ ਨੇ, ਧੁਰ ਤੋਂ ਹੀ ਰੱਬ ਦੀ ਮਾਰ ਪੈ ਗਈ ਵੀ ਇਹਨਾਂ ਨੂੰ ਰੱਬ ਦੀ ਪ੍ਰਾਪਤੀ ਦਾ ਰਾਹ ਹੀ ਨਹੀਂ ਪਤਾ, ਪਰਮਾਤਮਾ ਦੇ ਰਾਹ ਤੇ ਜਾਣ ਲਈ, ਕਿਉਂਕਿ ਪਰਮਾਤਮਾ ਨੂੰ ਤੇ ਮੰਨਣਾ ਨਹੀਂ, ਪਰ ਜਿਸ ਨਿਰਵਾਣ ਦੀ ਗੱਲ ਕਰਦੇ ਨੇ ਉਹਦੀ ਪ੍ਰਾਪਤੀ ਦੇ ਲਈ ਵੀ ਇਹ ਖੁੰਝੇ ਹੋਏ ਨੇ। ਤਿੰਨ ਮੁੱਖ ਨਾ ਹੀ ਨਾਮ ਨਾ ਤੀਰਥ ਨਾ ਆਇਆ, ਨਾਮ ਨਹੀਂ ਜਪਦੇ ਪਰਮੇਸ਼ਵਰ ਦਾ, ਆਪਣੇ ਇਹਨਾਂ ਦੇ ਕਰਮ ਹਨ, ਕਿਸੇ ਧਰਮ ਨੂੰ ਨਹੀਂ ਮੰਨਦੇ, ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ, ਆਪਣਿਆਂ ਨੂੰ ਮੰਨਦੇ ਨੇ। ਹੁਣ ਜਾਂ ਮਹਾਵੀਰ ਦੀ ਪੂਜਾ ਕੀਤੀ ਜਾਂਦੀ, ਉਹਦੀ ਪੂਰਤੀ ਰੱਖੀ ਜਾਂਦੀ ਹੈ, ਇਹਨਾਂ 'ਚ ਵੀ ਬੜੇ ਕ੍ਰਾਂਤੀਕਾਰੀ ਕੁਝ ਹੋਏ ਨੇ। ਇੱਕ ਤਰੁਣਾ ਸਾਗਰ ਹੋਏ ਨੇ ਜੈਨੀਆਂ ਵਿੱਚ, ਦਿਗੰਬਰ ਹੀ ਸਨ, ਬੜੇ ਕਮਾਲ ਦੇ ਉਹਨਾਂ ਦੇ ਕ੍ਰਾਂਤੀਕਾਰੀ ਬੋਲ ਸਨ, ਉਹਨਾਂ ਦੇ ਬਹੁਤ ਕੜਵੇ ਪ੍ਰਵਚਨ, ਉਹਨਾਂ ਨੇ ਇੱਕ ਕਿਤਾਬ ਕਈ ਭਾਗ ਛਾਪੇ ਨੇ, ਬੜੇ ਕਮਾਲ ਦੇ। ਹਰ ਧਰਮ ਦੇ ਵਿੱਚ ਜਦੋਂ ਕੁਰੀਤੀਆਂ ਆ ਜਾਂਦੀਆਂ ਨੇ ਤੇ ਕੁਝ ਕ੍ਰਾਂਤੀਕਾਰੀ ਉੱਠਦੇ ਨੇ, ਪਰ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਬੜੀ ਆਪਣੇ ਜੀਵਨ ਦੇ ਅੰਦਰ ਜਿੱਦੋ ਜਹਿਦ ਕਰਨੀ ਪੈਂਦੀ ਹੈ। ਗੁਰਦੇਵ ਜੀ ਕਹਿੰਦੇ ਤਿੰਨ ਮੁੱਖ ਨਾ ਹੀ ਨਾਮ, ਇਹ ਨਾਮ ਨਹੀਂ ਜਪਦੇ, ਵਾਹਿਗੁਰੂ ਦਾ ਨਾਮ ਨਹੀਂ ਲੈਂਦੇ, ਨਾ ਤੀਰਥ ਨਾ ਆਇਆ, ਤੇ ਆਪਣੇ ਤੀਰਥਾਂ ਦਾ ਵੀ ਖੰਡਨ, ਤੀਰਥਾਂ ਤੇ ਵੀ ਨਹੀਂ ਜਾਂਦੇ, ਭਾਵ ਇਸ਼ਨਾਨ ਵੀ ਨਹੀਂ ਕਰਦੇ, ਤੀਰਥ ਤੇ ਜਾਣਾ ਤੇ ਬੜੀ ਦੂਰ ਦੀ ਗੱਲ, ਨਿਰਮਲ ਜਲ ਦੇ ਨਾਲ ਇਸ਼ਨਾਨ ਵੀ ਨਹੀਂ ਕਰਦੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਸਾਡੀ ਸੰਪਰਦਾ, ਸਾਡੇ ਸਾਹਿਤ ਵਿੱਚ, ਸਾਡੀ ਸੰਸਕ੍ਰਿਤੀ ਵਿੱਚ ਤਾਂ ਮੰਨਿਆ ਜਾਂਦਾ ਹੈ ਮੋਇਆ ਜਿਆਂ ਗਾਤੀ ਤਾਂ ਹੁੰਦੀ ਹੈ ਜੇ ਸਿਰ ਪਾਈ ਹੈ ਪਾਣੀ, ਕਿ ਜੇ ਸਿਰ ਵਿੱਚ ਮਨੁੱਖ ਦੇ ਮਰਨੋ ਉਪਰੰਤ ਵੀ ਮੁਰਦੇ ਦਾ ਇਸ਼ਨਾਨ ਕਰਵਾਇਆ ਜਾਂਦਾ, ਜਿਉਂਦਿਆਂ ਦੇ ਨਹਾਉਣਾ ਹੀ ਨਹਾਉਣਾ। ਪਰ ਕਹਿੰਦੇ ਕਈ ਕਈ ਦਿਨ ਇਸੇ ਤਰ੍ਹਾਂ ਕੁਚੀਲ ਰਹਿੰਦੇ ਨੇ, ਗੰਦੇ ਰਹਿੰਦੇ ਨੇ, ਕਿਉਂਕਿ ਇਹਨਾਂ ਦੀ ਸੋਚ ਹੈ ਵੀ ਨਹਾਉਣ ਦੇ ਨਾਲ ਪਾਣੀ ਵਿੱਚ ਵੀ ਕਿਰਮ ਨੇ, ਸਾਡੇ ਸਰੀਰ ਤੇ ਵੀ ਕਿਰਮ ਰਹਿੰਦੇ, ਉਹ ਮਰ ਜਾਏਗਾ ਤੇ ਪਾਪ ਹੋ ਜਾਏਗਾ। ਬੇਲੋੜਾ ਜੋ ਕਰਮ ਨਹੀਂ ਹੈ ਉਹਦੇ ਤੇ ਆਪਣਾ ਜ਼ੋਰ ਦਿੰਦੇ ਨੇ। ਤੀਰਥ ਨਾ ਤੀਰਥ ਨਾ ਆਇਆ, ਹੱਥੀ ਸਿਰ ਖੁਹਾਏ, ਹੱਥਾਂ ਨਾਲ ਆਪਣੇ ਸਿਰ ਦੇ ਵਾਲ ਦੂਜੇ ਦਿਗੰਬਰ ਦੇ ਵਾਲ ਪੁੱਟ ਦਿੰਦੇ ਨੇ, ਨਾ ਭੱਦ ਕਰਾਇਆ, ਭੱਦ ਨਹੀਂ ਮੁੰਡਨ ਨਹੀਂ ਕਰਦੇ, ਵੀ ਕਈ ਧਰਮ ਚਲੋ ਮੁੰਡਨ ਤਾਂ ਕਰਦੇ ਨੇ ਕਈ ਸੰਪਰਦਾ, ਗੁਰਦੇਵ ਜੀ ਕਹਿੰਦੇ ਭੱਦ ਵੀ ਨਹੀਂ ਕਰਦੇ, ਮੁੰਡਨ ਨਹੀਂ ਕਰਦੇ, ਹੱਥਾਂ ਨਾਲ ਇੱਕ ਦੂਜੇ ਦੇ ਵਾਲ ਖੋਹ ਦਿੰਦੇ ਨੇ। ਕਿੰਨਾ ਦਰਦ, ਕਿੰਨੀ ਤਕਲੀਫ, ਕੁਚਿਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ, ਦਿਨ ਰਾਤ ਕੁਚੀਲ ਗੰਦੇ ਮੰਦੇ ਰਹਿਣਾ, ਜਦੋਂ ਨਹਾਉਣਾ ਹੀ ਨਹੀਂ, ਕਿਸੇ ਤਰ੍ਹਾਂ ਦੀ ਸਰੀਰ ਦੀ ਆਪਣੇ ਆਪ ਨੂੰ ਸਵੱਛ ਹੀ ਨਹੀਂ ਕਰਨਾ, ਆਪਣੀ ਗੰਦਗੀ ਤੱਕ ਨੂੰ ਫੋਲ ਦੇਣਾ ਹੈ, ਤੇ ਫਿਰ ਕਹਿੰਦੇ ਇਸ ਤਰ੍ਹਾਂ ਦੇ ਕੁਚੀਲ ਹੋ ਜਾਂਦੇ ਨੇ, ਸ਼ਬਦ ਨਾ ਪਾਇਆ, ਤੇ ਵਾਹਿਗੁਰੂ ਦਾ ਕੋਈ ਸ਼ਬਦ ਰਜ਼ਾ ਹੁਕਮ ਇਹਨਾਂ ਨੂੰ ਚੰਗੀ ਨਹੀਂ ਲੱਗਦੀ। ਤਿੰਨ ਜ਼ਾਤ ਨਾ ਪਤ ਨਾ ਕਰਮ ਜਨਮ ਗਵਾਇਆ, ਕਿਸੇ ਵੀ ਸੰਸਾਰੀ ਜ਼ਾਤ ਪਤ ਸ੍ਰੇਸ਼ਟ ਜ਼ਾਤ ਦਾ ਅਰਥ ਇੱਥੇ ਦੁਨਿਆਵੀ ਵਰਨ ਵੰਡ ਨਹੀਂ, ਜ਼ਾਤ ਦਾ ਅਰਥ ਵੀ ਮਨੁੱਖਾ ਜੀਵਨ ਮਿਲਿਆ
ਉਹਨੂੰ ਵੀ ਉਸ ਤਰ੍ਹਾਂ ਸ੍ਰੇਸ਼ਟ ਨਹੀਂ ਮੰਨਦੇ, ਨਾ ਕੋਈ ਕਰਮ ਚੰਗਾ ਕਰਦੇ ਨੇ, ਨਾ ਪਾਤ ਪੰਗਤ ਵਿੱਚ ਸੋਭਤ ਵਿੱਚ ਚੰਗੀ ਵਿੱਚ ਬਹਿੰਦੇ ਨੇ। ਕਰਮ ਜਨਮ ਗਵਾਇਆ, ਆਪਣਾ ਜਨਮ ਹੀ ਗਵਾ ਲਿਆ। ਕਿਸੇ ਤਰ੍ਹਾਂ ਦੇ ਨਾਲ ਇਹ ਕਰਮ ਜੀਵਨ ਨੂੰ ਚੰਗਾ ਨਹੀਂ ਬਣਾਉਂਦੇ, ਜਨਮ ਬਰਬਾਦ ਹੋ ਰਿਹਾ ਹੈ। ਮਨ ਜੂਠਾ ਵੇਜਾਤ ਜੂਠਾ ਖਾਇਆ, ਮਨ ਜੂਠਾ ਹੈ, ਵੇਜਾਤ ਵੇਜਾਤ ਦਾ ਅਰਥ ਹੈ ਬਿਲਕੁਲ ਨੀਵਾਂ ਹੋ ਗਿਆ, ਬਿਲਕੁਲ ਗਰਕ ਗਏ, ਜੂਠਾ ਖਾਇਆ, ਜੂਠ ਖਾ ਖਾ ਕੇ ਆਪਣਾ ਗੁਜ਼ਾਰਾ ਕਰਦੇ ਨੇ। ਕਦੇ ਉਹਨਾਂ ਨੂੰ ਖਾਂਦਿਆਂ ਨੂੰ ਵੇਖੋ, ਬੰਦਾ ਦੇਖ ਨਹੀਂ ਸਕਦਾ, ਕਈ ਆਪੋ ਆਪਣਾ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਅੰਦਰ ਆ ਚੁੱਕੀਆਂ ਗਿਰਾਵਟਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਦਤਾਰ ਜੀ ਕਹਿੰਦੇ ਬਿਨ ਸ਼ਬਦ ਹੈ ਆਚਾਰ ਨ ਕਿਨ ਹੀ ਪਾਇਆ। ਭਾਈ ਰੱਬ ਨੂੰ ਮਿਲਣ ਤੋਂ ਪਹਿਲਾਂ ਚੰਗਾ ਆਚਾਰਵੰਤ ਹੋਣਾ ਚਾਹੀਦਾ ਹੈ। ਬਿਨ ਸ਼ਬਦ ਹੈ ਆਚਾਰ, ਆਚਾਰ ਦਾ ਅਰਥ ਹੈ ਆਚਰਣ। ਵਾਹਿਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਉਪਦੇਸ਼ ਤੋਂ ਬਿਨਾਂ ਤੇ ਬੰਦੇ ਦਾ ਆਚਰਣ ਹੀ ਉੱਚਾ ਨਹੀਂ ਹੁੰਦਾ। ਤੇ ਜਿੰਨਾ ਚਿਰ ਆਚਰਣ ਉੱਚਾ ਨਹੀਂ ਹੁੰਦਾ, ਆਚਰਣ ਦੇ ਵਿੱਚ ਇੱਕ ਚੀਜ਼ ਨਹੀਂ ਆਉਂਦੀ। ਆਚਰਣ ਵਿੱਚ ਬੰਦੇ ਦਾ ਰਹਿਣ ਸਹਿਣ, ਖਾਣ ਪੀਣ, ਬੋਲ ਚਾਲ, ਜੀਵਨ ਦੀ ਕਿਰਿਆ, ਸਮਾਜ ਵਿੱਚ ਕਿਵੇਂ ਵਿਚਰਦਾ, ਸਾਰਾ ਕੁਝ ਸਾਡੇ ਆਚਰਣ ਵਿੱਚ ਆ ਜਾਂਦਾ। ਆਚਰਣ ਦਾ ਅਰਥ ਸਿਰਫ ਇੱਕ ਨਹੀਂ, ਆਚਰਣ ਵਿੱਚ ਸਾਡੀ ਸਾਰੀ ਜੀਵਨ ਸ਼ੈਲੀ ਆਉਂਦੀ ਹੈ। ਸੋ ਗੁਰਦੇਵ ਜੀ ਕਹਿੰਦੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਆਚਰਣ ਹੀ ਨਹੀਂ ਉੱਚਾ ਬਣਦਾ। ਨਾ ਆਚਰਣ ਚੰਗਾ ਬਣਿਆ ਤਾਂ ਫਿਰ ਬਿਨ ਸ਼ਬਦ ਹੈ ਆਚਾਰ ਨਾ ਕਿਨ ਹੀ ਪਾਇਆ। ਸ਼ਬਦ ਤੋਂ ਬਿਨਾਂ ਉੱਚਾ ਆਚਰਣ ਨਹੀਂ ਤੇ ਉੱਚੇ ਆਚਰਣ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ। ਇਸ ਤਰ੍ਹਾਂ ਜੀਵਨ ਦੇ ਫੋਕੇ ਕਰਮ ਕਾਂਡ ਕਰਕੇ ਜੀਵ ਉੱਜੜ ਜਾਂਦਾ ਹੈ। ਆਚਰਣ ਜਿਨ੍ਹਾਂ ਦਾ ਚੰਗਾ, ਗੁਰਮੁਖ ਓਅੰਕਾਰ ਸੱਚ ਸਮਾਇਆ, ਜਿਹੜੇ ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਲੈ ਲੈਂਦੇ ਨੇ, ਉਹੀ ਉਸ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਕਰਤਾ ਧਰਤਾ ਹਰਤਾ ਉਹਦੇ ਵਿੱਚ ਸਮਾ ਜਾਂਦੇ ਨੇ, ਜਿਉਂਦਿਆਂ ਵੀ ਤੇ ਜੀਵਨ ਤੋਂ ਬਾਅਦ ਵੀ। ਵਾਹਿਗੁਰੂ ਪਰਮੇਸ਼ਵਰ ਦਾ ਨਾਮ ਉੱਚਾ ਆਚਰਣ ਬਣਾਉਂਦਾ ਹੈ, ਉੱਚਾ ਸੁੱਚਾ ਜੀਵਨ ਦਿੰਦਾ ਹੈ, ਤੇ ਉਸ ਉੱਚੇ ਸੁੱਚੇ ਜੀਵਨ ਦੇ ਨਾਲ ਮਨ ਤੇ ਮਤ ਉੱਚੇ ਸੁੱਚੇ ਹੋ ਕਰਕੇ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬੜਾ ਸੋਹਣਾ ਜੀਵਨ ਦਿੱਤਾ, ਬੜੀ ਜੀਵਨ ਸ਼ੈਲੀ ਦਿੱਤੀ ਹੈ ਕਿ ਮਨੁੱਖ ਆਪਣੇ ਆਪ ਨੂੰ ਵੀ ਸੁੰਦਰ ਬਣਾਏ, ਸਰੀਰ ਮਰਿਆਦਾ ਵਿੱਚ ਰਹੇ, ਹਰ ਕਰਮ ਮਰਿਆਦਾ ਵਿੱਚ ਹੋਵੇ, ਸਰੀਰ ਦੀ ਸਵੱਛਤਾ, ਮਨ ਦੀ ਸਵੱਛਤਾ, ਤਾਂ ਹੀ ਆਤਮਾ ਦੀ ਸਵੱਛਤਾ ਹੋਏਗੀ। ਸੋ ਗੁਰੂ ਸਾਹਿਬ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨ ਜੀ। ਇੰਨੀਆਂ ਬੇਨਤੀਆਂ ਪ੍ਰਵਾਨ, ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ੀ ਯੋਗ ਨੇ। ਆਓ ਪਿਆਰ ਸਾਹਿਬ ਤੋਂ ਅੰਮ੍ਰਿਤ ਬਾਣੀ ਦਾ ਕੀਰਤਨ, ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਬਦ ਵਜਾਏ ਤੇਗ ਬਹਾਦਰ ਸਿਮਰਿਆ ਕਰਨਾ ਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਗ ਕੈਂਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨੂੰ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਸਿੱਖੀ ਕੇ ਸਾਰ ਸਰਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਜ ਦੇਖ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਂਕੀਆਂ ਝੰਡੇ ਬੁੰਗੇ ਯੁੱਗ ਹੋ ਯੁੱਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਮੈਂ ਮਤ ਉੱਚੇ ਮਤ ਪਤ ਕਰ ਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਾਹਸਾ ਜਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਓ ਕਮਾਨ ਨਿਤਾਣਿਓ ਕਰਤਾ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੱਲਾ ਬਖਸ਼ ਦੇਣੀਆਂ ਜੀ ਅੱਗੇ ਵੱਧ ਇਸ ਸਮਤ ਬਖਸ਼ਿਸ਼ ਕਰਨ ਸ਼ੁੱਧ ਗੁਰਬਾਣੀ ਗ੍ਰਹਿਣ ਕਰਨ ਦਾ ਬਾਅਦ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਸੁਣ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸਿੱਖਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਇਆ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵ ਬੀਬੀ ਸਿਮਰਨ ਜੀਤ ਕੌਰ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦੇ ਕਿਰਪਾ ਕਰਨੀ ਸੇਵਕਾਂ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਪਰਿਵਾਰ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਪ੍ਰੇਮ ਲੋਕ ਪਾਰਕ ਦੇਵਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ $50 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਬੀਬੀ ਪੂਨਮ ਜੌਲੀ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ $101 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕਾਂ ਦੀ ਭੇਟਾ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਦੇ ਦਾਨ ਬਖਸ਼ਿਸ਼

ਕਰਨੇ। ਸੌਰਵ ਬੱਤਰਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ, ਗਰੁੱਪ ਕੇ ਲੰਗਰਾਂ ਵਾਸਤੇ $30 ਮਾਇਆ ਭੇਟਾ ਕਰਦੇ ਹਾਂ। ਕਿਰਪਾ ਕਰਨੀ ਸੇਵਕਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ। ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿੱਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਹਿਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ ਲੇ ਰਾਜ ਕਰੇਗਾ ਖਾਲ।

0: ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਡੰਡੌਤ ਬੰਧਨ

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ। ਇੱਕ ਓਮਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ। ਸੋਹਿਲਾ ਸਿਵਰੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲਿਆ ਦੇਖੇਗਾ ਦੇਵਨ ਹਾਰ। ਤੇਰੇ ਦਾਨਾ ਕੀਮਤ ਨਾ ਪਵੈ ਤਿਸਦਾ ਤੇ ਕਮਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ। ਦੇਵ ਸੱਜਣ ਸੀ ਸੁਣੀਆਂ ਜੋ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦਨ ਨਿਤ ਭਵਾਨ। ਸਦਨ ਹਾਰਾ ਸਿਮਰੀਆ ਨਾਨਕ ਸੇ ਦੇ ਅਵਨ ਰਾਗਾ ਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਇੱਕੋ ਵੇਸ ਅਨੇਕ ਬਾਬਾ। ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸ ਵਿੱਚ ਅਸੀਆਂ ਘੜੀਆਂ ਪਹਿਰਾ ਚਿੱਤੀ ਵਾਰੀ ਮਾਹ ਹੋਆ। ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ। ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਣ ਚਵਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨੈਨ ਹੈ ਤੋਹੇ ਕਹੋ। ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਵਿਚਲਤ ਮੋਹੀ। ਸਮੈ ਜੋਤ ਜੋਤ ਹੈ ਸੋਏ ਤਿਸਦਾ ਚਾਨਣ। ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਜੋਤਿ ਭਾਵੈ ਸਵਾਰਤੀ ਹੋਏ। ਹਰ ਚਰਨ ਕਵਲ ਮੁਕਰੰਦ ਲੋਭਿਤ ਮਨੋ ਆਨੰਦ ਨ ਮੋਹੇ ਆਹੀ ਪਿਆਸਾ। ਕਿਰਪਾ ਜਲਦ ਹੈ ਨਾਨਕ ਸਾਰਿੰ ਕਉ ਹੋਏ ਜਾਤੇ ਤੇਰਾ ਨਾ ਹੈ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡਾਉਤ ਪੁਨ ਵੱਡਾ ਹੈ। ਰਹਾਓ ਸਾਖਤ ਹਰ ਰਸ ਸਾਧਨਾ ਜਾਣਿਆ ਤਨੇ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲੈ ਚਵੈ ਦੁਖ ਪਾਵੈ ਹੈ। ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੈ ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਉਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ। ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਇਹਾਂ ਕਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ। ਔਦ ਕਟੈ ਦਿਨ ਸੁਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਵੈ ਇਹੋ ਰਾਸਿਆ ਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨਹਿ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਾਹਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਕ੍ਰਿਸ਼ਨਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁੱਖਨ ਤਾ ਸੁਖਰਾਸ ਤਾ ਕੋ ਬਿਘਨ ਨਾ ਕੋ ਲਾਗੈ ਜਾ ਕੀ ਪ੍ਰਭਾ ਗੈ ਅਰਦਾਸ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾਵ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਦਾਰਾਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ 'ਚ ਬਰਕਤਾਂ ਪਾਉਣੀਆਂ ਆਪਣੇ ਲੜ ਲਾਈ ਰੱਖਣਾ ਪਾਤਸ਼ਾਹ ਜੀਓ ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣਾ ਇਸ ਵੇਲੇ ਆਪ ਜੀ ਦਾ ਸੁੱਖ ਆਸਣ ਤਿਆਰ ਹੈ ਆਪ ਆਪਣੇ ਆਸਣ ਤੇ ਬਿਰਾਜਮਾਨ ਹੋਵੋ ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ ਸਹੀ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਪਾਵਨ ਚਰਨਾਂ ਦੇ ਨਾਲ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਰਾਗ ਧਨਾਸਰੀ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 687 ਔਰ 688 ਦੇ ਉੱਤੇ ਸੁਭਾਇਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਭਨਾਂ ਨੂੰ ਜੀਵਨ ਜਾਚ ਬਖਸ਼ਿਸ਼ ਕਰ ਦੇਣ ਤਾਂ ਜੋ ਸਭਨਾਂ ਦਾ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਮਹਾਰਾਜ ਜੀ ਕਿਰਪਾ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਅਤੇ ਸੁਣਨ ਦੀ ਤਾਕਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਏ ਨਮੈ, ਜੁਗਾਦਿਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰਉ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੂ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤੱਕ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ।
ਪ੍ਰਭ ਕੋ ਸਿਮਰੈ ਸੀ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਾਧ ਬਲਿਹਾਰੀ, ਪ੍ਰਭ ਕੋ ਸਿਮਰੈ ਸੀ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨ ਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚਹੋ ਕੂੰਟ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੂ ਨਾਮ ਕਿਨ ਮਾਹੇ ਉਧਾਰੀ, ਅਨਕ ਪੁਨ ਹੈ ਚਰਨ ਕਰਤ ਨਹੀਂ ਤਰੈ, ਹਰ ਕੂ ਨਾਮ ਕੂਟ ਪਾਪ ਪਰ ਹਰੈ, ਗੁਰਮੁਖ ਨਾਮ ਜਪਹੋ ਮਨ ਮੇਰੇ, ਨਾਨਕ ਪਾਵਹ ਸੁਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਿਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜਿਹ ਮਾਰਗ ਇਹੋ ਜਾਤ ਅਕੇਲਾ, ਤਹ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜਿਉਣ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲਕ ਬਹੁ ਨਾ ਧੋਵੈ, ਹਰ ਕਾ ਨਾਮ ਕੂਟ ਪਾਪ ਖੋਵੈ, ਐਸਾ ਨਾਮ ਜਪਹੁ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜਿਹ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹ ਮਹਾਂ ਭਿਆਨ ਤਪਤ ਬਹੁ ਕਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਝ ਅਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰਿ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਬੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛੁ ਨਾਹੀ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾਤ ਇਹੋ ਹਰ ਕੋ ਨਾਮ ਕਾਮ, ਧੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ, ਸਲੋਕ
ਬਹੁ ਸ਼ਾਸਤ੍ਰ ਬਹੁ ਸਿਮਰਤੀ ਪੇਖੇ ਸਰਬ ਟਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ ਖਟ ਸ਼ਾਸਤ੍ਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੂਰਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਮਤ ਪ੍ਰਾਣ ਕਨਕ ਅਸ਼ਵ ਹੈ ਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਖਸ਼ ਨਾਹੇ ਨਾਨਕ ਗੁਰਮੁਖ ਨਾਮ ਜਾਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਹੋ ਬਹੁ ਸਾਧਨਾ ਕਰੈ ਮਨ ਤੇ ਕਬਹੁ ਨਾ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੂਟ ਉਪਾਵ ਦਰਗੈ ਨਹੀਂ ਸਿੱਜੈ ਛੂਟ ਸੁਨਾਹੀ ਊਬ ਪਿਆਲ ਮੋਹੇ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਾਉ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪੋਨੇ ਤੇ ਬੁਰਾ ਮਿਟਾਨਾ ਪਿਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁਨ ਨਹੀਂ ਲੇਪਾ ਨਿਰਤਨ ਕਉ ਧਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇਵ ਉਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸੁਕੋਏ ਸਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੂਨ ਰਸਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਿਹ ਘਟ ਵਸੈ ਹਰਿ ਨਾਮ ਸਲੂਕ ਨਿਰਗੁਨਿਆਰ ਏ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਜੈ ਪਿਆਰੈ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਦ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲਿਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਗ ਹਸੈ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਬਰ ਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤੇ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਾ ਵਨੇਦ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਦਾ ਜਾਨਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤੇ ਸਗ ਸਾਰੈ ਮੁਗਦ ਅਜਾਨ ਸਦਾ ਸਦਾ ਏ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸ ਤਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਬ ਪ੍ਰੀਤ ਭਸਮ ਸੰਗ ਹੋਏ
ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੁ ਪ੍ਰਭ ਦਇਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਪੇਖ ਅੰਤਰ ਮਲ ਮਾਇਆ, ਸ਼ਪਸ਼ ਨਾਹੇ ਕਸ਼ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੈ ਅਥਾ। ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲਿਹੁ ਊੜ ਨਿਭਾਵੈ। ਕਹਾ ਬੁਝਾਰਤ ਬੂਝੈ ਡੂਰਾ, ਨਿਸ ਕਹੀਐ ਤਉ ਸਮਝੈ ਭੂਰਾ। ਕਹਾ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤਉ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੈ ਨ ਚੀਤ, ਜੋ ਬੈ ਰਾਈ ਤਾ ਸਿਉ ਪ੍ਰੀਤ। ਬਲੂਆ ਕੀ ਗ੍ਰਹਿ ਭੀਤਰ ਬਸੈ, ਆਨੰਦ ਕੀਲ ਮਾਇਆ ਰੰਗ ਰਸੈ। ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬਿਕਾਰ ਮਹਾ ਲੋਭ ਧਰੋ। ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲੇਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਤਹਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਣੇ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੀਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ, ਨਾਨਕ ਕਹੂ ਨਸੀ ਜਈ ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਬਸਤੂਲੇ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ। ਏਕ ਭੀ ਨ ਦੇ ਦਸ ਭੀ ਹੈਰਲੇ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਾਣੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ। ਆਪਣੀ ਅਮਾਨ ਕਾਸ਼ ਬਹੁਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨ ਹੋਵੈ। ਜਿਸ ਕੀ ਬਸਤ ਕਿਸੇ ਆਗੈ ਰੱਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਉਸ ਦੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨਕ ਭਾਂਤ ਮਾਇਆ ਕੇ ਹੇਤ, ਸਰ ਪ੍ਰਹੋਬਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛੋਤਾਵੈ। ਜੋ ਦੀਸੈ ਸੋ ਚਾਲਨ ਹਾਰ, ਲਪਟ ਰਹਿਓ ਤਹਿ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹ, ਤਾ ਕਉ ਹਾਥ ਨ ਆਵੈ ਕੇਹ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸੁਬਾਇਆ, ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਮਿਥਿਆ ਰਥ ਹਸਤੀ ਅਸਭ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿਥਿਆ ਧਰੁ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸਥਿਰ ਭਗਤ ਸਾਧਕੀ ਸਰਨ, ਨਾਨਕ ਜਾਪ ਜਾਪ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਨੈ, ਮਿਥਿਆ ਹਸਤ ਪਰ ਦਰਬ ਕੋ ਹਿਰੈ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ। ਮਿਥਿਆ ਚਰਨ ਪਰ ਬਿਕਾਰ ਕੋ ਤਹਾਵੈ, ਮਿਥਿਆ ਮਨ ਪਰ ਲੋਭ ਲੁਭਾਵੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸਲੇ ਤਬਿਕਾਰਾ। ਬਿਨ ਬੂਝੇ ਮਿਥਿਆ ਸਭ ਭਹੇ ਸਫਲ, ਦੇਹ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਖਤ ਕੀ ਆਰਜਾ, ਸੱਚ ਬਿਨਾ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ, ਜਿਹ ਕਟ ਬਸਿਓ ਹਰ ਨਾਉ। ਨਾਨਕ ਤਾਕੈ ਬਲ ਬਲ ਜਾਉ। ਰਹਿਤ ਅਵਰ ਕਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ। ਜਾਣਨ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਭੀਨ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਊਨ ਜਾਨ ਚਰਨ ਪਰਾਤਾ। ਕਰਉ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ। ਆਪੇ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ।
ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਾਸ਼ ਜਾਨ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਈ ਲੜ ਲਾਏ ਥਾਂਤ ਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਧਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਠ ਪੰਡਮ ਪਟੰਬਰ ਹਟਾਵੈ ਤਿਸੇ ਤਿਆਗ ਕਤ ਅਵਰ ਲੁਭਾਵੈ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤੱਕ ਜਸ ਗਾਵੀ ਜੈ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਕੂ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਾਤ ਸੇਤੀ ਘਰ ਜਾਵੈ ਜਿਹ ਪ੍ਰਸਾਦ ਆਰੂਪ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਠਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਤੂੰ ਜਿਸ ਕੋ ਨ ਪਹੁੰਚੈ ਮਨ ਸਾ ਸਾ ਸਿਮਰਹੋ ਪ੍ਰਭ ਉਚੇ ਜਿਹ ਪ੍ਰਸਾਦ ਪਾਇ ਦੁਰਲਭ ਦੇਹ ਨਾਨਕ ਤਾਕੀ ਭਾਗਤ ਕਰੇ ਜਿਹ ਪ੍ਰਸਾਦ ਆਭੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜਿਹ ਪ੍ਰਸਾਦ ਅਸਭ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪੁਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਾਧ ਤਿਸੈ ਧਿਆਈ ਤਿਸੈ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰ ਹੈ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਹ ਸਾਹ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਹੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਤੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜਿਹ ਪ੍ਰਸਾਦ ਸੁਣੈ ਕਰਨ ਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲੈ ਜਿਹ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗਹੁ ਗੁਰਪ੍ਰਸਾਦ ਨਾਨਕ ਮਨ ਜਾਗਹੁ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨਾ ਮਨਹੁ ਬਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੁ ਦਇਆ ਤੇ ਕਮਲ ਵਿਗਾਸ ਪ੍ਰਭ ਸੁ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਊਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂ ਲਾਇਆ ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ ਨਾਨਕ ਇਨ ਕੈ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕਹਿ ਸੰਗ ਸਦਾ ਪਰ ਫੁੱਲੈ ਸਾਧ ਕਹਿ ਸੰਗ

ਕੈ ਸੰਗਤ ਅਜੈ ਸਭ ਆਪ ਆਪੇ ਜਾਣੈ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੈ ਸੰਗ ਨ ਕਬਹੂੰ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰਲ ਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨੇ ਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋ ਤਿਨਿਹਾਲ ਸਾਧ ਕੈ ਸੰਗ ਕਲੁਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਈਹਾਂ ਊਹਾਂ ਸੋਹੇਲਾ ਸਾਧ ਸੰਗ ਬਿਸ਼ੁਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨਾ ਮੰਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਾਟ ਘਾਟ ਡੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨਾ ਹੈ ਸਾਧ ਕੀ ਉਪਮਾ ਤੇ ਹੁਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੌ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉ ਬਸਧਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉ ਪਾਵਕ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਏਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗਹੇਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸੁਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸੁਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ ਬ੍ਰਹਮ ਗਿਆਨੀ ਕਾ

0: ਆਖਿਆ ਨਾ ਜਾਏ ਅਧਿ ਆਖਿਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਤਾਰੈ ਜੋ ਅੰਤਰ ਨਾਮ ਸਰਬ ਮੈਂ ਭਿਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤ੍ਰੈ ਰੂਪ ਨਾ ਭੇਖੈ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਨੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੁਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰਸ ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨੇ ਬਾਸ਼ੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰ ਨਾਮ ਜਪਾਵੈ ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕਹਿ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੂਜੈ ਮੂਲ ਸੂਖਮ ਮੈਂ ਜਾਣੈ ਅਸਥੂਲ ਚਹੁ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਪਾਸ ਪ੍ਰੇਤ ਮੁਗਧ ਪਾਥਰ ਕੋ ਤਾਰੈ ਸਰਬ ਰੂਪ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਕਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਤੈਸਾ ਸੁਵਰਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਅਸਰਿਓ ਆਪ ਹੋਏ ਅਨਤ ਤਰੰਗ ਲਖੀ ਨ ਜਾਹੀ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਭਿਨਾਸ਼ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਤਹਾਰੈ ਕਈ ਕੋਟ ਕਬ ਕਾਬ ਵਿਚਾਰੈ ਕਈ ਕੋਟ ਨਵਤਨ ਨਾਮ ਤੇ ਹਾਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪਰਦੇਸ਼ ਪਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖਯਤ੍ਰ ਕਈ ਕੋਟ ਦੇਵਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨੇ ਸੁਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸਾਸਤ ਕਈ ਕੋਟ ਕੀਏ ਰਤਨ ਸੁਮੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸੁਵਰਨ ਥੀਵੇ ਕਈ ਕੋਟ ਜਾਖਿ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇੜੇ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨੇ ਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁਜੋਨੀ ਫਿਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੈ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛੁ ਪ੍ਰਭ ਕੇ ਹਾਥੇ ਕਈ ਕੋਟ ਪਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਬਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾਕਾ ਅੰਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਾਧ ਸਾਧ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪੋ ਨੇ ਜਨ ਕੋ ਸਾਸ ਸਾਸ ਸੁਮਾਰੇ ਨਾਨਕ ਓਏ ਪਰਮੇਸ਼ੁਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਾਰਨ ਹੈ ਜਲ ਸਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪ ਉਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਤਹਾਰ ਅਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭ ਭਾਵੈ ਮਨੁੱਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਗਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੋ ਮਨੁੱਖ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
1: ਇਸ ਕੇ ਹਾਥ ਹੋਏ ਤੇ ਸਭ ਕਿਛ ਲਈ ਜੋ ਤਿਸ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮਹਿਲ ਜੇ ਜੇ ਜਾਣਤ ਆਪਣਾ ਬਚੇ ਪਰਮੇ ਭੂਲਾ ਤੈ ਤਿਸਤਾਵੇ ਨਿਮਖ ਨਿਮਖ ਮਾਹੀ ਚਾਰ ਤੋਂ ਤੇਰੇ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਨਾਨਕ ਤੇ ਜਨ ਨਾ ਮਿਲੇ ਖਿਨਵੇਂ ਖਿਨਵੇਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਹ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸੀਸ ਤਾ ਕਿਆ ਲਿਖਣ ਗਣੇ ਜਗਦੀਸ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਉ ਜੋ ਤਿਸ ਭਾਵੇ ਸੋਈ ਪੁੰਥੀਓ ਕਬਹੂੰ ਊਚ ਨੀਚ ਮਹਿ ਬਸੇ ਕਬਹੂੰ ਸੋਗ ਹੱਥ ਰੰਗ ਹਸੈ ਕਬਹੂੰ ਨਿੰਦ ਚਿੰਦ ਪਿਓ ਹਾਰ ਕਬਹੂੰ ਊਬ ਆਕਾਸ ਪਾਏ ਆਲ ਕਬਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਨ ਹਾਰ ਕਬਹੂੰ ਨਿਰਤ ਕਰੇ ਬਹੁ ਭਾਤ ਕਬਹੂੰ ਸੋਏ ਰਹੇ ਦਿਨ ਰਾਤ ਕਬਹੂੰ ਮਹਾਂਕ੍ਰੋਧ ਬਿਕਰਾਲ ਕਬਹੂੰ ਸਰਬ ਕੀ ਹੋ ਤਰਵਾਲ ਕਬਹੂੰ ਹੋਏ ਬਹੇ ਵਡ ਰਾਜਾ ਕਬੂ ਪਿਕਾਰੀ ਨੀਚ ਕਾ ਸਾਜਾ ਕਬਹੂੰ ਅਪ ਕੀਰਤ ਮਹਿ ਆਵੇ ਕਬਹੂੰ ਭਲਾ ਭਲਾ ਕਹਾਵੇ ਜਿਉ ਪ੍ਰਭ ਰਾਖੈ ਤਿਵ ਹੀ ਰਹੇ ਗੁਰ ਪ੍ਰਸਾਦ ਨਾਨਕ ਸੱਚ ਕਹੇ ਕਬਹੂੰ ਹੋਏ ਪੰਡਤ ਕਰੇ ਬਖਾਨ ਕਬਹੂੰ ਮੂਨ ਧਾਰੀ ਲਾਵੇ ਧਿਆਨ ਕਬਹੂੰ ਤਟ ਤੀਰਥ ਇਸਨਾਨ ਕਬਹੂੰ ਸਿੱਧ ਸਾਧਕ ਮੁਖ ਗਿਆਨ ਕਬਹੂੰ ਕੀਟ ਹੱਸ ਅੰਗ ਹੋਏ ਜੀਆ ਅਨਕ ਜੋਨ ਭਰਮੇ ਪਰਮੀਆ ਨਾਨਾ ਰੂਪ ਜੋ ਸੁਹਾਗੀ ਦਿਖਾਵੈ ਜਿਉ ਪ੍ਰਭ ਭਾਵੈ ਤਿਵੇ ਨੀਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਈ ਕਬਹੂੰ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੇ ਪਾਰ ਬ੍ਰਹਮ ਕੇ ਸੰਗ। ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਕਵਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਤਿਗੁਰੂਵਾਨ ਸਲੋਕ। ਸੁਖੀ ਵਸੇ ਮਸਕੀਨੀਆਂ, ਆਪ ਨਿਵਾਰ ਤਲੇ। ਵਡੇ ਵਡੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ। ਜਿਸਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ। ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਆਪਸ ਕੋ ਕਰਮਬੰਤ ਕਹਾਵੈ, ਜਨਮ ਮਰੇ ਬਹੁ ਜੋਨ ਪਰਮਾਵੈ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖਨ ਦਾ ਗਿਆਨ। ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਵਸਾਵੈ, ਨਾਨਕੀ ਹਾਂ ਮੁਕਤ ਆਗੈ ਸੁਖ ਪਾਵੈ। ਧਨਵੰਤਾ ਹੋਏ ਕਰ ਗਰਵਾਵੈ, ਤ੍ਰਿਣ ਸਮਾਨ ਕਛੂ ਸੰਗ ਨਾ ਜਾਵੈ। ਬਹੁ ਲਸਕਰ ਮਾਨੁਖ ਉਪਰ ਕਰਿਆ, ਸਫਲ ਪਿੱਤਰਤਾ ਕਾ ਹੋਏ ਬਿਨਾ। ਸਭ ਤੇ ਆਪ ਜਾਣੇ ਬਲਵੰਤ, ਖਿਨਮੇ ਹੋਏ ਜਾਏ ਪਸਮੰਤ। ਕਿਸੇ ਨਾ ਬਦੇ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਹ ਪਰਵਾਨ। ਕੋਟ ਕਰਮ ਕਰੇ ਹੋ ਧਾਰੇ, ਸ਼ਰਮ ਪਾਵੇ ਸਗਲੇ ਵਿਰ ਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗੇ ਕਹੋ ਕੈਸੇ ਗਵੈ। ਆਪਸ ਕੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨਾ ਆਵੈ। ਸਰਬ ਕੀ ਰਹਿਣ ਜਾ ਕਾ ਮਨ ਹੋਏ, ਕਹੁ ਨਾਨਕ ਤਾ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝ ਤੇ ਕਛੂ ਹੋਏ, ਤਬ ਇਸ ਕੋ ਸੁਖ ਨਾਹੀ ਹੋਏ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮਹਿ ਫਿਰਤਾ। ਜਬ ਧਾਰੇ ਕੋ ਵੈਰੀ ਮੀਤ, ਤਬ ਲਗ ਨਿਸ਼ਚਲ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੁੱਟੇ, ਗੁਰ ਪ੍ਰਸਾਦ ਨਾਨਕ ਹੋ ਛੁਟੇ। ਸਹਿਸ ਖਟੇ ਲਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ। ਅਨਕ ਭੋਗ ਵਿਖਿਆ ਕਹਿ ਕਰੇ, ਨਹਿ ਤ੍ਰਿਪਤਾਵੈ ਖਪ ਖਪ ਮਰੇ। ਬਿਨਾ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਵਿਰਥੇ ਸਭ ਕਾਜੇ। ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ। ਕਰਨ ਕਰਾਵਨ ਕਰਨੇ ਹਾਰ, ਇਸਕੇ ਹਾਥ ਕਹਾ ਵਿਚਾਰ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂ ਕੇ ਸੰਗ। ਬੂਝੇ ਦੇਖੇ ਕਰੇ ਵਿਵੇਕ, ਆਪਹਿ ਏਕ ਆਪਹਿ ਅਨੇਕ। ਮਰੇ ਨਾ ਬਿਨਸੇ ਆਵੇ ਨਾ ਜਾਏ, ਨਾਨਕ ਸਦ ਹੀ ਰਹਿ ਸੁਮਾਏ। ਆਪ ਉਪਦੇਸੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ। ਆਪ ਕੀਨੋ ਆਪਨ ਵਿਸਥਾਰ, ਸਭ ਕੁਛ ਉਸਕਾ ਉਹ ਕਰਨੇ ਹਾਰ। ਉਸ ਤੇ ਭਿੰਨ ਕਹੋ ਕਿਛੁ ਹੋਏ, ਥਾਨ ਥਨੰਤਰ ਏਕੇ ਸੋਏ। ਆਪਣੇ ਚਲਤ ਆਪ ਕਰਨੇ ਹਾਰ, ਕੌਤਕ ਕਰੇ ਰੰਗ ਆਪਾਰ। ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ। ਸਤ ਸਤ ਸਤ ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੇ ਵਖਿਆਨੀ। ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੇ ਬਿਰਲੇ ਚੀਨਾ। ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਨ ਜੋ ਜਨ ਪਰੇ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਿਤਾਰ। ਅਸ਼ਟਪਦੀ ਸੰਤ ਕੇ ਦੁਖਨ ਆਰਜਾ ਘਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ। ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮਹਿ ਪਾਏ। ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੋਵਾ ਤੇ ਹੀਨ। ਸੰਤ ਕੇ ਹਤੇ ਕੋ ਰਖੇ ਨਾ ਕੋਈ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਵੀ ਕਰੈ। ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੇ ਦੁਖਨ ਕਾ ਜਿਓ ਲਵੈ। ਸੰਤਨ ਕੇ ਦੁਖਨ ਸਰਪ ਜੋਨ ਪਾਏ, ਸੰਤ ਕੇ ਦੁਖਨ ਤ੍ਰਿਗਧ ਜੋਨ ਕਿਰਮਾਏ। संतन के दुखन तृष्णा मह जलै, संत के दुखन सब को छलै, संत के दुखन तेज सब जाए, संत के दुखन नीच नीच आए, संत दुखी का थाओ को नाहे, नानक संत पावे ता ओए विगत पाहे, संत का निंदक महा अतताई, संत का निंदक फिन टिकण ना पाई, संत का निंदक महा हतियारा, संत का निंदक परमेश्वर मारा, संत का निंदक राज ते हीन, संत का निंदक दुखिया दीन, संत के निंदक को सर्व रोग, संत के निंदक को सदा वियोग, संत की निंदा दोख मह दोख, संत का निंदक सन्नान संत पावे ता उसका हुए मोख, संत का दुखी सदा अपवित, संत का दुखी किसे का नहीं मिंत, संत के दुखी को डन लागे, संत के दुखी को सब त्यागे, संत का दुखी माँ अहंकारी, संत का दुखी सदा बीकारी, संत का दुखी जन मैं मरे, संत की दुखना सुख ते टरे, संत के दुखी को ना ही ठाओ, नानक संत पावे ता लय मिलाए, संत का दुखी अद बीच ते टूटे, संत का दुखी किते काय ना पहुँचे, संत के दुखी को ध्यान परमाइए, संत का दुखी उजड़ पाइए, संत का दुखी अंतर ते थोथा, जो सास बिना मृत की लोथा, संत के दुखी की जड़ किछु नाही, आपन बीज आपे ही खाहे, संत के दुखी को न राखन हार, नानक संत पावे ता लए उबार, संत का दुखी ओ बिल लाए, जो जल बिन मछली तड़पड़ाए, संत का दुखी भूखा नहीं राजै, जो पाव किंद नहीं तरापै, संत का दुखी छुटे अकेला, संत जो बुआर तिल खेत माही दोहेला, संत का दुखी धर्म ते रहत, संत का दुखी सद मिथ्या कहत, किरत निंदक का तुर ही पया, नानक जो तिस पावे सोई थिया, संत का दुखी बिगड़ रूप होए जाए, संत के दुखी को दर गह मिले सजाए, संत का दुखी सदा सहकाइए, संत का दुखी ना मरे ना जीवाइए, संत के दुखी की पूजे ना आसा, संत का दुखी उठ चले निराशा, संत के दुख ना तृष्टे कोई, जैसा पावे तैसा कोई होए, पया कितना मेटे कोई, नानक जाने सचा सोए, सब कर तिसके ओह करने हार, सदा सदा तिसको नमस्कार, प्रभु की उस्तत करो हो दिन रात, तिसे हिते आव हो सास गिराज, सब की शुवर्ते तिसका किया, जैसा करे तैसा को थिया, अपना खेला करने हार, दूसर कौन कहे विचार, जिसनो कृपा करे तिस आपन नाम दे, वड भागी नानक जन से सलोक, तजो हो सियानप सुरजन हो, सिमरो हर हर राय, एक आस हर मन रखो, नानक दुख परम पहु जाए, अष्टपदी मानुख की टेक बिरथी सब जान, देवन कोए के भगवान, जिसके दिए रहे आगाए, बहु न तृष्णा लागे आए, मारे राखे एको आप, मानुख के कुछ नाही हाथ, तिसका हुकम बुई सुख होए, तिसका नाम रख कंठ परोए, सिमर सिमर सिमर प्रभ सोए, नानक बिगन न लागे कोए, उस्तत मन मह कर निरंकार, कर मन मेरे सत व्योहार, निर्मल रसना अमृत पियो, सदा सोहेला कर लहे जियो, नैनो बेक ठाकुर का रंग, साध संग बिनसे सब संग, चरण चलो मार गोविंद, मिटे पाप जपिए हर बिंद, कर हर कर्म श्रवण हर कथा, हर दरगह नानक उजल मथा, बड़ भागी तेजन जग माहे, सदा सदा हर के गुण गाहे, राम नाम जो करहे विचार, से तनवंत कनी संसार, मन तन मुख बोलो हर मुखी, सदा सदा जानो होते सुखी, एको एक एक पछाने, इत उत की ओह सो जी जाने, नाम संग जिसका मन मान्या, नानक तिनह निरंजन जान्या, गुर प्रसाद अपन आप सुजै, तिसकी जान हो तृष्णा बुझे, साध संग हर हर जस कहत, सर्व रोग त्यो हर जन रहत, अन दिन कीर्तन केवल बखरान, ग्रस्त में सोई निर्वाण, एक ऊपर जिस जन की आशा, तिसकी कटिया जम की फासा, पार ब्रह्म की जिस मन भूख, नानक तिसह न लागै दुख, जिसको हर प्रभ मन चित आवै, सो संत सोहेला नहीं डुलावै, जिस प्रभ अपना कृपा करे,
2: सो शिव कोह किस ते डरै, जैसा सा तैसा दृष्टाया, अपने कार्य मह आप सुमाया। सोदत सोदत सोदत सीजिया, गुर प्रसाद तत् सब बूजिया, जब देखो तब सब किश मूल, नानक सो सूखम सोई असूल। नह किश जन्मे नह किश मरे, आपन चलत आप ही करे। आवन जावन दृष्टन दृष्ट, आक्या कारी तारी सब श्रिष्ट। आपे आप सगल मह आप, अनक युक्त रच थाप उथाप। अविनाशी नाही किश खंड, तारन तारे हो ब्रह्मंड। अलख अपेव पुरख प्रताप, आप जपाए ता नानक जाप। जिन प्रभ जाता सो सोवा बंत, सगल संसार उतरे तिन मंत। प्रभ के सेवक सगल उदारन, प्रभ के सेवक दूप विसारन। आपे में लय कृपाल, गुर का शब्द जप पय निहाल। उनकी सेवा सोई लागै, जिसनु कृपा करह बड़ पागै। नाम जपत पावह विश्राम, नानक तिन पुरख को उत्तम करमान। जो किश करे सो प्रभ के रंग, सदा सदा बसे हर संग। सहज सुभाए होवे सो होए, काढ़ने हार पछाणे सोए। प्रभ का किया जन मीठ लगाना, जैसा सा तैसा दृष्टाना। जिसते उपजे तिस माहे समाए, ओए सुख निदान उन्हूं बन आए। आपस को आप दीनो मान, नानक प्रभ जन एको जान सलोक। सर्व कला भरपूर प्रभ, बिरथा जानन हार। जाके सिमरन उतरिय, नानक तिस बले हार अष्टपदी। टूटी गांडन हार गोपाल, सर्व जिया पे प्रितपाल। सकल की चिंता जिस मन माहे, तिसते बिरथा कोई नाहे। रे मन मेरे सदा हर जाप, अविनाशी प्रभ आपे आप। आपन किया कछु न होए, जेसो प्राणी लोचे कोए। तिस बिन नाही तेरे किश काम, गत नानक जप एक हर नाम। रूपवंत होए नाही मोहे, प्रभ की जोत सगल घट सो है। तनवंता होए क्या को करबे, जा सब कुछ तिसका दिया गर्वे। अत सूरजे कौ कहावे, प्रभ की कला बिना कहता वे। जी को हुए बहे दातार, तिस दीन हार जाने का वार। जिस गुर प्रसाद टूटे हो रोग, नानक सोजन सदा अरोग। ज्यो मंदर को थाम है थमन, त्यो गुर का शब्द मने अस थमन। जो पखाड़ नाव चढ़ तरे, प्राणी गुर तरन लगत निस तरे। ज्यो अंधकार दीपक प्रकाश, गुर दर्शन देख मन होए विगास। ज्यो महा उद्यान मह मार्ग पावे, त्यो साधु संग मिल ज्योत प्रगटावे। तिन संतन की वाशो तूर, नानक की हर लोचा पूर। मन मूर्ख काहे बिलाइए, पूर्व लिखे का लिखिया पाइये। दुख सुख प्रभ देवन हार, अवर त्याग तू तिस है चितार। जो कुछ करे सोई सुखमान, पूला काहे फिरे आजान। कौन वसताई तेरे संग, लपट रहो रस लोभी पतंग। राम नाम जप हिरदे माहे, नानक पत सेती घर जाहे। जिस वखर को लैन तू आया, राम नाम संतन कर पाया। तज अभिमान लेह मन मोल, राम नाम हृदय मह तोल। लाद खेप संत है संग चाल, अवर त्याग विख्या जंजाल। तन तन कहे सब कोए, मुख उज्जल हर दर गह सोए। एहि वापार विरला वापारे, नानक ताके सद बले हारे। चरण साध के तोय तोय पियो, अर्प साध को अपना जियो। साध की तूर करो स्नान, साध ऊपर जाइए कुर्बान। साध सेवा वड भागी पाइए, साध संग हर कीर्तन गाइए। अनक बिगनते साधु राखै, हर गुण गाए अमृत रस चाखै। ओट गही संत है दर आया, सर्व सुख नानक तह पाया। मृत को जीवालन हार, भूखे को देवत आधार। सर्व निदान जाकी दृष्टि माहे, पूर्व लिखे का लहना पाहे। सब कुछ तिसका ओह करने जोग, तिस बिन दूसर हुआ ना होग। जप जन सदा सदा दिन रहनी, सब ते ऊच निर्मल एह करनी। कर कृपा जिसको नाम दिया, नानक सो जन निर्मल थिया। जाके मन गुर की प्रतीत, तिस जन आवे हर प्रवचीत। भगत भगत सुनिए तह लोए जाके हृदय को होए सच करनी सच ताकी रहत सच हृदय सतमुख कहत साची दृश साचा आकार सच वर्ते साचा पासार पार ब्रह्म जिन सच कर जाता नानक सोजन सच सोमाता श्लोक रूप ना रेख ना रंग किश त्रह गुण ते प्रभ भिन्न तिसह बुझाए नानका जिस होवे सुपर सन अष्टपदी अभिनाशी मन अभिनाशी प्रभ मन महराख मान की तू प्री त्याग तिसते परे नाही किश कोए सर्व निरंतर एको सोए आपे बिना आपे दाना गहर गंभीर गुहीर सुजाना पार ब्रह्म परमेश्वर गोविंद किरपा निधान दयाल बख्श संद साध तेरे की चरनी पाओ नानके मन एह अनराओ मनसा पूरन सरना जोग जो कर पाया सोई होग हरन भरन जाका नेत्र फोर तिसका मंत्र न जाने होर अनद रूप मंगल सद जाकै सर्व थोक सुनिय कर ताकै राज महराज जोग मह जोगी तप मह तपीसर ग्रस्त मह भोगी त्याय त्याय भगत है सुख पाया नानक तिस पुरख का किने अंत न पाया जाकी लीला कीमत नाहे सगल देव हारे अवगाहे पिता का जन्म का जाने पूत सगल प्रोई अपने सूत सुमत ज्ञान त्यान जिंदे जन दास नाम त्या वह इसे त्रह गुण तह गुण में जा को परमाए जन्म मरे फिर आवे जाए ऊंच नीच तिसके अस्थान जैसा जनावे तैसा नानक जान नाना रूप नाना जाके रंग नाना पीर करे इक रंग नाना विद की नो विस्थार प्रभ अविनाशी एक ओंकार नाना चलत करे किन माहे पूर हो पूरन सब ठाहे नाना विद कर बनत बनाई अपनी कीमत आपे पाई सब कर तिसके सब तिसके ठाओ जप जप जीवे नानक हर नाओ नाम के तारे सगले चंत नाम के तारे खंड ब्रह्मांड नाम के तारे सिमरत वेद पुराण नाम के तारे सुनन ज्ञान ध्यान नाम के तारे आकाश पाताल नाम के तारे सगल आकार नाम के तारे पुरिया सब पवन नाम के संग उतरे सुन श्रवन कर कृपा जिस अपने नाम लाए नानक चौथे पद मह सो जन गत पाए रूप सत जाका सत अस्थान पुरख सत केवल प्रधान करतूत सत सत जाकी बाणी सत पुरख सब माहे सोमाणी सत कर्म जाकी रचना सत मूल सत सत उत्पत सत करनी निर्मल निर्मली जिसह बुझाए तिसह सब भली सत नाम प्रभ का सुखदाई विश्वास सत नानक गुरते पाई सत बचन साधु उपदेश सत जन जाके हृदय प्रवेश सत नित बुझे जे कोई नाम जपता की गत होए आप सत किया सब सत आपे जाने अपनी मित गत जिसकी शिष्य करने हार अवन बूझ करत विचार करते की मित न जाने किया नानक ज्योतिष पावे सो वर्तिया बिस्मन बिस्म पै बिस्माद जिन बूझया तिस आया स्वाद प्रभ के रंग राज जन रहे गुर के वचन पदार्थ लहे ओए दाते दुख काट नहार जाके संग तरे संसार जन का सेवक सो वड भागी जन के संग एक लिव लागी।

0: ਸੀ ਵੀ ਸੱਚ ਅਸ਼ਟਪਦੀ ਚਰਨ ਸਤ ਸਤ ਪਰ ਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੂਜਨ ਹਾਰ ਤੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਹੀ ਲੈ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ ਬੂਜੇ ਬੂਜਨ ਹਾਰ ਬਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕਾ ਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕੀ ਮਨ ਪ੍ਰਤੀਤ ਠਾਕੁਰ ਕੇ ਸੇਵਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸੰਭਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੀ ਆਪਤ ਰਾਖੈ ਤਾਂ ਕਿ ਗਤਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੈ ਜਿਸ ਕਾ ਸਾਸ ਨਾ ਕਾੜਤ ਆਪ ਤਾ ਕੋ ਰਾਖਤ ਤੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਤ ਤਿਸ ਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੇ ਅਵਰ ਨਾ ਕੋਈ ਸਰਬ ਜੀਆ ਕਾ ਰਾਖਾ ਸੋਏ ਕਾਹੀ ਸੋਚ ਕਰੇ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਰਾਨੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੁਛ ਅਵਰ ਨਾ ਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੈ ਮਨ ਤਨ ਨਾਮਹਿ ਨਾਮ ਸਮਾਨੈ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਬੋਲੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਦਾਤ ਕਰਹਿ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸੁਰ ਹਰ ਸੁਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਵਖਾਣਿਓ ਤਿਸ ਕਾ ਗੁਣ ਕਹੇ ਏਕ ਨਾ ਜਾਣਿਓ ਆਠ ਪਹਿਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਹੈ ਤਿਸ ਕੇ ਦਰਸ ਪਾਪ ਮਿਟਾਵੈ ਹੈ ਅਵਰ ਸਿਆਨਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਲ ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸ ਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ ਸੇਵਕੋ ਗੁਰ ਸਲਾ ਦਾਇਆਲ ਸਿੱਖ ਕੀ ਗੁਰਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸੁਆਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆ ਗਿਆ ਮਨ ਮੇ ਸਹੇ ਆਪਸ ਕੋ ਕਰ ਕਛੂ ਨਾ ਜਨਾਵੈ ਹਰ ਹਰ ਨਾਮ ਹਿਰਦੇ ਸਦ ਧਿਆਵੈ ਮਨ ਵੇਚੇ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਦੇ ਹਰ ਨਾਉ ਅਨਕ ਵਾਰ ਗੁਰ ਕੋ ਵਲ ਜਾਓ सर्वनिदान जी का दाता, आठ पैर पा ब्रह्म रंग राता, ब्रह्म है जन जन में पार ब्रह्म, एक है आप नहीं कुछ परम, सहज सियाण पलया न जाइए, नानक ऐसा गुरबड़ भागी पाइए, सफल दर्शन पेखत पुनीत, परसत चन गत निर्मल रीत, पेटत संग राम गुण रवै, पार ब्रह्म की दर गह कवे, सुन कर बचन करन आगाने, मन संतोखा दंपति आने, पूरा गुरख्यो जा का मंत्र, अमृत दृष्ट पेखे होए संत, गुण बेअंत कीमत नहीं पाए, नानक जिस पावे तिस लए मिलाए, जेहबा एक उस्तत अनेक, सत पुरख पूरन विवेक, काहू बोला पहुँचत पुरानी, अगम अगोचर प्रभ निर्वाणी, निराहार निर्वैर सुखदाई, ताकि कीमत किने न पाई, अनेक भगत बंदन नित करै, चरण कमल हृदय सिमरह, सद बलिहारी सतगुर अपनै, नानक जिस प्रसाद ऐसा प्रभ जपनै, ए हर रस पावै जन कोई, अमृत पीवै अमर सो होए, उस पुरख का नाही कदे विनाश, जाके मन प्रगटे गुण दास, आठ पैर हर का नाम ले, सच उपदेश सेवको दे, मोह माया के संग न लेप, मन मह राखे हर हर एक, अंधकार दीपक परगासे, नानक परम मोह दुख तहते नासे, तब तुम्हे ठाट बरताई, अंध भया दुख नाठे पाई, जन्म मरण के मिटे अंधे से, साधु के पूरन उपदेशे, पौ चुका निरपौ होए बसे, सगल व्याध मानते खै नसे, जिसका सातिन कृपा धारी, साध संग जप नाम मुरारी, थित पाई चुके भ्रम गवन, सुन नानक हर हज श्रवन, निर्गुण आप सरगुण भी ओही, कला तार जिन सगली मोही, अपने चरित प्रभ आप बनाए, अपनी कीमत आपे पाए, हर बिंदु जा नाही कोई, सर्व निरंतर एको सोए, ओत पोत रव्या रूप रंग, पहे प्रगास साध के संग, रच रचना अपनी कल तारी, अनक बार नानक बले हारी, श्लोक साथ न चाले बिन भजन, बिख्या सगली शार, हर हर नाम कमावना, नानक एह धन सार, अष्टपदी संत जना मिल करो विचार, एक सिमर नाम आधार, अवर उपाव सब मीत विसारो, चरण कमल रित माहे उर तारो, कारण कारण सो प्रभ समरथ, दृढ़ कर कहो नाम हर वथ, ए तन संचो हो भगवंत, संत जना का निर्मल मंत, एक आसरा खो मन माहे, सर्व रोग नानक मिट जाहे, जिस तन को चार कुंट उठता वै, सो तन हर सेवा ते पावह, जिस सुखो नित बाछै मीत, सो सुख साधु संग परीत, जिस शोभा को करह भली करनी, सा शोभा भज हर की सरनी, अनक उपावी रोग न जाए, रोग मिटे हर अब खद लाए, सर्व निदान में हर नाम निदान, जप नानक दर गह परवान, मन पर बोध हो हर के नाए, दह दिस्तावत आवै ठाए, ताको विघन न लागे कोई, जाके रिते बसे हर सोए, कल ताती ठंडा हर नाओ, सिमर सिमर सदा सुख पाओ, पाओ बिन से पूर्ण होए आस, भगत पाए आत्म परगास, तित कर जाए बसे अविनाशी, कहो नानक काटी जाऊं फांसी, तत् विचार कहे जन साचा, जन्म मरे सो काचो काचा, आवा कवन मिटे प्रभ सेव, आप त्याग सरन गुरुदेव, यो रतन जन्म का हो उदार, हर हर सिमर प्राण आधार, अनेक अपावना छूटन हारे, सिमरत शास्त्र वेद विचारे, हर की भगत करो मन लाए, मन वंशत नानक फल पाए, संग न चालिस तेरे तना, तू क्या लपटावै है मूर्ख मना, सुत मीत कुटुंब अरवनिता, इनते कहू तुम कवन सनाथा, राज रंग माया विस्थार, इनते कहू कवन छुटकार, अस हस्ती रथ असवारी, झूठा डंप झूठ पासारी, ਜਿਨ ਦੀਏ ਤਿਸ ਬੁਝੇ ਨਾ ਬੀਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੇਹੇ ਈ ਆਨੈ, ਭਗਤ ਬਿਨਾ ਬਹੁ ਡੂਬੇ ਸੇ ਆਨੈ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ, ਆਪ ਜਪਹੋ ਅਵਰਾ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵਹੋ, ਸਾਰ ਭੂਤ ਸਤ ਹਰ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੇ ਵਿਖ ਫੈਲ, ਹੋ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸੰਭਾਲ, ਸ਼ਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਹੈ ਸੱਚ ਧਨਾ, ਹਰ ਪੂੰਜੀ ਸੰਚ ਕਰੋ ਵਿਓਹਾਰ, ਈਹਾ ਸੁਖ ਤਰ ਗਹਿ ਜੈਕਾਰ, ਸਰਵ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ, ਏਕੋ ਜਪ ਏਕੋ ਸਾਲਾਹ, ਏਕ ਸਿਮਰ ਏਕੋ ਮਨ ਆਹ, ਏਕ ਸਤੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹੋ ਪ੍ਰਭ ਆਪ। ਅਨਿਕ ਵਿਸਤਾਰ ਏਕ ਤੇ ਪਏ, ਏਕ ਅਰਾਧ ਪਰਾਚਿਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਵਾਹਿਗੁਰੂ ਜੀ ਸ਼ਰਮਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ ਅਸ਼ਟਪਦੀ। ਜਾਚਕ ਜਨ ਜਾਚੈ ਪ੍ਰਵਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੇ ਸਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸਿਮ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੀ ਜਨ ਕਿਰਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਭਰ ਭਰੇ ਪ੍ਰੇਮ ਰਾਸ ਰੰਗ, ਉਪਜੈ ਚਾਉ ਸਾਧ ਕੈ ਸੰਗ, ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਆਨ ਦਿਨ ਲੇਵ ਲਾਗ, ਬਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਕੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਐਸ਼ ਪੁਨੀ ਸਰਧਾ ਸਭ ਪੂਰੀ ਰਵ ਰਹਿਆ, ਸਾਧ ਸੰਗ ਹਜੂਰੀ ਜਿਸ ਕਾ ਸਾਥਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਘੀਆ ਜਾਣੈ, ਸੋ ਕਿਉਂ ਬਿਸਰੈ ਜਿਨ ਸਭ ਕੇ ਛਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ, ਗੁਰਪੂਰੈ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪਹੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰਹ ਨਾਮ ਜਪਾਵਹੋ, ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ, ਸਰਬ ਕਲਿਆਣ ਸੁਖ ਨਿਦ ਨਾਮ, ਬੂਢਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪਹੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮਨ ਤਨ ਅੰਤਰ ਇਹੀ ਸੁਆਉ, ਨੇਤਰੋਂ ਪੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੂ ਪਾਵੈ ਸੰਗ, ਏਕ ਬਸਤ ਦੀਜੈ ਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਾਇਆ, ਤਾ ਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸੰਦ ਦੀਨ ਦਇਆਲ, ਭਗਤ ਵਸ਼ਲ ਸਦਾ ਕਿਰਪਾਲ, ਆਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਣ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ, ਹਮ ਨਿਰਗੁਨੀਆਰ ਨੀਚ ਅਜਾਨ, ਨਾਨਕ ਤੁਮਰੀ ਸਰਣ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰ ਮੰਤ, ਸਾਧ ਸੰਗ ਪ੍ਰਭ ਦੇਹੁ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰ ਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪੋ ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪੋ। ਅਸ਼ਟਪਦੀ
1: जब अकार एकाश ना दृष्टेता पाप पुन तब कहते होता, जब तारी आपन सुन समातो तब बैर विरोध किस संग कुमातो, जब इसका वर्ण चिहन न जापतो तब हरक सुख कहो किसे व्यापत, जब अपन आप पार ब्रह्म तब मोह कहां किस होवत भरम, आपन खेल आप वरती जा नानक करने हार न दूजा, जब होवत प्रभ केवल तनी तब बंद मुक्त कहो किस कहो गनी, जब एक हर अगम अपार तब नरक सुरक कहो कौन अवतार, जब निर्गुण प्रभ सहज सुभाए तब सेव साकत कहो कित ठाए, जब आपे आप अपनी ज्योत तर तब कवन निडर कवन कत डर, आपन चले तो आप करने हार नानक ठाकुर अगम अपार, अभिनाशी सुख आपन आसन तह जन मरण कहो कहा बिना सुनो, जब पूर्ण करता प्रभ सोए तब जम की त्रास कहो हो किस होए, जब अवगत अगोचर प्रभ एका तब चित्रगुप्त किस पूछत लेखा, जब नाथ निरंजन अगोचर अगादे तब कौन छुटे कौन बंधन बाधे, आपन आप ही अचर जा नानक आपन रूप आप ही ऊपर जा, जह निर्मल पुरख पुरख पात होता तह बिन मैल कहो हो क्या तोता, जह निरंजन निरंकार निर्बान तह कौन को मान कौन अभिमान, जह स्वरूप केवल जगदीश तह शाल शिदर लगत कहो कीस, जह ज्योत स्वरूपी ज्योत संग समावै तह किस भूख कवन त्रिपतावै, करण करावन करने हार नानक करते का नाहे सुमार, जब अपनी सुबा अपन संग बनाई तब कवन माए बाप मित्र सोत पाई, जय सर्व कला आपे प्रवीन तह वेदक देव कह कूचीन, जब अपन आप उर तार तो सघन आप सघन कहा विचार, जह आपन ऊच अपन आप नेरा तह कौन ठाकुर कौन कहिय चेरा, बेसमन बेसम रहे बेसमाद नानक अपनी गत जन हूँ आप, जह अशाल अशेद अभेद समाया ऊहा किस व्यापत माया, आपस को आपे आदेश तेहो गुण का नाही प्रवेश, जह एक है एक भगवंता तह कौन अचिंत किस लागे चिंता, जह अपन आप पति यारा तह कौन कथा कौन सुनने हारा, बहु बेअंत ऊच ते ऊचा नानक आपस को आपे पहुचा, जह आप रच्यो प्रपंच अकार तेहो गुण मैं कीनो बिसथार, पाप पुन तय पई कहावत को नरक को सुर्ग बंशावत, आल जाल माया जंजाल हमें मोह परम पै पार, दुख सुख मान अपमान अनक प्रकार कियो बखयान, आपन खेल आप कर देखै खेल संकोचै तौ नानक एकै, जह अवगत भगत तह आप जह पसरै पासार संत प्रताप, दुहु पाक का आपे तनी उनकी शोभा उन्हों बने, आपे कौतुक करे आनंद जोज आपे रास भोगन निरजोग, जिस भावै तिस आपन ना इलावै जिस भावै तिस खेल खिलावै, बेसुमार अथा अगंत अतुलै ज्यों बुलावो त्यों नानक दास बोलै श्लोक, जी जंत के ठाकुरा आपे वर्तन हार नानक एको पसरिया दूजा कह दृष्टारो, अष्टपदी आप कथै आप सुनने हारो आपे एक आप बिसथारो, जा तिस भावै तां श्रेष्ठ उपाय अपने भाणे लय समाए, तुम ते भिन्न नहीं किश होए आपन सूत सब जागत परोए, जाको प्रभ जियो आप बुझाए सच नाम सोई जन पाए, सो समंदर से तत का बेता नानक सगल श्रेष्ठ का जेता, जी यंत्र सब तक हाथ दीन दयाल अनाथ को नाथ, जिस राखै तिस कोई न मारे सो मुआ जिस मन हो बिसारे, तिस ताज अवर कहा को जाए सब सिर एक निरंजन राय, जी की जुगत जाके सब हाथ अंतर बाहर जन हो साथ, गुण निधान बेअंत अपार नानक दा सदा बलहार, पूरन पूर रहे दयाल सब ऊपर होवत कृपाल, अपने कर्तव जाने आप अंतर जमे रहे ओ ब्याप, प्रतपाल जीअन बहु भांत जो जो रचे ओ सोत सहत्यात, जिस भावै तिस लय मिलाए भगत करै हर के गुण गाए, मन अंतर विश्वास कर मान्या करनहार नानक एक जानिया, जन लागा हर एक नाए तिस की आस न बिरथी जाए, सेवक कौ सेवा बन आई हुकम बूझ परम पद पाई, ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ, ਆਨ ਦਿਨ ਪੂਜੈ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ, ਆਠ ਪਹਿਰ ਪ੍ਰਭ ਭੇਖੋ ਨੇਰਾ, ਮਿਟੈ ਅਗਿਆਨ ਬਿਨਸੈ ਅੰਧੇਰਾ, ਸੁਨ ਉਪਦੇਸ਼ ਹਿਰਦੇ ਬਸਾਵਹੋ, ਮਨ ਇੱਛੇ ਨਾਨਕ ਫਲ ਪਾਵਹੋ, ਹਾਲਤ ਪਾਲਤ ਦੋਏ ਲਿਹੋ ਸਵਾਰ, ਰਾਮ ਨਾਮ ਅੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪਰੀਖਿਆ, ਮਨ ਤਨ ਨਾਮ ਜਪਹੋ ਲਿਵ ਲਾਏ, ਦੁਖ ਦਰਦ ਮਨ ਤੇ ਭਉ ਜਾਏ, ਸਚ ਵਾਪਾਰ ਕਰੋ ਵਾਪਾਰੀ, ਤਰਬੈ ਨਿਭੈ ਖੇਪ ਤੁਮਾਰੀ, ਇਹ ਘਾਟੇ ਖਰਖੋ ਮਨ ਮਾਹੇ, ਨਾਨਕ ਬਹੁਰ ਨਾ ਆਵੈ ਜਾਹੇ, ਤਿਸ ਤੇ ਦੂਰ ਕਹਾ ਕੋ ਜਾਏ, ਉਬਰੈ ਰੱਖਣ ਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ, ਸਿਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋਹ ਤਿਨਿਹਾਲ, ਤਾਕੇ ਨਿਕਟ ਨ ਆਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ, ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸੋ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸੋ, ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮੱਗਰੀ ਏਕਸ ਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਏ, ਨਾਉ ਇਨੀ ਦੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ, ਸੁਨ ਸਮਾਧ ਅਨਹਤ ਤਹਿ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤ ਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪਾਉਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪੁਰਾਣ ਸਿਮਰਤ ਮੈਂ ਦੇਖੋ, ਸਸੀ ਅਰ ਸੂਰ ਨਖਿਅਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬਹੁ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੂਲ ਨਾ ਪਾਈਐ ਗੁਣੈ ਅਮੋਲ, ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸੁਆਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸੋ, ਨਾਨਕ ਤਿਨ ਮੈਂ ਇਹੋ ਵਿਸਾਸੋ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਪੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤ ਪਤ, ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕੰਕਾਰ, ਅਨਿਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ, ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕੈ ਮੱਧ ਅਲਿਪ ਤੋਰਾ ਹੈ, ਜੋ ਕਿਛ ਕਹਿਣਾ ਸੋ ਆਪੇ ਕਹੈ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸੁਮਾਏ, ਇਸ ਤੇ ਹੋਏ ਸੁਨਾਹੀ ਬੁਰਾ, ਊਰਾ ਕਹੋ ਕਿਨੈ ਕਛ ਕਰਾ, ਆਪ ਭਲਾ ਕਰ ਤੂਤ ਆਤਨੀ ਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ, ਤਾ ਕੀ ਗਤ ਮਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋਜੀ ਪਾਏ, ਤਿਸ ਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖੋ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆ ਬਹੁ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਪਰ ਲਿਹੋ ਭੰਡਾਰੋ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਹਾਉ ਨਾਰਾਇਣ ਏਕ ਏਕ ਰੂਪ ਜਾਪੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਗ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ।

ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨ ਕੋਏ।

ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ, ਜੀਤੀ ਸਿਰ ਠੂ ਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ, ਚੰਗਾ ਨਾ ਉਰ ਕਾਇ ਕੈ ਜਸ ਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਏ ਨ ਸੁਜਈ ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੈ ਕਾਲ, ਨਾਨਕ ਭਗਤਾ

ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣਿਆ ਸਟ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣਿਆ

ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ।

ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੁ ਨ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਕਾ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾਤਾ ਹੋਵੈ ਨਾਨਕ ਜੇ ਕੋ ਆਪਉ ਜਾਣੈ ਅੱਗੇ ਗਿਆ ਨ ਸੋਹੈ ਪਾਤਾਲਾ ਪਾਤਾ ਲਖ ਆਗਾਸਾ ਆਗਾਸ ਓੜ ਕੂੜਕ ਭਾਲ ਥੱਕੇ ਵੇਦ ਕਹਿਨਿਕ ਵਾਤ ਸਹਿਸ ਅਠਾਰਹ ਕਹਿਨਕ ਤਿਬਾਂ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨ ਪਾਈਆ ਨਦੀਆਂ ਤੈ ਵਾਹ ਪਵੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨ ਵਿਸਰਹਿ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਉਹ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਵੜੂਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵਿੜਾਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੈ ਜੂਦ ਅਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੈ ਵੇਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖ ਖਾਹੀ ਖਾਹੀ ਕੀਤਿਆਂ ਦੂਖ ਭੁਗਸਦ ਮਾਰ ਹੇ ਪੇਦਾ ਤੇਰੀ ਦਾਤਾਰ ਬੰਦ ਕਲਾਸੀ ਭਾਣੈ ਹੋਏ ਹੋ ਰਾਖ ਨ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜਿਤਿਆਂ ਮੂੰਹ ਖਾਏ ਆਪੇ ਜਾਣੈ ਆਪੇ ਦੇ ਆਖ ਸੇ ਭੇਕੇ ਕੇ ਜਿਸਨੂੰ ਬਖਸ਼ੇ ਸਿਫਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਮੁੱਲ ਆਵੈ ਮੁੱਲ ਲੈ ਜਾਹੀ ਅਮੁੱਲ ਭਾਏ ਮੁੱਲਾ ਸੁਮਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸ਼ਰ ਆਖਹਿ ਸਿੱਧ ਆਖਹਿ ਕੀਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁੰਜਨ ਸੇਵ ਕੀਤੇ ਆਖਹਿ ਆਖਣ ਪਾਹੇ ਕੀਤੇ ਕਹਿ ਕਹਿ ਉੱਠੜ ਜਾਹੇ ਇੱਤੇ ਕੀਤੇ ਹੋਰ ਕਰੇ ਤਾਕ ਨ ਸਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰਾਂਗਾ ਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਵੈ ਸਰਬ ਸੰਭਾਲੇ ਵਾਜੇ

ਹੈ ਪੀਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਰ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਤ ਸਿਧਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾ ਵਹਿ ਲਿਖੇ ਆ ਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾਏ ਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਹੁ ਲਖ ਹੋਏ ਲਖ ਹੋਵੈ ਲਖ ਵੀਸ਼ ਲਖ ਲਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚ

ਪਤਾਲ ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾ ਧਰਮ ਖੰਡ ਕਾਹੂ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕਿ ਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪੁਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੈ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਤ ਪ੍ਰਸਾਦ, ਚੱਕਰ ਚਿਹਨੇ ਅਰ ਵਰਣ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ। ਅਚਲ ਮੂਰਤ ਤਨ ਭਉ ਪ੍ਰਕਾਸ਼ ਮਿਟੋਜ ਕਹੀ ਜੈ, ਕੋਟ ਇੰਦਰ ਇੰਦਰਾਨ ਸਾਈ ਸਾਨ ਗਨੀ ਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ, ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਭੁਜੰਗ ਪ੍ਰਿਆ ਚੰਦ ਨਮਸਤੁੰਗ ਅਕਾਲੇ, ਨਮਸਤੁੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਪੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੁਵੇਕੈ, ਨਮਸਤੰਗ ਨੇਕੈ, ਨਮਸਤੰਗ ਬੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸ਼ੇ, ਨਮਸਤੰਗ ਨਿਰਭੇਸ਼ੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਦਾਤੇ, ਨਮਸਤੰਗ ਨਿਰਗਾਤੇ, ਨਮਸਤੰਗ ਨਿਰਦੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤਸਤ ਰੰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਜਬੇ, ਨਮਸਤਸ ਅਜਬੇ, ਅਦੇਸੰਗ ਅਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਵਾਮੇ, ਨਮੋ ਸਰਵ ਕਾਲੇ, ਨਮੋ ਸਰਵ ਦਿਆਲੇ, ਨਮੋ ਸਰਵ ਰੂਪੇ, ਨਮੋ ਸਰਵ ਭੂਪੇ, ਨਮੋ ਸਰਵ ਕਾਪੇ, ਨਮੋ ਸਰਵ ਥਾਪੇ, ਨਮੋ ਸਰਵ ਕਾਲੇ, ਨਮੋ ਸਰਵ ਪਾਲੇ, ਨਮਸਤਸਤ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਨਮੇ, ਨਮੋ ਸਰਵ ਗਾਉਣੇ, ਨਮੋ ਸਰਵ ਭਾਉਣੇ, ਨਮੋ ਸਰਵ ਰੰਗੇ, ਨਮੋ ਸਰਵ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਵਰਣੇ, ਨਮਸਤੰਗ ਮਰਣੇ, ਨਮਸਤੰਗ ਜਰਾਰੰਗ, ਨਮਸਤੰਗ ਕਿਰਤਾਰੰਗ, ਨਮੋ ਸਰਵ ਧੰਦੇ, ਨਮੋ ਸਤ ਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਵਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਵ ਸੋਖੰ, ਨਮੋ ਸਰਵ ਭੋਖੰ, ਨਮੋ ਸਰਵ ਕਰਤਾ, ਨਮੋ ਸਰਵ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਵ ਦਿਆਲੇ, ਨਮੋ ਸਰਵ ਪਾਲੇ, ਚਾਚਰੀ ਛੰਤਵ ਪ੍ਰਸਾਦ, ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਦੇਹ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭਾਂਜ ਹੈ, ਅਚੂਜ ਹੈ, ਅਚਾਂਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ,

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦ ਦਪਾਉਣ ਕੇ ਗੌਣ ਕੁਜਾਤ ਨਿਵਾਰੇ ਭਾਰੀ ਭਜਾਨ ਕੇ ਭੂਪ ਭਲੀ ਬਿਦਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਹਾਂ ਭੈ ਭੂਪ ਤੰਤ ਕੋ ਨਾਗੇ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਿਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸਿੱਖੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸੁਬਾਨ ਕੇ ਭਿੱਖੈ ਪਾਉਣ ਹਾਰ ਜਤੀ ਜਧਾਰ ਸਭੈ ਸੁਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੈਂਗੇ ਤੋਰ ਅਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਅਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰ ਤਦੇਸ ਮਿਲਿੰਦ ਮੁਵਾਸਨ ਮਾਤਿਗ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੋ ਬਾਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਨੇਕ ਸੁਏਕ ਦਿਵਈਆ ਦਾਨਵ ਦੇਵ ਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਤਲ ਮੈਂ ਪਲ ਹੀ ਪਲ ਮੈਂ ਸੋ ਤਾਪ ਤਪੈਂਗੇ ਪੁਨ ਪਰ ਤਾਪਨ ਬਾੜ ਜੈ ਤੁਨ ਪਾਪਨ ਕੇ ਬੋ ਪੁੰਜ ਖਪੈਂਗੇ ਸਾਹ ਸਮੂਹ ਪ੍ਰਸੰਨ ਫਿਰੈ ਜਗ ਸਤੁਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਜਿੰਦਰ ਨਿਰਾਧ ਵਜਾਉਣ ਤਰਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾ ਦਿਕ ਦਾਨ ਅਨੇਕ ਸਵੰਬਰ ਸਾਜ ਭਰੈਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਚੀ ਬਤੰਤ ਫਸੇ ਜਮਫਾਸ ਭਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭੈਓ ਜੋ ਦੋ ਲੋਚਨ ਮੁੰਦ ਕੈ ਬੈਠ ਰਿਹੋ ਬਖ ਧਿਆਨ ਲਗਾਇਓ ਨਾਥ ਫਿਰਿਓ ਨੀ ਸਾਸ ਸਮੁੰਦਰ ਲੋਕ ਗਯੋ ਪਰ ਲੋਕ ਗਵਾਇਓ ਬਾਸ ਕੀਓ ਵਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਚ ਕਹੂੰ ਸਿਨ ਲਹਿਓ ਸਬੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ ਕਾਹੂ ਲੈ ਪਾਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਅਰਵਾਚੀ ਦਿਸ਼ਾ ਮੈਂ ਕਾਹੂ ਪਚਾਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਵਾਚ ਬੇਨਤੀ ਚੌਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਕਾਬੂ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਰ ਅੱਛਾ ਨਿਜ ਕਰ ਦੈ ਕਰੀਐ ਸਭੈ ਰਣ ਕੁਆ ਸੁੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਚਾਟ ਕੋਈ ਅਵਰ ਨਾ ਧਿਆਉ ਜੋ ਪਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਜੈ ਵਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਝ ਜੂ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ਼ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਜਛਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਅਮਾਰਾ।
नमस्कार दिसी को हमारी सकल प्रजाजनी आप सुवारी शिवकन को सब गुण सुख दियो सत्रन को पल मुंह बद कियो कट कट के अंतर की जानत भले बुरे की पीर पहचानत जी टीते कुंचर स्थूला सब पर कृपा दृष्ट कर भूला संतन दुख पाए ते दुखी सुख पाए साधन के सुखी एक एक की पीर पहचाने काट काट के पट पट की जाने जब उदकर्क करा कर तारा प्रजा तर तब देह अपारा जब आकर करत हो कब हूँ तुम मैं मिलत देह तर सब हूँ जेते बदन सिर सब तारे आप अपनी बूझ उचारे तुम सब ही ते रहत निरालम जानत भेद भेद अर आलम निरंकार निर्भकार निर्लंब वाद अनिल अनाद असंभ ताका मूढ़ उचारत भेदा जाको भेव न पावत भेदा ताको कृपान अनुमानत महा मूढ़ कछ भेद न जानत महादेव को कै सदा शिव निरंकार का चिन्हत न भेव आप अपनी बुद्ध है जेती वर्णत भिन्न भिन्न तुहे तेती तुमरा लखा न जाय पसारा के बिसजा प्रथम संसारा एक रूप अनूप स्वरूपा रंग भयो राव के भूपांड जे रसित जकीनी उत्पुज खान बहु रच दीनी कऊ फूल राजा हवे बैठा कऊ सिमट पर शंकर कैठा सिगरी सेठ दिखाए अचंपव आद जुगा स्वरूप स्वयं पव अवरक्षा मेरी तुम करो सिको वार सिख संगर हो दुष्ट जिते उठवत उत्पाता सकल मलेश करो रणकाता जी हस्तु तब सरनी परे तिनके दुष्ट दुख तहवे मरे पुरख जवन पग परे तिहारे तिनके तुम संकट सवटारे जो कल को एक बार ते है ताकि काल निकट नह है रक्षा हुए ताहे सब काला दुष्ट हरिटर तत्काला कृपा दृष्ट संजा ने हरि हो ताकि ताव तनक मैं हरि हो रिद सिद्ध कर्मो सब हुई दुष्ट छाछ व सकै न कोई एक बार जिन तुम्हें संभारा काल फास्ती ताहे उबारा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸਥਿਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ, ਹਰੀ ਕੇ ਰਾਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਈ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰੇ ਘਰ ਤਾਂ ਤੇਰੇ, ਸਭ ਕਿਛੈ ਜਿਸ ਦੇ ਸੋ ਪਾਵੇ। ਸਦਾ ਸ਼ਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਚੀ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾਉ, ਜਿਸ ਦਿਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਥ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖੋ ਆਤਿਤ ਘਰਿ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਵਾਣੀ, ਦੇਹ ਨਿਵਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਵਾ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਏਸ ਨੂੰ ਗੁਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਤਿਨਕਾ ਮੂਹ ਟੁੱਟਾ, ਤਿਨਕਾ ਸਭ ਸੱਚਾ ਸੁਆਰਿਆ। ਕਹਿ ਨਾਨਕ ਉਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੋਂ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰਹਿ, ਦਾਹ ਦਿਸ ਇੱਕ ਨਾਮ ਲਾਗ ਸੁਆਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ। ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਓ ਸੰਤ ਪਿਆਰੇ ਹੋ, ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੋਭ ਗੁਰ ਕੋ ਹੁਕਮ ਮੰਨਿਆ, ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ, ਗਾਓ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥਿਓ ਕਥ ਕਹਾਣੀ, ਹੇ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਹਿਮਾਇਆ ਮੋਹਣੀ, ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ, ਕਿਨੈ ਕੀਤੀ ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨਾ ਪਾਇਆ, ਹੇ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈ, ਐਸਾ ਕਮੂਲੇ ਨਾ ਕੀਚੈ, ਜਿਤੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਗਮ ਗੋਚਰ ਤੁਰੰਤ ਨ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਖੁਆ ਕੋ ਖਾਣੇ, ਆਖੈ ਤਾ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ। ਕਹਿ ਨਾਨਕ ਤੂੰ ਸਦਾ ਗਮ ਮੈਂ ਤੁਰੰਤ ਨ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਕੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਤੂੰ ਪਾਇਕ ਵੇਖ ਪਰਸਨ ਆਇਆ, ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਕੇਰੀ, ਬਿਕਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਕਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸੁਮਾਣੀ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ੍ਹਾਂ ਮਿਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸਨੋ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ, ਇਹੋ ਸੋਹਿਲਾ ਸਭ ਸੁਹਾਵਾ, ਸਭ ਤੋਂ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ।
ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਹੋਏ ਸੰਗਤ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਿਸਾ ਨ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਹਿ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੂ ਸ਼ਬਦ ਲਾਗੂ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾ ਇਵਜਾਏ ਜੀਹੁ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੁ ਤਾਂ ਮੈਲੇ ਤਿੰਨ ਜਨਮ ਜੂਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰਹਿ ਜੋ ਬੇਤਾਲਿਆ ਕਹਿ ਨਾਨਕ ਦਿਨ ਸੱਤ ਜਿਹਾ ਕੂੜੇ ਲਾਗੇ ਤਿੰਨ ਜਨਮ ਜੂਵੈ ਹਾਰਿਆ ਜੀਹੁ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੁ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੈ ਨਾਹੀ ਮਨ ਸਤ ਸਤ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸਿਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸਿੱਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨਵਰ ਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੁਰਤੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ

ਕਹਿ ਲਿਆ ਮਾਇਆ ਬੋਲਣ ਪੈਰਵਾਣੀ, ਕਹਿ ਨਾਨਕ ਸਤਿਗੁਰੂ ਬਾਜੂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਉ, ਸਭ ਛੇਤੀ ਮਨ ਮਿਲਿਆ ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤਾ ਪੁ ਪਾਏ, ਕਹਿ ਕਰਤਾ ਆਪੇ ਹੁਕਮ ਰਤਾਏ, ਹੁਕਮ ਰਤਾਇਆ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਕਸਿਉ ਲਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨ ਪਾ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ, ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ, ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ, ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਅੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਵਿੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਪਏ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵਾ ਫੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵਿੜਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਗੁਣ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ ਇਹ ਮਾਇਆ, ਜਿੱਤਰ ਵਿਸਰੈ ਮੂਹ ਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ, ਹਰੇ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚੋ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹਿ ਹੈ ਹਰ ਵਸੈ ਮਨ ਆਏ, ਹਰੇ ਆਪ ਮੁਲਕ ਹੈ ਭਾਗ ਜਿਨ੍ਹਾਂ ਕੇ ਨਾਨਕਾ, ਜਿਨ ਹਰ ਪੱਲੈ ਪਾਏ, ਹਰਾਸ ਮੇਰੀ ਮਨ ਵਣਜਾਰਾ, ਹਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇਰਾ ਸੁਜਾਣੀ, ਹਰ ਹਰ ਨਿਤ ਜਪਿਓ ਜੀਹੋ, ਲਾਹਾ ਖਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ, ਏ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੋੜ ਨਾ ਤ੍ਰਿਸ਼ਨਾ ਲੱਗ ਗਏ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨਰਸ ਵਿਸਰੇ ਜਾ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਸਖੀਏ ਸੋਗ ਦੁਖ ਨਾ ਵਿਆਪੈ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੈ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੂ, ਕਹਿ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੁਗੂ, ਏ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ, ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ, ਵਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕੇ ਨਿਤ ਰੰਦ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਏ ਸਰਵਣ ਹੋ ਮੇਰੇ ਹੋ ਸੱਚੈ ਸੁਣਨੈ ਨੂੰ ਪਠਾਏ, ਸੱਚੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੁਆ ਰਸਨਾ ਰਸ ਸਮਾਣੀ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ, ਕਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ।

ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅਨਡਿੱਠ ਕੀਤਾ ਕਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੀ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾ ਨਿਉਟਿਆਂ ਦੀ ਓਟ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਸ਼ਬਦ ਸਵਰੂਪ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਆਪ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਸੁਭਾਇਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋਂ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਦੀਵਾਨ ਸਜੇ ਸਜੇ ਦਰਬਾਰ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਸਮੁੱਚੀ ਬਾਣੀ ਪੜ੍ਹਦੇ ਆਪ ਜੀ ਕੇ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਚਰਨ ਕਮਲਾਂ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਮਾਇਆ ਚਰਨਾਂ ਵਿੱਚ ਅਰਪਣ ਕੀਤੀ ਕਿਰਪਾ ਕਰਨੀ ਸਤਿਗੁਰੂ ਜੀ ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੇ ਕਾਲ ਕੰਟਕਾਂ ਦਾ ਨਾਸ਼ ਕਰਨਾ ਗਰੀਬ ਨਿਵਾਜ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ ਸੇਵਾਵਾਂ ਭੇਜੀਆਂ ਗਈਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਆਪਣੇ ਟੈਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਭਾਵਨਾ ਸਹਿਤ ਪ੍ਰੇਤ ਸਹਿਤ ਆਪਣੇ ਦਰ ਕਰਦੀ ਸੇਵਾ ਦੇ ਯੋਗ ਬਣਾ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ ਹੈ ਦਿਨ ਚੜ੍ਹੇ ਆਪਣੇ ਭਾਣੇ ਅੰਦਰ ਆਨੰਦਮਈ ਬਤੀਤ ਕਰਵਾਉਣਾ ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਿਰਪਾ ਕਰੋ ਸਮੂਹ ਸੰਗਤ ਦੀ ਗਰੀਬ ਨਿਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ

ਵਾਹਿਗੁਰੂ ਜੀ ਤੂੰ ਚੋ ਸੱਜਣ ਮੈਂਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ

ਸ਼ਬਦ ਸੁਹਾਵਣੋ ਸਾਲਾ ਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਪਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਤਾਂ ਸੰਗ

ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਲਹਿ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਪਹਾੜ, ਭੈ ਵਿੱਚ ਇੰਦ ਫਿਰਿਆ ਸਿਰ ਪਹਾੜ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ

0: ਹੋਰ ਹਿਕਮਤ ਹੁਕਮ ਕੁਆਰ ਪੌੜੀ
1: ਨਦਕਰੇ ਜੀ ਆਪਣੀ ਤਨ ਤੇਰੀ ਸਤਿਗੁਰ ਪਾਇਆ ਇਹ ਜੋ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲੇ ਸਿਖ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਨਾ ਜਾਈਏ, ਜੋ ਆਪਣੀ ਸਤਿਸਤਾ ਦੇਖਾ ਜੇ ਅਖਬਾਈਏ, ਜੇ ਲੋੜੇ ਚੰਗਾ ਆਪਣਾ ਘਰ ਕੁਨੋ ਨੀ ਸਦਾਈਏ, ਜੇ ਜੁਰਮਾਣਾ ਪਰ ਹਰੇ ਜਰਵੇਸ ਕਰੇ ਦੀ ਆਈਏ, ਉਹ ਰਹਿਣਾ ਭਰੀਏ ਪਾਈ।

0: ਚੱਕਣਾ ਚੌਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਕੜਿਆ ਬਹੁ ਤੀਰਥ ਪਵਿਆ ਤੇ ਤੂੰ ਲਵਿਆ ਬਹੁ ਪੇਕ ਕੀਆ ਦੇਹੀ ਦੁੱਖ ਦੀਆ ਸੋਵੇ ਜੀ ਆਪਣਾ ਕੀਆ ਆਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਨਿਸਕਹਿਰੇ ਮੋਨ ਵੀ ਗੁੱਤਾ ਕਿਉਂ ਜਾਗਿਆ ਗੁਰ

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋ ਜੋਤ ਮਹਿ ਜਾਤਾ ਜਾਤ ਮਹਿ ਜੋ ਜੋਤ ਮਹਿ ਜਾਤਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਓ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਹੁਣ ਸਮਾਂ ਆਇਆ ਹੈ ਮੁੱਖ ਵਾਕ ਅੰਮ੍ਰਿਤ ਵੇਲੇ ਦਾ। ਉਹਨਾਂ ਦੀ ਕਥਾ ਪ੍ਰੋਫੈਸਰ ਭਾਈ ਪਰਮਜੀਤ ਸਿੰਘ ਜੀ ਆਪ ਜਾਣਾ ਬੜੇ ਸਤਿਕਾਰ ਨਾਲ ਸਰਵਣ ਕਰਾਉਣਗੇ। ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਸਰਵਣ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰਿਆ ਕੋ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੁਖੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹੋ ਨਾਮ ਹਰ ਕਾ ਸਦਾ ਜਾਚੋ ਦੇਹ ਪ੍ਰਭ ਧਰਣੀ ਧਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗਾ ਸਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਚ ਨ ਲਾਗੈ ਮੈਲ ਕਿਆ ਮਲ ਧੋਈਐ ਗੁਣ ਹਾਰ ਪਰੋਏ ਕਿਸ ਕੌ ਰੋਈਐ ਵਿਚਾਰ ਮਾਰੈ ਤਰੈ ਤਾਰੈ ਉਲਟ ਜੂਨ ਨ ਆਵੈ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੈ ਆਨੰਦ ਅਨੰਦਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ
ਪੂਰਾ ਨਾਵਣੋ ਗਾਵੈ ਗਾਵਣਹਾਰ ਸ਼ਬਦ ਸੁਹਾਵਣੋ ਸਾਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਪਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ ਆਰਾਧ ਏਕੰਕਾਰ ਸਚਾ ਨਿਤ ਦੇ ਚੜੈ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹਾ ਸਭ ਕੋਏ ਕੇਵਡ ਆਖੀਐ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮੰਨਿਆ ਮੇਰਾ ਕੂਚ ਕਰਹਿ ਆਵਹ ਬਿਖਲਾ ਦੇ ਸ਼ਬਦ ਸਚਾਏ ਗੁਰ ਮੇਰਾ ਆਖਣ ਤੋਟ ਨ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹੈ ਬੇ

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੀ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾ ਸਮਾਂ, ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੈ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ, ਉਹਨਾਂ ਦੀ ਰਸਨਾ ਤੋਂ ਸੰਪੂਰਨ ਅਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਸ ਮਹਾਨ ਅਸਥਾਨ ਦੇ ਕੀਰਤਨੀ ਨੇ ਜਿਸ ਅਸਥਾਨ ਤੇ ਅੱਠਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਵਾਰਸ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਨੇ ਬਾਲ ਅਵਸਥਾ ਵਿੱਚ ਆਪਣੇ ਇਸ ਪਾਵਨ ਅਸਥਾਨ ਤੇ ਚਰਨ ਪਾ ਕੇ ਇਸ ਪਾਵਨ ਪਵਿੱਤਰ ਨੂੰ ਐਸਾ ਮਹਾਨ ਬਣਾ ਦਿੱਤਾ, ਐਸਾ ਮਹਾਨ ਬਣਾ ਦਿੱਤਾ ਹੈ, ਪਰ ਰਹਿੰਦੀ ਦੁਨੀਆ ਤੱਕ ਕੋਈ ਵੀ ਸ਼ਰਧਾ ਭਾਵਨਾ ਨਾਲ ਜਾ ਕੇ ਇਹ ਅਰਦਾਸ ਕਰਦਾ, ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿੱਠੇ ਸਭ ਦੁੱਖ ਜਾਏ। ਅੱਜ ਵੀ ਉਸ ਅਸਥਾਨ ਤੇ ਗੁਰਮੁਖ ਮੇਰੇ ਸਤਿਗੁਰਾਂ ਦੀਆਂ ਰਹਿਮਤਾਂ ਦਾ ਮੀਂਹ ਪਿਆ ਪੈਂਦਾ, ਜਿਹਨੂੰ ਕਿਤੇ ਸੁੱਖ ਦੀ ਪ੍ਰਾਪਤੀ ਨਹੀਂ, ਦੁੱਖਾਂ ਤੋਂ ਪਰੇਸ਼ਾਨ ਹੋ ਗਿਆ, ਦੁੱਖ ਖਹਿੜਾ ਹੀ ਨਹੀਂ ਛੱਡ ਰਹੇ ਬੰਦੇ ਦਾ, ਕਿਤੇ ਉਸ ਅਸਥਾਨ ਤੇ ਬੰਗਲਾ ਸਾਹਿਬ ਜਾ ਕੇ ਝੁੱਕ ਕੇ ਅਰਦਾਸ ਕਰੋ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਅੱਜ ਵੀ ਮੇਰ ਦੀ ਨਦਰ ਕਰਕੇ ਦੁਖੀਆਂ ਦੇ ਦੁੱਖ ਪੈ ਕੱਟਦੇ ਨੇ। ਇਹ ਮਹਾਨ ਪਵਿੱਤਰ ਅਸਥਾਨ ਦਿੱਲੀ ਦੇ ਵਿੱਚ ਜਦੋਂ ਵੀ ਤੁਸੀਂ ਇੰਡੀਆ ਜਾਂਦੇ ਜੇ ਸਮਾਂ ਮਿਲੇ, ਜ਼ਰੂਰ ਉਸ ਅਸਥਾਨ ਤੇ ਨਤਮਸਤਕ ਹੋ ਕੇ ਆਇਆ ਕਰ, ਉਸ ਅਸਥਾਨ ਦੇ ਦਰਸ਼ਨ ਕਰਿਆ ਕਰ। ਆਓ ਗੁਰਮੁਖੋ, ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰਾਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਵਡਿਆਈ ਵਿੱਚ ਸਤਿਗੁਰਾਂ ਨੇ ਬੋਲ ਕਹਿਣੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾ ਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਭਿਖਿਆ ਸੇ ਫਿਰ ਗਰਭਾਸ ਨਾ ਭਰਿਆ। ਐਸੇ ਦੀਨ ਦਿਆਲ ਸਤਿਗੁਰੂ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ ਰਾਗ ਤਨਾਸਰੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 687 ਅਤੇ 88 ਅੰਗ ਤੇ ਪਾਵਨ ਸ਼ਬਦ ਸਵਾਏ ਮਾਨ। ਆਓ ਗੁਰਮੁਖੋ, ਅੱਜ ਮਹਾਰਾਜ ਜੀ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ, ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਲ ਇੱਥੋਂ ਆਰੰਭ ਕੀਤੇ ਨੇ ਤਨਾਸਰੀ ਮਹੱਲਾ ਪਹਿਲਾ। ਤਨਾਸਰੀ ਰਾਗ ਹੈ, ਮਹੱਲਾ ਪਹਿਲਾ ਦਰਸ ਨੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ਼ਬਦ ਉਚਾਰਨ ਕਰਨ ਵਾਲੇ ਸੰਤਾਂ ਦੇ ਵਿੱਚ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਛੋਟਾ ਮੂਲ ਮੰਤਰ ਦਰਜ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸਤਿਗੁਰਾਂ ਦੇ ਪ੍ਰਸਾਦ ਦੇ ਨਾਲ ਕਿਰਪਾ ਦੇ ਨਾਲ ਸਾਡੀ ਉਸ ਇੱਕ ਪਰਮਾਤਮਾ ਤੱਕ ਪਹੁੰਚ ਹੋ ਸਕਦੀ। ਪਹਿਲੀ ਪੰਕਤੀ

है तीर्थ नावण जाओ, तीर्थ नाम है। जिस वेले धन गुरु नानक साहब महाराज इस जगत जलंधे नूं ठारन वास्ते संसार विच लुकाई दा भला करन वास्ते आए ने ना, उस वेले दो लोकां दा बहुत बोलबाला सी, एक जोगियां दा ते एक ब्राह्मणा दा, सनातन धर्म वालिआं दा। ਉਹ ਆਪੋ ਆਪਣੇ ਢੰਗ ਨਾਲ ਪ੍ਰਚਾਰ ਕਰ ਰਹੇ ਸਨ। ਜੋਗੀ ਕਹਿੰਦੇ ਸਨ ਜੇ ਨਿਰੰਕਾਰ ਦੇ ਨਾਲ ਜੁੜਨਾ ਹੈ ਤੇ ਸੰਸਾਰ ਨੂੰ ਛੱਡ ਦਿਓ, ਪਰਿਵਾਰ ਛੱਡ ਦਿਓ, ਬਹਿ ਜਾਓ ਜਾ ਕੇ ਓ ਸੁਮੇਰ ਪਰਬਤ, ਤਾਂ ਤੁਹਾਨੂੰ ਨਿਰੰਕਾਰ ਦੀ ਪ੍ਰਾਪਤੀ ਹੋਏਗੀ। ਤੇ ਜਿਹੜਾ ਸੀ ਬ੍ਰਾਹਮਣ ਤਬਕਾ, ਉਹ ਕਹਿੰਦੇ ਸੀ ਜੇ ਇੱਕ ਰਾਮ ਦੀ ਕਿਰਪਾ ਲੈਣੀ ਆ ਤੇ ਤੁਸੀਂ ਫਿਰ ਓ ਜਿਹੜੇ 68 ਤੀਰਥ ਨੇ ਉਹਨਾਂ ਦਾ ਜਾ ਕੇ ਰਟਨ ਕਰੋ, ਉੱਥੇ ਜਾ ਕੇ ਇਸ਼ਨਾਨ ਕਰੋ। ਫਿਰ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਵਿਚਾਰਧਾਰਾ ਜਿਹੜੀ ਸੀ ਇਹਨਾਂ ਲੋਕਾਂ ਦੇ ਸਾਹਮਣੇ ਰੱਖੀ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਮੈਂ ਵੀ ਤੀਰਥਾਂ 'ਤੇ ਇਸ਼ਨਾਨ ਕਰਦਾ, ਰੋਜ਼ ਤੀਰਥ 'ਤੇ ਇਸ਼ਨਾਨ ਕਰਦਾ। ਪੁੱਛਿਆ, ਜੀ ਕਿਹੜੇ ਤੀਰਥ 'ਤੇ ਇਸ਼ਨਾਨ ਕਰਦੇ ਹੋ? ਮਹਾਰਾਜ ਕਹਿਣ ਲੱਗੇ, ਨਾਮ ਦੇ ਤੀਰਥ ਦੇ ਨਾਲ। ਜਿਹੜਾ ਨਾਮ ਹੈ ਨਾ ਗੁਰਮੁਖੋ, ਵਾਹਿਗੁਰੂ ਦਾ ਨਾਮ, ਇਹ ਸਾਡੇ ਅੰਦਰ ਨੂੰ ਕਲੀਨ ਕਰਕੇ ਰੱਖ ਦਿੰਦਾ ਹੈ। ਬੰਦਾ ਨਹਾਉਂਦਾ ਕਾਹਦੇ ਵਾਸਤੇ? ਤਨ ਸਾਫ਼ ਹੋ ਜਾਏ, ਤਨ ਪਵਿੱਤਰ ਹੋ ਜਾਏ, ਮੈਲ ਲੱਥ ਜਾਏ, ਸੁਚਮਤ ਆ ਜਾਏ। ਮਹਾਰਾਜ ਕਹਿਣ ਲੱਗੇ, ਭਾਈ ਬਾਹਰ ਦੇ ਤੀਰਥਾਂ 'ਤੇ ਤਨ ਦਾ ਇਸ਼ਨਾਨ ਹੁੰਦਾ ਜੇ, ਪਰ ਮਨ ਦਾ ਇਸ਼ਨਾਨ ਨਾਮ ਦੇ ਤੀਰਥ ਵਿੱਚ, ਨਾਮ ਦੇ ਤੀਰਥ। ਇਸੇ ਕਰਕੇ ਮਹਾਰਾਜ ਨੇ ਬੋਲ ਕੇ ਸੀ, ਭਰੀਏ ਹੱਥ ਪੈਰ ਧੰਦੇ, ਪਾਣੀ ਧੋਤੇ ਉਤਰਸ ਕੇ, ਮੂਤ ਪਲੀਤੀ ਕੱਪੜ ਹੋਏ, ਤੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਧੋਪੈ, ਨਾਵੇਂ ਕੇ ਰੰਗ, ਨਾਮ ਦੇ ਰੰਗ, ਨਾਮ ਨਾਲ ਪ੍ਰੇਮ ਕਰਨ ਵਾਲਿਆਂ ਦਾ ਅੰਦਰ ਧੋਤਾ ਜਾਂਦਾ। ਖੈਰ, ਥੋੜ੍ਹਾ ਜਿਹਾ ਮੈਂ ਇਸ ਡੂੰਘਾਈ ਵਾਲੇ ਪਾਸੇ ਆਪ ਸੰਗਤਾਂ ਦਾ ਧਿਆਨ ਲਿਜਾਣਾ ਚਾਹੁੰਦਾ। ਸਨਾਤਨ ਧਰਮ ਦੇ ਵਿੱਚ ਤੀਰਥ ਇਸ਼ਨਾਨਾਂ ਦਾ ਬਹੁਤ ਜ਼ਿਕਰ ਆਉਂਦਾ ਹੈ, ਬਹੁਤ ਜ਼ਿਕਰ ਆਉਂਦਾ ਹੈ। ਅੱਜ ਤੁਸੀਂ ਉਹਨਾਂ ਦਾ ਇੱਕ ਅਸਥਾਨ ਵੇਖਦੇ ਜਿਹਨੂੰ ਉਹ ਤ੍ਰਿਵੈਣੀ ਕਹਿੰਦੇ ਹਨ, ਅਲਾਹਾਬਾਦ। ਤ੍ਰਿਵੈਣੀ ਦਾ ਉਹਨਾਂ ਦੱਸਿਆ ਹੈ ਵੀ ਤਿੰਨ ਨਦੀਆਂ ਦਾ ਮੇਲ ਹੁੰਦਾ ਹੈ, ਇੱਥੇ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ, ਗੰਗਾ ਜਮੁਨਾ ਉਹ ਸਾਹਮਣੇ ਨਜ਼ਰ ਆਉਂਦੀਆਂ। ਕਿਤੇ ਤੁਹਾਨੂੰ ਜਾਣ ਦਾ ਸਮਾਂ ਮਿਲੇ ਉਹ ਤੁਸੀਂ ਵੇਖ ਸਕਦੇ ਹੋ, ਉੱਥੇ ਗੰਗਾ ਵੀ ਆਣ ਕੇ ਮਿਲਦੀ ਅਤੇ ਜਮੁਨਾ ਵੀ ਆਣ ਕੇ ਮਿਲਦੀ। ਅਤੇ ਜਿਹੜੀ ਸਰਸਵਤੀ ਹੈ ਨਾ, ਉਹਦਾ ਮਨੌਤ ਹੈ ਹਿੰਦੂ ਧਰਮ ਵਾਲਿਆਂ ਦੀ, ਸਨਾਤਨ ਧਰਮ ਵਾਲੇ, ਵੀ ਉਹ ਗੁਪਤ ਇੱਥੇ ਆਣ ਕੇ ਮਿਲਦੀ। ਤਿੰਨ ਨਦੀਆਂ ਦਾ ਸੁਮੇਲ ਹੁੰਦਾ, ਉਹ ਇਸ ਕਰਕੇ ਉਹਦਾ ਨਾਮ ਤ੍ਰਿਵੈਣੀ ਰੱਖਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵੀ ਤ੍ਰਿਵੈਣੀ ਸ਼ਬਦ ਵਰਤੇ ਹਨ, ਪਰ ਉੱਥੇ ਨਹੀਂ ਕਿਹਾ ਵੀ ਤੁਸੀਂ ਉੱਥੇ ਜਾ ਕੇ ਇਸ਼ਨਾਨ ਕਰਨਾ ਅਤੇ ਤੁਹਾਡੇ ਪਾਪ ਦਗਦ ਹੋ ਜਾਣ। ਮਹਾਰਾਜ ਜੀ ਦੇ ਬੋਲ ਨੇ, ਜਬ ਹੀ ਜਾਤ ਤ੍ਰਿਵੈਣੀ ਬਹੇ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀ ਪ੍ਰਕਾਸ਼ ਹਮਾਰਾ ਬਹਿਓ, ਪਟਨਾ ਸ਼ਹਿਰ ਵਿਖੇ ਪਵਲੇ। ਉਹਦਾ ਕੋਈ ਮਤਲਬ ਹੋਰ ਸੀ ਵੀ ਮਹਾਰਾਜ ਜੀ ਜਿਸ ਵੇਲੇ ਜਾ ਰਹੇ ਸਨ। ਖੈਰ, ਜਿਸ ਵੇਲੇ ਇਹ ਲੋਕ ਕਹਿੰਦੇ ਨੇ ਵੀ ਇੱਥੇ ਨਹਾਉਣ ਦੇ ਨਾਲ ਬੰਦੇ ਦੇ ਪਾਪ ਤਗਤ ਹੋ ਜਾਂਦੇ, ਖਤਮ ਹੋ ਜਾਂਦੇ, ਬੰਦਾ ਐਨ ਪਵਿੱਤਰ ਹੋ ਜਾਂਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਕੁਝ ਹੋਰ ਹੈ। ਕਹਿਣ ਲੱਗੇ, ਨਹੀਂ ਭਾਈ, ਜੇ ਮਨ ਦੀ ਪਵਿੱਤਰਤਾ ਚਾਹੁੰਦੇ ਹੋ ਨਾ, ਉਹ ਬਾਹਰਲੇ ਤੀਰਥਾਂ 'ਤੇ ਨਹੀਂ, ਉਹ ਨਾਮ ਦੇ ਤੀਰਥ। ਜਪਜੀ ਸਾਹਿਬ ਦੀ ਆਰੰਭਤਾ ਦੇ ਵਿੱਚ ਹੀ ਮਹਾਰਾਜ ਜੀ ਨੇ ਬੋਲ ਪਤਾ ਕੀ ਕਹਿਣ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਸੋਚੇ ਦੇ ਅਰਥ ਇਹ ਨਹੀਂ ਵੀ ਸੋਚਣਾ, ਸ਼ੌਚਾਲੇ ਸ਼ਬਦ ਤੁਸੀਂ ਹਿੰਦੀ ਵਿੱਚ ਪੜ੍ਹਦੇ ਹੋ। ਅੱਜ ਵੀ ਤੁਸੀਂ ਟ੍ਰੇਨ ਵਿੱਚ ਸਫ਼ਰ ਕਰੋ, ਜਿਹੜੇ ਰਸਤੇ ਦੇ ਵਿੱਚ ਸਾਨੂੰ ਛੋਟੇ ਛੋਟੇ ਸਟੇਸ਼ਨ ਮਿਲਦੇ ਨੇ ਨਾ, ਚਲੋ ਪੰਜਾਬ ਦੇ ਵਿੱਚੋਂ ਬਾਹਰ ਤੁਸੀਂ ਜਾਓ, ਪੰਜਾਬ ਦੇ ਵਿੱਚ ਵੀ ਮਿਲ ਜਾਂਦੇ ਨੇ, ਪਰ ਪੰਜਾਬ ਦੇ ਬਾਹਰ ਜਿੱਥੇ ਜਾਓ, ਅਤੇ ਉਹਨਾਂ ਛੋਟੇ ਛੋਟੇ ਸਟੇਸ਼ਨਾਂ ਦੇ ਉੱਤੇ ਜਿੱਥੇ ਰੈਸਟ ਰੂਮ ਹੁੰਦਾ ਨਾ, ਉੱਥੇ ਸ਼ੌਚਾਲਿਆ ਲਿਖਿਆ ਹੁੰਦਾ, ਸ਼ੌਚਾਲਿਆ। ਸ਼ੌਚਾਲਿਆ ਦਾ ਅਰਥ ਉਹਨੇ ਸੁੱਚਮ ਹੋਣ ਵਾਲੀ ਜਗ੍ਹਾ, ਜਿੱਥੇ ਬੰਦੇ ਦੇ ਇਸ਼ਨਾਨ ਕਰਨ ਦਾ, ਹੱਥ ਮੂੰਹ ਧੋਣ ਦਾ, ਕੋਈ ਟੂਟੀਆਂ ਦਾ ਪ੍ਰਬੰਧ ਕੀਤਾ, ਉਹਨੂੰ ਕਹਿੰਦੇ ਸ਼ੌਚਾਲਿਆ। ਤੇ ਮਹਾਰਾਜ ਜੀ ਨੇ ਉਹਦੇ ਤੋਂ ਸ਼ਬਦ ਲਿਆ। ਮਹਾਰਾਜ ਕਹਿਣ ਲੱਗੇ, ਸੋਚੈ ਸੋਚ ਨਾ ਹੋਵੇ ਜੇ ਸੋਚੀ
ਲੱਕ ਵਾਰ। ਜੇ ਤੁਸੀਂ ਕਹਿੰਦੇ ਜੇ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਬੰਦੇ ਦੇ ਅੰਦਰ ਦੀ ਸੁਚੇਤਾ ਹੁੰਦੀ, ਤੇ ਮਹਾਰਾਜ ਕਹਿਣ ਲੱਗੇ ਬਿਲਕੁਲ। ਤੁਸੀਂ ਕਹਿੰਦੇ ਜੇ ਬੰਦੇ ਨੇ ਮੁਕਤ ਹੋਣਾ 68 ਤੀਰਥਾਂ ਤੇ ਇਸ਼ਨਾਨ ਕਰੋ ਮੁਕਤ ਹੋ ਜਾਏਗਾ। ਮਹਾਰਾਜ ਕਹਿਣ ਲੱਗੇ ਉੱਥੇ ਨੇ ਤੁਸੀਂ ਹੈਰਾਨ ਰਹਿ ਜਾਓਗੇ, ਕਬੀਰ ਸਾਹਿਬ ਦੇ ਮੈਂ ਬੋਲ ਦੋ ਸਾਂਝੇ ਕਰਦੇ ਹਾਂ। ਉਹਨਾਂ ਨੇ ਤੀਰਥ ਇਸ਼ਨਾਨਾਂ ਬਾਰੇ ਪਤਾ ਕੀ ਕਿਹਾ, ਕਿਉਂਕਿ ਬਨਾਰਸ ਵਿੱਚ ਰਹਿਣ ਵਾਲਾ ਮਹਾਂਪੁਰਖ ਜਿੱਥੇ ਸਨਾਤਨ ਧਰਮ ਦਾ ਗੜ੍ਹ ਮੰਨੇ, ਕਾਂਸ਼ੀ ਮੰਨੇ ਜਾਂਦੇ, ਜਿਵੇਂ ਆਪਾਂ ਕਹਿੰਦੇ ਵੀ ਸਾਡਾ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਇਹ ਸਿੱਖੀ ਦਾ ਧੁਰਾ ਹੈ, ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ ਹੈ, ਇੱਥੇ ਸਭ ਕੁਝ ਸਿੱਖ ਰਿਲੇਟਡ ਸਭ ਕੁਝ ਹੁੰਦਾ, ਗੁਰਮਰਿਆਦਾ ਅਨੁਸਾਰ ਸਭ ਕੁਝ ਭਾਣਾ ਉੱਥੇ ਵਾਪਰਨਾ, ਗੁਰਮਰਿਆਦਾ ਚੱਲਦੀ ਹੈ। ਇਸੇ ਤਰ੍ਹਾਂ ਹਿੰਦੂ ਧਰਮ ਦਾ ਜਿਹੜਾ ਗੜਾ ਹੈ ਕਾਸ਼ੀ, ਉਹਨੂੰ ਬਨਾਰਸ ਮੰਨਿਆ ਜਾਂਦਾ, ਤੇ ਬਨਾਰਸ ਵਿੱਚ ਰਹਿਣ ਵਾਲਾ ਮਹਾਂਪੁਰਖ ਭਗਤ ਕਬੀਰ ਸਾਹਿਬ, ਉੱਥੇ ਉਹਨਾਂ ਦਾ ਜਨਮ ਹੋਇਆ, ਉੱਥੇ ਵਿਚਰੇ ਨੇ, ਉਹਨਾਂ ਨੇ ਆਪਣੀ ਵਿਚਾਰਧਾਰਾ ਪਤਾ ਕੀ ਦਿੱਤੀ, ਕਿਉਂਕਿ ਉਹਨਾਂ ਲੋਕਾਂ ਤੇ ਵੀ ਉਸ ਵੇਲੇ ਪ੍ਰਚਾਰ ਕੀਤਾ ਜਾਂਦਾ ਸਨਾਤਨ ਧਰਮ ਵਾਲਿਆਂ ਦੇ ਵੀ ਇੱਥੇ ਗੰਗਾ ਤੇ ਇਸ਼ਨਾਨ ਕਰੋ ਤੁਸੀਂ ਮੁਕਤ ਹੋ ਜਾਓਗੇ, 84 ਦੇ ਗੇੜ ਤੋਂ ਬਚ ਜਾਓਗੇ, ਤੁਹਾਡਾ ਸਾਰੇ ਪਾਪ ਖਤਮ ਹੋ ਜਾਣਗੇ। ਤੇ ਕਬੀਰ ਸਾਹਿਬ ਇੱਕ ਬ੍ਰਾਹਮਣ ਨੂੰ ਫੜ ਕੇ ਗੰਗਾ ਦੇ ਕਿਨਾਰੇ ਤੇ ਲੈ ਗਏ, ਕਹਿਣ ਲੱਗੇ ਮੈਂ ਨੀ ਜੇ ਮੰਨਦਾ ਤੁਹਾਡੀ ਇਸ ਮਜਾਨ। ਉਹ ਕਹਿਣ ਲੱਗੇ ਬਨਾਰਸ ਵਿੱਚ ਰਹਿ ਕੇ ਤੂੰ ਗੰਗਾ ਦਾ ਵਿਰੋਧ ਕਰਦੇ? ਕਹਿਣ ਲੱਗੇ ਮੈਂ ਗੰਗਾ ਦਾ ਵਿਰੋਧ ਨੀ ਕਰਦਾ, ਪਰ ਤੁਹਾਡੀਆਂ ਗੱਲਾਂ ਦਾ ਮੈਂ ਜ਼ਰੂਰ ਵਿਰੋਧ ਕਰਦਾ। ਪੁੱਛਿਆ ਉਹ ਕਿਹੜਾ? ਕਹਿਣ ਲੱਗੇ ਜਿਹੜਾ ਤੁਸੀਂ ਕਹਿੰਦੇ ਜੇ ਨਾ ਵੀ ਤੀਰਥ ਤੇ ਇਸ਼ਨਾਨ ਕਰਨ ਦੇ ਨਾ, ਗੰਗਾ ਵਿੱਚ ਇਸ਼ਨਾਨ ਕਰਨ ਦੇ ਨਾ ਬੰਦਾ ਮੁਕਤ ਹੋ ਜਾਂਦਾ। ਉਸ ਬ੍ਰਾਹਮਣ ਨੂੰ ਫੜ ਕੇ ਤੇ ਗੰਗਾ ਦੇ ਘਾਟ ਤੇ ਲੈ ਗਏ, ਕਿਨਾਰੇ ਤੇ ਲੈ ਗਏ। ਕਹਿਣ ਲੱਗੇ ਝਾਤੀ ਮਾਰ ਕੁਛ ਨਜ਼ਰ ਆਉਂਦਾ? ਕਹਿਣ ਲੱਗੇ ਹਾਂ ਮੱਛੀਆਂ ਨੇ, ਡੱਡੂ ਨੇ, ਵਿੱਚ ਹੈ ਨੇ ਗੰਗਾ ਦੇ। ਕਹਿਣ ਲੱਗੇ ਕਿੰਨਾ ਚਿਰ ਹੋ ਗਿਆ ਨੇ ਨਹਾਉਂਦਿਆਂ? ਕਹਿਣ ਲੱਗੇ ਸਾਰੀ ਉਮਰ ਰਹਿੰਦੇ ਪਾਣੀ ਵਿੱਚ, ਰਹਿੰਦੇ ਗੰਗਾ ਵਿੱਚ। ਕਹਿਣ ਲੱਗੇ ਅੱਜ ਤੱਕ ਮੁਕਤ ਨਹੀਂ ਜੇ ਹੋਈ, ਜੇ ਤੁਸੀਂ 6 ਮਹੀਨਿਆਂ ਬਾਅਦ ਇੱਕ ਵਾਰ ਇਸ਼ਨਾਨ ਕਰਕੇ ਮੁਕਤ ਹੋ ਜਾਓਗੇ? ਕਹਿਣ ਲੱਗੇ ਬਿਲਕੁਲ ਨਹੀਂ ਹੋਣਾ। ਉਸ ਵੇਲੇ ਉਹਨਾਂ ਦੇ ਦਿਮਾਗ ਵਿੱਚ ਗੱਲ ਆਈ, ਪਰ ਮੰਨਣ ਵਾਸਤੇ ਤਿਆਰ ਨਹੀਂ, ਕਿਉਂਕਿ ਕਹਿੰਦੇ ਸੀ ਭਗਤ ਕਬੀਰ ਨੀਵੀਂ ਜਾਤ ਦਾ, ਇਹਨੂੰ ਕੀ ਪਤਾ ਭਗਤੀ ਕੀ ਹੁੰਦੀ, ਇਹਨੂੰ ਕੀ ਪਤਾ ਵੀ ਪਰਮਾਤਮਾ ਕੀ ਹੁੰਦਾ, ਇਹਨਾਂ ਲੋਕਾਂ ਨੂੰ ਤੇ ਨਾਮ ਜਪਣ ਦੀ ਇਜਾਜ਼ਤ ਹੀ ਨਹੀਂ, ਭਗਤੀ ਕਰ ਹੀ ਨਹੀਂ ਸਕਦੇ ਇਹ ਲੋਕ, ਸਾਨੂੰ ਸਮਝਾਉਣਗੇ? ਈਗੋ ਬੰਦੇ ਨੂੰ ਚੁੱਪਣ ਨਹੀਂ ਨਾ ਦਿੰਦੇ, ਜਿਹੜੀ ਸਹੀ ਗੱਲ ਹੈ ਉਹਨੂੰ ਕਈ ਵਾਰੀ ਬੰਦਾ ਕੱਟ ਕਰ ਦਿੰਦਾ ਵੀ ਇਹ ਕੌਣ ਹੁੰਦਾ ਮੈਨੂੰ ਸਮਝਾਉਣ ਵਾਲਾ। ਕਹਿਣ ਲੱਗੇ ਅਸੀਂ ਨਹੀਂ ਮੰਨਦੇ ਭਾਵੇਂ ਦਲੀਲਾਂ ਜਿੰਨੇ ਮਰਜ਼ੀ। ਉੱਥੇ ਕਬੀਰ ਸਾਹਿਬ ਨੇ ਜੋ ਉਹਨਾਂ ਨੂੰ ਇੱਕ ਪਰਮਾਤਮਾ ਦੇ ਘਰ ਦੇ ਵਿੱਚ ਅਗੰਮੀ ਬੋਲ ਆਏ ਸਨ ਉਹ ਸੁਣਾ ਕੇ ਦੱਸੇ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦਰਜ ਨੇ, ਅੱਜ ਇਸੇ ਸ਼ਬਦ ਨਾਲ ਢੁਕਦੇ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਬਾਹਰਲੇ ਤੀਰਥਾਂ ਤੇ ਮੁਕਤੀ ਨਹੀਂ ਹੋਣੀ ਜੀ, ਜੇ ਮੁਕਤ ਹੋਣਾ ਜੇ ਤੇ ਨਾਮ ਦੇ ਤੀਰਥ ਤੇ ਇਸ਼ਨਾਨ ਕਰੋ। ਉੱਥੇ ਕਬੀਰ ਸਾਹਿਬ ਨੇ ਬਚਨ ਕਿਹਾ ਸੀ, ਅੰਤਰ ਮੈਲ ਜੇ ਤੀਰਥ ਨਾਵਾ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣੇ ਕਛੂ ਨਾ ਹੋਵੇ, ਨਾ ਹੀ ਰਾਮ ਇਹ ਆਣਾ ਪੂਜੋ, ਰਾਮ ਇੱਕ ਹੀ ਦੇਵਾ, ਸੱਚਾ ਨਾਵਣ ਗੁਰ ਕੀ ਸੇਵਾ। ਜਲ ਕੇ ਮੱਜਣ ਜੇ ਗੱਤ ਹੋਵੇ, ਪਾਂਡਿਆਂ ਨੂੰ ਕਹਿ ਰਹੇ ਤੁਸੀਂ ਕਹਿੰਦੇ ਰਹੇ ਵੀ ਜਲ ਦੇ ਵਿੱਚ 68 ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਮੁਕਤ ਹੋ ਜਾਈਦਾ। ਕਹਿਣ ਲੱਗੇ ਜਲ ਕੇ ਮੱਜਣ ਜੇ ਗੱਤ ਹੋਵੇ, ਨਿਤ ਨਿਤ ਮੇਂਢਕ ਨਾਵਾ, ਮੇਂਢਕ ਕਹਿੰਦੇ ਨੇ ਡੱਡੂ ਨੂੰ। ਕਹਿਣ ਲੱਗੇ ਤੁਸੀਂ ਤੇ ਸਾਲ ਬਾਅਦ ਇਸ਼ਨਾਨ ਕਰਾਉਂਦੇ, ਡੱਡੂ ਤੇ ਹਰ ਵੇਲੇ ਇਹਦੇ ਵਿੱਚ ਪਾਣੀ ਵਿੱਚ ਰਹਿੰਦਾ, ਗੰਗਾ ਵਿੱਚ ਰਹਿੰਦਾ। ਜਲ ਕੇ ਮੱਜਣ ਜੇ ਗੱਤ ਹੋਵੇ, ਨਿਤ ਨਿਤ ਮੈਂਢਕ ਨਾਵਾ, ਜੈਸੇ ਮੈਂਢਕ ਤੈਸੇ ਓਏ ਨਰ ਫਿਰ ਫਿਰ ਜੁਨੀਆ। ਇਹ ਅੱਜ ਤੱਕ ਮੁਕਤ ਨਹੀਂ ਹੋਇਆ ਬੰਦਿਆ, ਤੂੰ ਭਾਵੇਂ ਰੋਜ਼ ਨਹਾਉਂਦਾ ਪਿਆ, ਤੂੰ ਕਿੱਥੇ ਮੁਕਤ ਹੋ ਜਾਏ। ਇੱਕ ਉਹਨਾਂ ਨੇ ਹੋਰ ਪ੍ਰਮਾਣ ਬੜਾ ਸੋਹਣਾ ਬਾਣੀ ਵਿੱਚ ਦਿੱਤਾ, ਉਹ ਕਹਿੰਦੇ ਨੇ ਛੱਡੋ ਬ੍ਰਾਹਮਣ ਜੀ ਪੰਡਿਤ ਜੀ, ਇਹ ਲੋਕਾਂ ਨੂੰ ਭਰਮ ਭੁਲੇਖੇ ਵਿੱਚ ਪਾਈ ਫਿਰਦੇ ਜੇ ਲੋਕਾਂ ਨੂੰ ਲੁੱਟਣ ਵਾਸਤੇ। ਕਹਿਣ ਲੱਗੇ ਵੀ ਮੈਂ ਕਹਿੰਦਾ ਕੋਈ ਬੰਦਾ ਗੰਗਾ ਦੇ ਘਾਟ ਦੇ ਉੱਤੇ ਘਰ ਬਣਾ ਕੇ ਬਹਿ ਜਾਏ, ਔਰ ਰੋਜ਼ ਪਾਣੀ ਵੀ ਗੰਗਾ ਦਾ ਪੀਵੇ, ਰੋਜ਼ ਇਹਦੇ ਵਿੱਚ ਨਹਾਵੇ ਵੀ। ਪਰ ਕਹਿਣ ਲੱਗੇ ਇਕੱਲਾ ਪਾਣੀ ਪੀਣ ਨਾਲ, ਇਕੱਲਾ ਨਹਾਉਣ ਨਾਲ ਮੁਕਤ ਨਹੀਂ ਹੋਣਾ, ਜਿੰਨੀ ਦੇਰ ਤੱਕ ਬੰਦਾ ਭਗਤੀ ਦੇ ਰੰਗ ਵਿੱਚ ਨਹੀਂ ਰੰਗਿਆ ਜਾਂਦਾ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸੇ ਚੀਜ਼ ਤੇ ਜ਼ੋਰ ਦਿੱਤਾ। ਭਗਤ ਕਬੀਰ ਸਾਹਿਬ ਉਹ ਲੋਕਾਂ ਨੂੰ ਕਹਿੰਦੇ ਪਏ ਨੇ ਗੰਗਾ ਦੇ ਘਾਟ ਉੱਤੇ ਆਣ ਕੇ ਬਹਿ ਜਾ, ਗੰਗਾ ਤੀਰ ਜੋ ਘਰ ਕਰਾਏ, ਤੀਰ ਕਹਿੰਦੇ ਨੇ ਕਿਨਾਰੇ ਨੂੰ, ਗੰਗਾ ਤੀਰ ਜੋ ਘਰ ਕਰਾਏ, ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੈ
ਕਬੀਰ ਕਹਿਣ ਲੱਗੇ ਅਸੀਂ ਤੇ ਜ਼ੋਰ ਦੇ ਕੇ ਬਚਨ ਕਹਿੰਦੇ ਪਏ ਹਾਂ, ਭਲਿਓ ਭਗਤੀ ਨੇ ਮੁਕਤ ਕਰਨਾ ਹੈ, ਨਾਮ ਨੇ ਮੁਕਤ ਕਰਨਾ ਹੈ, 68 ਤੀਰਥਾਂ ਨੇ ਤੁਹਾਨੂੰ ਮੁਕਤ ਨੇ ਜੇ ਕਰਨਾ। ਇਹਨਾਂ ਦੀ ਜੇ ਗੱਲ ਸੁਣਨੀ ਹੋਵੇ ਤੁਸੀਂ ਸੁਣੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੋਲ। ਉਹ ਕਹਿੰਦੇ ਬੰਦਿਆ ਤੇਰੀ ਅੰਦਰਲੀ ਹਾਲਤ ਵੇਖ, ਚੱਲ ਜੇ ਤੇਰੇ ਮਨ ਅੰਦਰ ਭਾਵਨਾ ਸ਼ਰਧਾ ਤੇ ਤੇਰਾ ਭਲਾ ਹੋ ਸਕਦਾ, ਪਰ ਅੰਦਰ ਦੀ ਭਾਵਨਾ ਵੇਖ, ਚੱਲਿਆ ਤੂੰ ਤੀਰਥਾਂ ਤੇ ਨਹਾਉਣ ਵਾਸਤੇ ਆ ਤੇ ਉੱਥੇ ਜਾ ਕੇ ਤੂੰ ਲੋਕਾਂ ਦੀਆਂ ਜੁੱਤੀਆਂ ਚੁੱਕ ਕੇ ਨਵੀਆਂ ਤੇ ਘਰ ਲਿਆਉਂਦਾ ਪਿਆ, ਉੱਥੇ ਲੋਕਾਂ ਦੀਆਂ ਜੇਬਾਂ ਕੱਢਦਾ ਪਿਆ, ਕਿੱਥੇ ਤੇਰਾ ਭਲਾ ਜੇ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪੌ ਲੱਥੀ ਨਹਾਤਿਆਂ ਦੋਏ ਭਾ ਚੜੀਐਸ, ਹੋਰ ਬਾਹਰ ਧੋਤੀ ਤੂੰ ਬੜੀ ਅੰਦਰ ਵਿਸਨ ਕੋਲ, ਸਾਧ ਭਲੇ ਅਣਨਾਤਿਆਂ ਚੋਰ ਸਚੋਰਾ ਚੋਰ। ਮੈਨੂੰ ਖਿਮਾ ਕਰਿਆ ਜੇ ਅੱਜ ਵੀ ਲੋਕ ਦੂਰ ਦੂਰ ਯਾਤਰਾ ਤੇ ਜਾਂਦੇ ਨੇ ਤੇ ਇਕੱਲਾ ਉਹਨਾਂ ਦੀ ਗੱਲ ਨਹੀਂ, ਜੇ ਆਪਾਂ ਆਪਣੇ ਅੰਦਰ ਵੀ ਝਾਤੀ ਮਾਰੀਏ ਨਾ, ਆਹੀ ਹਾਲ ਸਾਡਾ ਹੈ। ਤੀਰਥ ਦਾ ਬਹਾਨਾ ਲਾ ਕੇ ਬੰਦੇ ਬਿਜ਼ਨਸ ਕਰਨ ਵਾਸਤੇ ਜਾ ਰਹੇ ਨੇ। ਮਸਕੀਨ ਸਾਹਿਬ ਦੇ ਤੁਸੀਂ ਲੇਖ ਪੜ੍ਹ ਕੇ ਵੇਖੋ, ਕਦਾ ਸੁਣ ਕੇ ਵੇਖੋ, ਆਉਂਦੇ ਨੇ ਚੰਗੀ ਗੱਲ ਏ। ਤੁਸੀਂ ਨਨਕਾਣਾ ਸਾਹਿਬ ਦੀ ਯਾਤਰਾ ਪਾਕਿਸਤਾਨ ਜਾਂਦੇ ਜੇ, ਪਰ ਕਹਿਣ ਲੱਗੇ ਇਹੋ ਜਿਹੇ ਲੋਕ ਵੀ ਉੱਥੇ ਮੈਂ ਵੇਖੇ ਨੇ, ਕੇਵਲ ਬਹਾਨਾ ਹੈ ਉਹਨਾਂ ਦੇ ਜਥੇ ਨਾਲ ਜਾਣ ਦਾ, ਉਹਨਾਂ ਦਾ ਕੋਈ ਗੁਰੂ ਘਰ ਨਾਲ ਕੋਈ ਮਕਸਦ ਨਹੀਂ, ਕੋਈ ਉਹਨਾਂ ਦਾ ਲਗਾਓ ਨਹੀਂ, ਬਸ ਇਧਰ ਜਿਹੜੀ ਚੀਜ਼ ਸਸਤੀ ਮਿਲਦੀ ਉਹ ਨਾਲ ਲੈ ਲੈਂਦੇ ਨੇ, ਉਧਰ ਮਹਿੰਗੀ ਵੇਚ ਦਿੰਦੇ ਨੇ, ਉਧਰ ਸਸਤੀ ਚੀਜ਼ ਲਿਆ ਕੇ ਇਧਰ ਮਹਿੰਗੀ ਵੇਚਦੇ ਨੇ, ਵਪਾਰ ਕਰਨ ਵਾਸਤੇ ਜਾਂਦੇ ਜੀ, ਯਾਤਰਾ ਦਾ ਨਾਮ ਹੀ ਇਕੱਲਾ। ਉਹਨਾਂ ਬਾਰੇ ਮਹਾਰਾਜ ਨੇ ਬਚਨ ਕਹਿੰਦੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਨਹੀਂ ਜਿਸ ਤਰ੍ਹਾਂ ਸਾਡਾ ਫੈਲਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਉਹਨਾਂ ਲੋਕਾਂ ਨੂੰ ਬਚਨ, ਹੁਣ ਸੱਚਾ ਤੀਰਥ ਕਿਹੜਾ ਸਾਡੇ ਵਾਸਤੇ, ਕਿੱਥੇ ਅਸੀਂ ਇਸ਼ਨਾਨ ਕਰਨਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ, ਜਿਸ ਵੇਲੇ 12ਵਾਂ ਪੜ੍ਹਦੇ ਨਾ, 11ਵਾਂ ਮਹੀਨਾ ਹੁੰਦਾ ਮਾਘ ਦਾ ਮਹੀਨਾ, ਸਾਡਾ ਨਵਾਂ ਸਾਲ ਚੇਤ ਦੇ ਮਹੀਨੇ ਤੋਂ ਆਰੰਭ ਤੱਕ, ਚੇਤ ਦਾ ਪਹਿਲਾ ਮਹੀਨਾ ਮੰਨਿਆ ਜਾਂਦਾ ਗੁਰਬਾਣੀ ਅਨੁਸਾਰ ਚੇਤ ਤੋਂ, ਤੇ 11ਵਾਂ ਮਹੀਨਾ ਹੁੰਦਾ ਮਾਘ ਦਾ, 12ਵਾਂ ਮਹੀਨਾ ਹੁੰਦਾ ਫੱਗਣ ਦਾ। ਜਦੋਂ ਕਿਤੇ ਤੁਹਾਨੂੰ ਮਾਘ ਦੇ ਮਹੀਨਿਆਂ ਦਾ ਪੜ੍ਹਨ ਦਾ ਸਮਾਂ ਮਿਲੇ, ਵੇਖੋ ਗੁਰੂ ਅਰਜਨ ਸਾਹਿਬ ਮਹਾਰਾਜ ਕਿਹੜਾ ਇਸ਼ਨਾਨ ਕਰਨ ਦਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਂ। ਬੰਦਿਆ ਆ ਹੈ ਤੇਰਾ ਸੁਨਾ, ਐਵੇਂ ਉਹ 68 ਤੀਰਥਾਂ ਤੇ ਧੱਕੇ ਨਾ ਖਾਂਦਾ, ਉਹ ਦਰ ਦਸ ਦੇ ਧੱਕੇ ਨਾ ਖਾਂਦਾ, ਪਰ ਜੇ ਇਸ਼ਨਾਨ ਹੀ ਕਰਨਾ ਹੈ ਤੇ ਫਿਰ ਸਾਧੂਆਂ ਦੀ ਸੰਗਤ ਕਰਿਆ ਹੈਗਾ, ਗੁਰਮੁਖਾਂ ਦੀ ਸੰਗਤ ਕਰਿਆ ਹੈਗਾ, ਗੁਰੂ ਦੀ ਸੰਗਤ ਕਰਿਆ ਹੈਗਾ। ਗੁਰਮੁਖੋ ਆ ਜਿਹੜਾ ਤੁਸੀਂ ਗੁਰੂ ਦੀ ਸੰਗਤ ਵਿੱਚ ਬੈਠਦੇ ਹੋ ਨਾ, ਇਸ ਤੋਂ ਵੱਡਾ ਹੋਰ ਕੋਈ ਤੀਰਥ ਨਹੀਂ ਜੇ ਸਾਡੇ ਦਾ। ਇੱਥੇ ਨਾਮ ਦੇ ਜਲ ਦਾ ਮੀਂਹ ਪੈਂਦਾ ਪਿਆ। ਹੁਣ ਤੁਸੀਂ ਕੀਰਤਨ ਸਰਵਣ ਕੀਤਾ ਹੈ ਨਾ, ਇਸ ਕੀਰਤਨ ਦੀਆਂ ਧੁਨਾਂ ਨੇ ਸਾਡੇ ਅੰਦਰ ਦਾ ਇਸ਼ਨਾਨ ਕਰਕਾ ਕੇ ਰੱਖ ਦਿੱਤਾ ਜੀ। ਇਸ ਕੀਰਤਨ ਦੀਆਂ ਧੁਨਾਂ ਨੇ, ਗੁਰਬਾਣੀ ਦੀਆਂ ਧੁਨਾਂ ਨੇ ਬੰਦੇ ਦੇ ਅੰਦਰ ਦੇ ਵਿਕਾਰਾਂ ਨੂੰ ਧੋ ਕੇ ਰੱਖ ਦਿੱਤਾ। ਬਸ ਆਹ ਹੈ ਸਾਡਾ ਤੀਰਥ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਜ ਸਾਨੂੰ ਬਚਨ ਕਹਿੰਦੇ ਪਏ ਨੇ। ਆਓ ਸ਼ਬਦ ਲੰਬੇਰਾ ਅੱਖਰੀ ਅਰਥ ਕਰ ਲਈਏ। ਮਹਾਰਾਜ ਜੀ ਕਹਿੰਦੇ ਨੇ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਮੈਂ ਵੀ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਜਾਂਦਾ, ਪਰ ਕਿਹੜੇ 68 ਤੀਰਥਾਂ ਤੇ ਨਹੀਂ, ਉੱਥੇ ਤੇ ਵਿਕਾਰੀ ਲੋਕ ਚੁਰੇ ਫਿਰਦੇ ਨੇ, ਉੱਥੇ ਤੇ ਪਖੰਡੀ ਲੋਕ ਤੁਰੇ ਫਿਰਦੇ ਨੇ, ਉੱਥੇ ਤੇ ਚੋਰ ਵੀ ਆ, ਚੋਰੀ ਕਰਨ ਵਾਲੇ ਤੁਰੇ ਫਿਰਦੇ ਨੇ। ਕਹਿਣ ਲੱਗੇ ਮੈਂ ਇਸ ਅਸਥਾਨ ਤੇ ਜਾਣਾ ਹੈ, ਮੈਂ ਵੀ ਤੀਰਥਾਂ ਤੇ ਇਸ਼ਨਾਨ ਕਰਨਾ, ਪਰ ਮੇਰੇ ਵਾਸਤੇ ਤੀਰਥ ਕਿਹੜਾ ਹੈ? ਤੀਰਥ ਨਾਮ ਹੈ। ਬਸ ਗੁਰੂ ਦੀ ਗੋਦ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਣਾ, ਬਸ ਆ ਜੇ ਸਾਡੇ ਅੰਦਰ ਦਾ ਇਸ਼ਨਾਨ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਿੱਖਾ ਤੇਰੇ ਵਾਸਤੇ ਤੀਰਥ ਕਿਹੜਾ? ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਤੇ ਸੁਣਨੀ, ਇਹਦੇ ਨਾਲ ਸਾਨੂੰ ਗਿਆਨ ਮਿਲਣਾ ਹੈ, ਇਹਦੇ ਨਾਲ ਸਾਨੂੰ ਸੋਝੀ ਮਿਲਣੀ। ਹੁਣ ਵੇਖੋ ਤੁਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ, ਗੁਰੂ ਦੇ ਸ਼ਬਦ ਦੀ ਵਿਚਾਰ ਕੀ ਹੈ? ਅਸੀਂ ਮੁਕਤ ਕਿਵੇਂ ਹੋਣਾ ਹੈ? ਸਾਡਾ ਭਲਾ ਕਿਵੇਂ ਹੋਣਾ ਹੈ? ਸਾਡਾ ਜੀਵਨ ਸਫਲਾ ਕਿਵੇਂ ਹੋਣਾ ਹੈ? ਗੁਰੂ ਦੀ ਵਿਚਾਰ ਕਹਿੰਦੀ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਾਹ ਸੱਚ ਕਰੇ। ਆ ਜੇ ਬੰਦਾ ਮੁਕਤ,
ਜਿਹਨੇ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸੁਣ ਕੇ ਤੇ ਅੰਦਰ ਧਾਰਨ ਕਰ ਲਿਆ, ਪਰਮਾਤਮਾ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦਿੱਤਾ। ਆਹ ਹੈ ਗੁਰੂ ਦਾ ਦਿੱਤਾ ਹੋਇਆ ਗਿਆਨ। ਮਹਾਰਾਜ ਜੀ ਕਹਿੰਦੇ ਗੁਰ ਗਿਆਨ ਸਾਚਾ, ਗੁਰੂ ਦਾ ਦਿੱਤਾ ਹੋਇਆ ਗਿਆਨ ਸੱਚਾ ਹੈ। ਥਾਨ ਤੀਰਥ, ਆਹ ਹੈ ਸਾਡਾ ਤੀਰਥ। ਦਸ ਪੁਰਬ ਸਦਾ ਦਸਹਰਾ, ਜਿਹੜੇ ਸਨਾਤਨ ਧਰਮ ਵਾਲੇ ਨੇ ਨਾ, ਉਹ ਦਸ ਦਿਹਾੜਿਆਂ ਨੂੰ ਬੜਾ ਪਵਿੱਤਰ ਮੰਨਦੇ ਨੇ, ਦਸ ਦਿਹਾੜਾ। ਤੇ ਕਹਿੰਦੇ ਨੇ ਇਹਨਾਂ ਦਿਹਾੜਿਆਂ ਤੇ ਜੇ ਤੁਸੀਂ ਤੀਰਥਾਂ ਤੇ ਇਸ਼ਨਾਨ ਕਰੋ ਤੇ ਤੁਹਾਡੀਆਂ ਕੁਲਾਂ ਦਾ ਵੀ ਪਾਰ ਉਤਾਰਾ ਜਾਏਗਾ। ਉਹ ਦਸ ਦਿਹਾੜੇ ਪਤਾ ਕਿਹੜੇ ਨੇ, ਮੈਂ ਥੋੜਾ ਜਿਹਾ ਉਹਨਾਂ ਦਾ ਜ਼ਿਕਰ ਕਰਦਿਆਂ। ਦਸ ਪਵਿੱਤਰ ਦਿਹਾੜੇ ਨੇ, ਇੱਕ ਤੇ ਮੱਸਿਆ ਦਾ ਦਿਨ, ਇੱਕ ਸੰਗਰਾਂਦ ਦਾ ਦਿਨ, ਇੱਕ ਪੂਰਨਮਾਸ਼ੀ ਦਾ ਦਿਨ, ਇੱਕ ਜਿਹੜਾ ਐਤਵਾਰ ਚਾਨਣਾ ਪੂਰਾ ਜਿਹੜਾ ਚੰਦਰਮਾ ਆਪਣੇ ਖੜਾਓ ਵਿੱਚ ਹੋਵੇ, ਜਦੋਂ ਇੱਕ ਸੂਰਜ ਗ੍ਰਹਿਣ ਲੱਗਦਾ ਹੈ ਉਹਨੂੰ ਪਵਿੱਤਰ ਦਿਹਾੜਾ ਮੰਨਦੇ ਨੇ। ਅੱਜ ਵੀ ਤੁਸੀਂ ਕੁਰੂਕਸ਼ੇਤਰ ਦੀ ਧਰਤੀ ਤੇ ਜਾਓ, ਜਦੋਂ ਸੂਰਜ ਗ੍ਰਹਿਣ ਲੱਗਦਾ ਹੈ ਨਾ, ਹਜ਼ਾਰਾਂ ਦੀ ਗਿਣਤੀ ਵਿੱਚ ਸਨਾਤਨ ਧਰਮ ਵਾਲੇ ਹਿੰਦੂ ਲੋਕ ਉੱਥੇ ਇਸ਼ਨਾਨ ਕਰਦੇ ਨੇ। ਉਹਨਾਂ ਦਾ ਮੰਨਣਾ ਵੀ ਸੂਰਜ ਗ੍ਰਹਿਣ ਲੱਗਾ ਹੋਵੇ ਉਸ ਵੇਲੇ ਕੁਰੂਕਸ਼ੇਤਰ ਦੇ ਅਸਥਾਨ ਤੇ ਤੁਸੀਂ ਜਾ ਕੇ ਇਸ਼ਨਾਨ ਕਰੋ ਤੇ ਤੁਸੀਂ ਮੁਕਤ ਆ ਜਾਓਗੇ। ਮਹਾਰਾਜ ਕਹਿਣ ਲੱਗੇ ਭਾਈ ਨਾ, ਨਾਮ ਨਾਲ ਮੁਕਤ ਹੋਣਾ। ਪਰ ਉਹਨਾਂ ਦੇ ਦਿਹਾੜੇ ਜਿਹੜੇ ਉਹ ਲੋਕ ਮੰਨਦੇ ਨੇ, ਸੂਰਜ ਗ੍ਰਹਿਣ, ਚੰਦਰ ਗ੍ਰਹਿਣ, ਦੋ ਅਸ਼ਟਪਦੀਆਂ ਜਿਹੜੀਆਂ ਨੇ ਉਹਨਾਂ ਦੀਆਂ ਅਸ਼ਟਮੀਆਂ ਆਉਂਦੀਆਂ ਨੇ, ਉਸ ਤੋਂ ਬਾਅਦ ਦੁਸਹਿਰਾ ਜਿਹੜਾ ਦੁਸਹਿਰੇ ਦਾ ਦਿਨ ਆਉਂਦਾ ਹੈ, ਉਹ ਕਹਿੰਦੇ ਨੇ ਇਸ ਦਿਨ ਵੀ ਇਸ਼ਨਾਨ ਕਰੋ 68 ਤੀਰਥਾਂ ਦੇ, ਤੁਹਾਡੇ 10 ਪਾਪ ਜਿਹੜੇ ਨੇ ਖਤਮ ਹੋ ਜਾਣਗੇ। ਜਿਹੜਾ ਗੰਗਾ ਦਾ ਜਨਮ ਦਿਹਾੜਾ ਆਉਂਦਾ ਉਹ, ਇਹ 10 ਪਵਿੱਤਰ ਦਿਹਾੜੇ। ਪਰ ਗੁਰਮਤ ਪਤਾ ਕੀ ਕਹਿੰਦੇ, ਮਹਾਰਾਜ ਕਹਿਣ ਲੱਗੇ ਭਲਿਆ 10 ਦਿਹਾੜੇ ਪਵਿੱਤਰ ਨੇ ਤੇ ਬਾਕੀ ਅਪਵਿੱਤਰ ਨੇ, ਬਾਕੀ ਚੰਗੇ ਨਹੀਂ। ਅੱਜ ਸਾਡੇ ਵਿੱਚ ਵੀ ਇਹ ਧਾਰਨਾ, ਲਓ ਜੀ ਵੀਰਵਾਰ ਅਸੀਂ ਸਿਰ ਨਹੀਂ ਨਹਾਉਣਾ, ਕੱਪੜੇ ਨਹੀਂ ਧੋਣੇ, ਸ਼ਨੀਵਾਰ ਲੋਹਾ ਨਹੀਂ ਖਰੀਦਣਾ, ਮੰਗਲਵਾਰ ਆ ਕੰਮ ਨਹੀਂ ਕਰਨਾ, ਇਹ ਸਾਰੇ ਸਨਾਤਨ ਧਰਮ ਦੇ ਨੇ। ਮਹਾਰਾਜ ਕਹਿਣ ਲੱਗੇ ਭਲਿਆ ਤੇਰੇ ਵਾਸਤੇ ਸਭ ਤੋਂ ਪਵਿੱਤਰ ਦਿਹਾੜਾ ਹੋਈ ਜਿਸ ਦਿਨ ਤੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰ ਲੈ, ਤੇਰੇ ਵਾਸਤੇ ਪਵਿੱਤਰ ਦਿਹਾੜਾ। ਜਿਸ ਦਿਨ ਤੂੰ ਗੁਰੂ ਦੀ ਬਾਣੀ ਨਾ ਸੁਣ ਸਕੇ, ਪਾਠ ਨਾ ਕਰ ਸਕੇ, ਸੱਚ ਜਾਣੀ ਪਾਵਾ। ਅਸੀਂ ਬੁੱਧਵਾਰ ਨੂੰ ਬੜਾ ਪਵਿੱਤਰ ਮੰਨਦੇ ਨਾ ਸਨਾਤਨ ਧਰਮ ਵਾਲੇ, ਆਪਾਂ ਕਹਿੰਦੇ ਵੀ ਬੁੱਧਵਾਰ ਅੱਜ ਕੰਮ ਸਾਰੇ ਕਰ ਲੈਣੇ ਚਾਹੀਦੇ। ਮਹਾਰਾਜ ਕਹਿਣ ਲੱਗੇ ਜੇ ਬੁੱਧਵਾਰ ਵੀ ਜਪਜੀ ਸਾਹਿਬ ਦਾ ਪਾਠ ਤੈਨੂੰ ਚੇਤੇ ਹੀ ਨਾ ਆਇਆ, ਜੇ ਤੈਨੂੰ ਗੁਰਦੁਆਰੇ ਹੀ ਚੇਤੇ ਨਾ ਆਇਆ, ਸੱਚ ਜਾਣੀ ਬੁੱਧਵਾਰ ਵੀ ਤੇਰੇ ਵਰਗਾ ਮਾੜਾ ਦਿਨ ਤੇਰੇ ਵਾਸਤੇ ਹੈ ਹੀ। ਸਾਡੇ ਵਾਸਤੇ ਉਹ ਪਵਿੱਤਰ ਦਿਹਾੜੇ ਨੇ ਜਦੋਂ ਅਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਬਾਣੀ ਸਰਵਣ ਕਰਦੇ, ਆ ਮਹਾਨ ਪਵਿੱਤਰ ਦਿਨ। ਮਹਾਰਾਜ ਨੇ ਉਹਨਾਂ ਲੋਕਾਂ ਨੂੰ ਦੱਸਿਆ ਗੁਰ ਗਿਆਨ ਸਾਚਾ ਤਾਂ ਥਾਨ ਤੀਰਥ, ਦਸ ਪੁਰਬ ਸਦਾ ਦਸਹਰਾ। ਸਿੱਖਾ ਤੇਰੇ ਵਾਸਤੇ ਸਾਰੇ ਦਿਹਾੜੇ ਪਵਿੱਤਰ ਨੇ, ਕੱਲੇ 10 ਦਿਹਾੜੇ ਨੇ। ਹੋ ਨਾਮ ਹਰ ਕਾ ਸਦਾ ਜਾਚੂ ਦਿਓ ਪ੍ਰਭ ਧਰਨੀ ਧਰਾ, ਧਰਨੀ ਧਰਾ ਦਿਵਸ ਨੇ, ਇਹ ਧਰਤੀ ਨੂੰ ਟਕਾ ਕੇ ਰੱਖਣ ਵਾਲੇ ਪਰਮਾਤਮਾ ਮੈਨੂੰ 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼, ਮੈਂ ਰੋਜ਼ ਤੇਰਾ ਨਾਮ ਜਪਾਂ ਤੇ ਮੇਰਾ ਰੋਜ਼ ਅੰਦਰ ਦਾ ਇਸ਼ਨਾਨ ਹੋ ਜਾਏ। ਸੰਸਾਰ ਰੋਗੀ, ਨਾਮ ਦਾਰੂ, ਮੈਲ ਲਾਗੇ, ਸੱਚ ਬਿਨਾ। ਇੱਕ ਬੰਦਾ ਰੋਗੀ ਥੋੜਾ, ਇੱਕ ਬੰਦਾ ਦੁਖੀ ਥੋੜਾ ਹੈ। ਇੱਥੇ ਤੇ ਮਹਾਰਾਜ ਜੀ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਇੱਥੇ ਬਾਬਾ ਫਰੀਦ ਸਾਹਿਬ ਸਿੰਘ ਜੀ ਤੇ ਕਹਿੰਦੇ ਨੇ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਇਆ ਜੱਗ, ਉੱਚੇ ਚੜ ਕੇ ਵੇਖਿਆ ਤਾਂ ਘਰ ਘਰ ਰਿਹਾ। ਇੱਥੇ ਤੇ ਸਾਰੇ ਦੁਖੀ ਨੇ, ਸਾਰੇ ਰੋਗੀ ਨੇ, ਪਰ ਸਾਰਿਆਂ ਰੋਗਾਂ ਦੀ ਦਵਾਈ ਮਹਾਰਾਜ ਨੇ ਦੱਸੀ, ਸਾਰੇ ਦੁੱਖਾਂ ਦੀ ਦਵਾਈ ਅੱਜ ਦੱਸ ਦਿੱਤੀ ਸੀ। ਸੰਸਾਰ ਰੋਗੀ, ਮਹਾਰਾਜ ਜੀ ਸਮਝ ਆ ਗਈ ਰੋਗੀ, ਤੇ ਫਿਰ ਦਵਾ ਕਿਹੜੀ ਹੈ? ਨਾਮ ਦਾਰੂ, ਬਸ ਨਾਮ ਹੀ ਸਾਰਿਆਂ ਦੁੱਖਾਂ ਦਾ ਦਾਰੂ। ਇੱਕ ਪੰਕਤੀ ਪੜ੍ਹਦੇ ਨਾ, ਸਰਬ ਰੋਗ ਕਾ ਔਖਦ ਨਾਮ। ਔਖਦ ਕਹਿੰਦੇ ਨੇ ਦਵਾਈ, ਸਾਰੇ ਰੋਗਾਂ ਦੀ ਦਵਾਈ ਜੇ ਬੰਦੇ ਲੈਣੀ ਹੈ ਨਾ ਤੇ ਫਿਰ ਨਾਮ, ਨਾਮ ਦੇ ਨਾਲ ਸਾਰੇ ਰੋਗ ਕੱਟੇ ਜਾਣ, ਤਨ ਦੇ ਰੋਗ ਵੀ, ਮਨ ਦੇ ਰੋਗ। ਸੰਸਾਰ ਰੋਗੀ, ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਜਿਹੜਾ ਸੱਚ ਨਾਲ ਨਹੀਂ ਜੁੜਿਆ, ਵਾਹਿਗੁਰੂ ਨਾਲ ਨਹੀਂ ਜੁੜਿਆ, ਉਹਦੇ ਅੰਦਰ ਵਿਕਾਰਾਂ ਦੀ ਮੈਲ ਲੱਗਦੀ। ਗੁਰਵਾਕ ਨਿਰਮਲ ਸਦਾ ਚਾਨਣ, ਗੁਰੂ ਦਾ ਵਾਕ ਜਿਹਨੂੰ ਆਪਾਂ ਮੁੱਖ ਵਾਕ ਕਹਿੰਦੇ, ਗੁਰੂ ਦਾ ਸ਼ਬਦ, ਜਿਹੜਾ ਗੁਰੂ ਦਾ ਸ਼ਬਦ ਹੈ ਨਾ ਉਹ ਨਿਰਮਲ ਹੈ, ਮੈਲ ਤੋਂ ਰਹਿਤ ਹੈ, ਸਦਾ ਸਾਨੂੰ ਚਾਨਣ ਦੇਣ ਵਾਲਾ। ਨਿਤ ਸਾਚ ਤੀਰਥ ਮਜਨਾ, ਇਹਨਾਂ ਗੁਰੂ ਦਾ ਸ਼ਬਦ ਪਵਿੱਤਰ ਹੈ, ਇਹਨਾਂ ਪਵਿੱਤਰ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਸ਼ਬਦ ਵਸ ਜਾਂਦਾ ਹੈ ਨਾ, ਉਹ ਮਨੁੱਖ ਦਾ ਹਿਰਦਾ ਵੀ ਪਵਿੱਤਰ ਹੋ ਜਾਂਦਾ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਸੀ ਬਾਣੀ ਨੂੰ ਪਿਆਰ ਕਰਿਆ, ਬਾਣੀ ਨਾਲ ਜੁੜਿਆ ਕਰ,
ਇਹ ਬਾਣੀ ਤੈਨੂੰ ਗੁਰੂ ਤੱਕ ਪਹੁੰਚਾਉਣ ਵਾਲੀ, ਇਹ ਗੁਰੂ ਦਾ ਸ਼ਬਦ ਤੈਨੂੰ ਵਾਹਿਗੁਰੂ ਤੱਕ ਪਹੁੰਚਾਉਣ ਵਾਲਾ। ਇਹ ਬਾਣੀ ਸਾਨੂੰ ਤੁਰਦਰਗਾਹ ਵਿੱਚ ਪਰਮਾਤਮਾ ਨੇ ਦਿੱਤੀ, ਜਿਹਦੇ ਨਾਲ ਰੋਗ ਕੱਟੇ ਜਾਣੇ ਨੇ। ਇਸੇ ਕਰਕੇ ਮਹਾਰਾਜ ਨੇ ਬਚਨ ਕਿਹਾ ਸੀ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਇਹਨੇ ਸਾਰੀਆਂ ਚਿੰਤਾਵਾਂ ਖਤਮ ਕਰ ਦੇਣੀਆਂ, ਦੁੱਖ ਖਤਮ ਕਰ ਦੇਣੇ। ਇਹ ਅੱਜ ਮਹਾਰਾਜ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਸਿੱਖਾ, ਤਨ ਦਾ ਇਸ਼ਨਾਨ ਕਰ ਕਰਕੇ ਆਉਣਾ, ਮਨ ਦਾ ਇਸ਼ਨਾਨ ਗੁਰੂ ਦੀ ਸੰਗਤ ਵਿੱਚ ਬੈਠ ਕੇ ਕਰਿਆ ਕਰ। ਬਸ ਜਦੋਂ ਮਨ ਦਾ ਇਸ਼ਨਾਨ ਵੀ ਹੋ ਜਾਏਗਾ, ਤਨ ਦਾ ਇਸ਼ਨਾਨ ਵੀ ਹੋ ਜਾਏਗਾ, ਸੱਚ ਜਾਣੀ ਤੇਰੇ ਇਕੱਲੇ ਦਾ ਭਲਾ ਨਹੀਂ ਹੋਣਾ, ਤੇਰੀਆਂ ਕੁਲਾਂ ਦਾ ਪਾਰ ਉਤਾਰਾ ਜਾਏ। ਤੁਸੀਂ ਵੱਡੀਆਂ ਭਾਗਾਂ ਵਾਲੇ ਰੋਜ਼ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣੇ ਮਨ ਦਾ ਇਸ਼ਨਾਨ ਕਰਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ ਸਦਾ ਸਭ ਸਲਾਹਾ ਤੇਰੀ, ਨਾ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਾਹੇ ਨਾਨਕ, ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀ ਆਇ ਵਡਿਆਈਆ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਭ ਤਿਤ ਕਰ ਸੁਭਾਗਾ, ਕਰ ਸੁਭਾਗਾ ਸਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਾਹੇ ਨਾਨਕ ਤੈਸ ਕਹੋਆ, ਤਿਤ ਕਰਿਆ ਹਦ ਵਾਜੇ, ਅਨ ਦਸਨ ਹਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ, ਸੁਣੇ ਸੱਚੀ ਬਾਣੀ ਸੰਤ ਸਾਜਨ ਭੈ ਸਿਰਸੇ, ਪੂਰੇ ਗੁਰ ਤੇ ਦਾਣ ਸੁਣਤੇ ਪਨੀਰ ਕਹਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ, ਬਿਰਮੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ ਸਲੋ, ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦਾਈ ਦਾਇਆ, ਖਿਲ ਸਗਲ ਜਗਤ, ਚੰਗਿਆਈਆ ਬੁਰਿਆਈਆ, ਬਾਚੇ ਧਰਮ ਹਦੂਰ, ਕਰਮੇ ਆਪ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਦ ਕਾ, ਨਾਨਕ ਤੇ ਮੁਕੀ ਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੂੰ ਸਹਾਇ। ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰ ਨੋਂਡ ਦਿਆਵੇ ਧਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਵੱਲੋਂ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਵੱਲੋਂ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸਕੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਦੇਗ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾਰਾ ਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਓ ਕੇ ਮਾਂ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਓ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ੇ ਨਿਹਾਲ ਕੀਤਾ ਹੈ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਉਪਰੰਤ ਆਏ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪ੍ਰਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਧਰਮ ਗੁਰੂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਤਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰੇ ਤਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕਿਆ ਉਸਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਰਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਕੋ ਚਾਹੇ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਪਾਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉਤਰੇ, ਜੋ ਸ਼ਰਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ, ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ, ਅੰਮ੍ਰਿਤ ਵੇਲੇ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ, ਉਹ ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧੀ ਕਾਰ ਪੇਟਾ ਕੱਢ ਕੇ ਗੁਰੂ ਘਰ ਵਿੱਚ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਉਹ 17 ਅਕਤੂਬਰ ਨੂੰ ਸੰਗਰਾਂਦ ਦਾ ਦਿਹਾੜਾ ਆ ਰਿਹਾ, ਇਸ ਸ਼ਨੀਵਾਰ ਵਾਲੇ ਦਿਨ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। 12 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਇਸ ਗੁਰੂ ਘਰ ਦੀ ਲਾਇਬ੍ਰੇਰੀ ਵਿੱਚ ਕੈਂਪ ਚੱਲ ਰਿਹਾ, ਜਿਹਦਾ ਸਮਾਂ ਹੈ ਸ਼ਾਮੀ 6 ਵਜੇ ਤੋਂ ਲੈ ਕੇ 8 ਵਜੇ ਤੱਕ। ਉਹਦੇ ਵਿੱਚ ਨਾਮ ਸਿਮਰਨ ਅਭਿਆਸ ਕਰਾਏ ਜਾਂਦੇ ਨੇ। ਜਿਨ੍ਹਾਂ ਕੋਲ ਸਮਾਂ ਹੈ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਉਹ 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਦੇ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ, ਫ੍ਰੀ ਇਹਦੇ ਵਿੱਚ ਤੁਸੀਂ ਜਾ ਕੇ ਹਿੱਸਾ ਲੈ ਸਕਦੇ ਹੋ ਜੀ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ, ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, 3 ਨਵੰਬਰ ਨੂੰ ਗੁਰਤਾ ਗੱਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ, ਅਤੇ 3 ਨਵੰਬਰ ਨੂੰ ਜੋਤੀ ਜੋਤ ਦਿਹਾੜਾ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦਾ ਆ ਰਿਹਾ, 8 ਨਵੰਬਰ ਨੂੰ ਬੰਦੀ ਛੋੜ ਦਿਵਸ ਆ ਰਿਹਾ, ਦੀਵਾਲੀ ਦਾ ਦਿਨ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਗੁਰੂ ਘਰ ਦੇ ਵਿੱਚ ਬੜੀ ਵੱਡੀ ਪੱਧਰ ਤੇ ਮਨਾਏ ਜਾਂਦੇ ਨੇ। ਆਪ ਸੰਗਤਾਂ ਦੇ ਚਰਨਾਂ ਬੇਨਤੀ, ਜ਼ਰੂਰ ਸਹਿਯੋਗ ਬਖਸ਼ਿਸ਼ ਕਰਨਾ ਪਵਿੱਤਰ ਦਿਹਾੜਿਆਂ ਨੂੰ, ਜੋ ਅਸੀਂ ਵੱਡੀ ਪੱਧਰ ਤੇ ਮਨਾ ਸਕੀਏ ਜੀ। ਉਹ ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ। ਆਓ, ਗੁਰੂ ਘਰ ਦੀ ਹੋਰ ਜਾਣਕਾਰੀ ਲੈਣ ਵਾਸਤੇ ਤੁਸੀਂ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਰ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 408-712-4145 ਤੇ ਜਾ ਕੇ ਉਹਨਾਂ ਨਾਲ ਹੋਰ ਜਾਣਕਾਰੀ ਲੈ ਸਕਦੇ ਹੋ। ਆਓ, ਜੋ ਸਰਬੱਤ ਦੇ ਭਲੇ ਵਾਏ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਹਜ਼ੂਰੀ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1375 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਹਨ। 1375 ਅੰਗ ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜਿਨ੍ਹਾਂ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭਨਾਂ ਨੂੰ ਦਰੋਂ ਕਰੋ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚਮਕਾ ਸਿੰਗਲ ਤੋੜਨ ਨਾਲਾ ਹਰਿ ਅੰਤਰ ਹਰਸ ਪਾਇਆ ਨਿਸਦਾ ਮੰਜੋ ਚਮਕ ਚੰਦਾਇਣ ਦੇਖੈ ਨਿਸ ਜੋਤ ਨਿਰੰਜਨ ਪੇਖ ਨਿਰੰਤਰ ਪੇਖੈ

ਕਾ ਕੋਟ ਪੱਕੇ ਹਟ ਨਾ ਲੇ ਗੁਰਮੁਖ ਲੈ ਵਹਿ ਵਸ ਸੰਭਾਲੇ ਹੱਕਾ ਨਾਮ ਧਿਆਏ ਦਿਨ ਰਾਤੀ ਉੱਤਮ ਪਦਵੀ ਪਾਏ ਦਾ ਆਪੇ ਸੱਚਾ ਹੈ ਸੁਖਦਾਤਾ ਪੂਰੇ ਗੁਰ ਕੈ ਸਬਦ ਪਛਾਤਾ ਨਾਨਕ ਨਾਮ ਸਲਾਹੇ ਸਾਚਾ ਪੂਰੇ ਭਾਗ ਪਾਏ ਦਾ ਮਾਰੂ ਮਹੱਲਾ ਤੀਜਾ ਨਿਰੰਕਾਰ ਨਿਰੰਕਾਰ ਆਕਾਰ ਉਪਾਇਆ ਮਾਇਆ ਮੋਹ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸਾਚਾ ਮਨ ਵਸਾਏ ਦਾ ਮਾਇਆ ਮਾਈ ਤ੍ਰੈ ਗੁਣ ਪ੍ਰਸੂਤ ਜਮਾਇਆ ਚਾਰੇ ਵੇਦ ਬ੍ਰਹਮੇ ਨੂੰ ਪੁਰਮਾਇਆ ਵਰੇ ਮਾਂ ਵਾਰ ਸਿੱਧੀ ਕਰ ਇਸ ਜਗ ਮੈਂ ਵਰੇ ਮਾਂ ਵਾਰ ਸਿੱਧੀ ਕਰ ਇਸ ਜਗ ਮੈਂ ਸੋਚੀ ਪਾਏ ਦਾ ਗੁਰ ਸੇਵਾ ਤੇ ਕਰਨੀ ਸਾਰ ਰਾਮ ਨਾਮ ਰੱਖੋ ਧਾਰ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏ ਦਾ ਵੇਦ ਪੜਾਏ ਅੰਦਰ ਵਾਦ ਸੰਭਾਲੇ ਨਾਮ ਨਾ ਚੇਤੇ ਬੱਧਾ ਜਮਕਾਲੇ ਦੂਜੇ ਪਾਏ ਸਦਾ ਦੁੱਖ ਪਾਏ ਤ੍ਰੈ ਗੁਣ ਭਰਮ ਭੁਲਾਏ ਦਾ ਗੁਰਮੁਖੇ ਕਸਿਓ ਲਿਵ ਲਾਏ ਤ੍ਰਿਬਦ ਮਨ ਸਾਹਮਣੇ ਸਮਾਏ ਸਾਚੇ ਸਭ ਸਦਾ ਹੈ ਮੁਕਤਾ ਮਾਇਆ ਮੋਹ ਚੁਕਾਏ ਦਾ ਜੋ ਤੁਰ ਰਾਤੇ ਸੇ ਹੁਣ ਰਾਤੇ ਗੁਰਪ੍ਰਸਾਦੀ ਸਹਿਜੇ ਮਾਤੇ ਸਤਿਗੁਰ ਸੇਵ ਸਦਾ ਸੁਖ ਪਾਇਆ ਆਪੇ ਆਪ ਮਿਲਾਏ ਦਾ ਮਾਇਆ ਮੋਹ ਭਰਮ ਨਾ ਪਾਏ ਦੂਜੇ ਪਾਏ ਲਗਾ ਦੁੱਖ ਪਾਏ ਸੁਹਾ ਰੰਗ ਦਿਨ ਥੋੜੇ ਹੋਵੇ ਇਸ ਜਾਂਦੇ ਬਿਲਮ ਨਾ ਲਾਏ ਦਾ ਇਹ ਮਨ ਭਏ ਪਾਏ ਰੰਗਾਏ ਤੇ ਰੰਗ ਸਾਚੇ ਮਹਿ ਸਮਾਏ ਪੂਰੇ ਭਾਗ ਕੋਈ ਰੰਗ ਪਾਏ ਗੁਰਮਤੀ ਰੰਗ ਚੜਾਏ ਦਾ ਮਨ ਮੁਖ ਬਹੁਤ ਕਰੇ ਅਭਿਮਾਨ ਅੰਦਰ ਗਏ ਕਵੀ ਨਾ ਪਾਵੇ ਮਾਨ ਦੂਜੇ ਲਾਗੇ ਜਨਮ ਗੁਆਇਆ ਬਿਨ ਬੂਝੇ ਦੁੱਖ ਪਾਏ ਦਾ ਮੇਰੇ ਪ੍ਰਭ ਅੰਦਰ ਆਪ ਲੁਕਾਇਆ ਗੁਰਪ੍ਰਸਾਦੀ ਹਰ ਮਿਲਾਏ ਮਿਲਾਇਆ ਪ੍ਰਭ ਸੱਚਾ ਸੱਚਾ ਪ੍ਰਭ ਸੱਚਾ ਵਾਪਾਰਾ ਨਾਮ ਮੋਲਕ ਪਾਏ ਦਾ ਇਸ ਕਾਇਆ ਕੀ ਕੀਮਤ ਕਿਨੇ ਨਾ ਪਾਈ ਮੇਰੇ ਠਾਕੁਰੇ ਬੰਤ ਬਣਾਈ ਗੁਰਮੁਖ ਹੋਵੇ ਸੁਕਾਇਆ ਸੋਧੈ ਆਪਿਆ ਮਿਲਾਏ ਦਾ ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਬੇਪਰਵਾਹਾ ਗੁਰਮੁਖ ਵੰਸ਼ ਦਾ ਸੁਖ ਪਾਏ ਸਹਿਜੇ ਸਹਿਜ ਮਿਲਾਏ ਦਾ ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੈ ਦੇਵਨਹਾਰਾ ਗੁਰਮੁਖ ਸਾ ਲਾਹੇ ਸੁਖਦਾਤੇ ਮਨ ਮੇਲੇ ਕੀਮਤ ਪਾਏ ਦਾ ਮਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਡਿਆਈ ਜਿਸ ਦਾ ਹੱਠ ਸੋਈ ਮਤ ਜਾਣਾ ਗੁਰਮੁਖ ਦੇ ਨ ਪੱਛੋਂ ਤਾਏ ਦਾ ਹਰ ਜੀਓ ਸਭ ਮਹਿ ਰਿਆ ਸਮਾਈ ਗੁਰਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਿਲਾਏ ਆਪੇ ਸਭ ਦੇ ਸਹਿ ਸਮਾਏ ਦਾ ਆਪੇ ਸੱਚਾ ਸਬਦ ਮਿਲਾਏ ਸਭ ਦੇ ਵਿੱਚੋਂ ਭਰਮ ਚੁਕਾਏ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਏ ਦਾ ਮਾਰੂ ਮਹੱਲਾ ਤੀਜਾ ਅਗਾਮੇ ਅਗੋਚਰ ਵੇ ਪ੍ਰਵਾਹੇ ਆਪੇ ਮਿਹਰਬਾਨ ਅਗਾਮੇ ਅਥਾਹੇ ਅੱਪੜ ਕੋਈ ਨਾ ਸਕੈ ਤਿਸ ਨੂੰ ਗੁਰ ਸਬਦੀ ਮਿਲਾਇਆ ਤੁਧ ਨੂੰ ਸੇਵੈ ਜੋ ਤੁਧ ਭਾਵੈ ਗੁਰ ਕੇ ਸਬਦੇ ਸੱਚ ਸਮਾਵੇ ਆਂਦਿਨ ਗੁਰ ਨੂੰ ਗਾਣ ਦਿਨ ਗੁਣ ਰਵੈ ਦਿਨ ਰਾਤੀ ਰਸਨ ਹਰ ਰਸ ਪਾਇਆ ਸਬਦ ਮਰਾਇ ਸੇ ਮਰਨ ਸਵਾਰ ਹੈ ਗੁਰ ਕੈ ਗੁਣ ਹਿਰਦੈ ਉਰ ਧਾਰ ਹੈ ਜਿਨ ਸਫਲ ਜਨਮ ਸਫਲ ਹਰ ਚਰਨੀ ਲਾਗੇ ਦੂਜਾ ਭਾਉ ਚੁਕਾਇਆ ਹਰ ਜੀਓ ਮੇਲੇ ਆਪ ਮਿਲਾਏ ਗੁਰ ਕੈ ਸਬਦੇ ਆਪ ਗਵਾਏ ਅੰਦਨ ਸਦਾ ਹਰ ਭਗਤੀ ਰਾਤੇ ਇਸ ਜਗ ਮੈਂ ਲਾਹਾ ਪਾਇਆ ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ ਅੰਤ ਨਾ ਪਾਰਾ ਕੀਮਤ ਨਹੀਂ ਪਾਈ ਆਪੇ ਦਇਆ ਕਰੇ ਸੁਖਦਾਤਾ ਗੁਣ ਮੈਂ ਗੁਣੀ ਸਮਾਇਆ ਇਸ ਯੁਗ ਮੈਂ ਮੋਹ ਹੈ ਪਾਸਾਰਾ ਮਨਮੁਖ ਅਗਿਆਨੀ ਅੰਧਾਰਾ ਤੰਦਾ ਥਾਵਤ ਜਨਮ ਗਵਾਇਆ ਬਿਨ ਨਾਵੇ ਦੁੱਖ ਪਾਇਆ ਕਰਮ ਹੋਵੇ ਤਾਂ ਸਤਿਗੁਰ ਪਾਏ ਹੋਮੈ ਮੈਂ ਸਭ ਜਲਾਏ ਮਨ ਨਿਰਮਲ ਗਿਆਨ ਰਤਨ ਚਾਨਣ ਅਗਿਆਨ ਅੰਧੇਰ ਗਵਾਇਆ ਤੇਰੇ ਨਾਮ ਨੇ ਕੀਮਤ ਨਹੀਂ ਪਾਈ ਸੱਚ ਨਾਮ ਹਰ ਹਿਰਦੈ ਵਸਾਈ ਕੀਮਤ ਕੌਣ ਕਰੇ ਪ੍ਰਤੇਰੀ ਤੂੰ ਆਪੇ ਸਹੀ ਸਮਾਇਆ ਨਾਮ ਮੋਲਕ ਅਗਾਮੇ ਪਾਰਾ ਨਾ ਕੋਹੋਆ ਤੋਲਣ ਹਾਰਾ ਆਪੇ ਤੋਲੇ ਤੋਲ ਤੁਲਾਏ ਗੁਰਸਬ ਦੀ ਮੇਲ ਤੁਲਾਇਆ ਸੇਵਕ ਸੇਵਾ ਕਰਾਇ ਅਰਦਾਸ ਤੂੰ ਆਪੇ ਮੇਲ ਬਹਾਲੈ ਪਾਸ ਸਭਨਾ ਜੀਆਂ ਕਾ ਸੁਖਦਾਤਾ ਪੂਰੇ ਕਰਮ ਧਿਆਇਆ ਜਾਤ ਸਤ ਸੰਜਮ ਜੀ ਸੱਚ ਕਮਾਵੇ ਹੈ ਮਨ ਨਿਰਮਲ ਜੀ ਹਰ ਗੁਣ ਗਾਵੇ ਇਸ ਵੇਖ ਮੈਂ ਅਮਰ ਪ੍ਰਾਪਤ ਹੋਵੇ ਹਰ ਜੀਓ ਮੇਰੇ ਪਾਇਆ ਜਿਸ ਨੂੰ ਬਜਾਏ ਸੋਈ ਬੂਜੈ ਹਰ ਗੁਣ ਗਾਵੇ ਅੰਦਰ ਸੂਜੈ ਹਉਮੈ ਮੇਰਾ ਠਾਕਰ ਹਾਏ ਸਹਿਜ ਹੀ ਸੱਚ ਪਾਇਆ ਬਿਨ ਕਰਮਾ ਹੋਰ ਫਿਰੈ ਕਨੇਰੀ ਮਰ ਮਰ ਜੰਮੈ ਚੁੱਕ ਨਾ ਫੇਰੀ ਫੇਕਰ ਰਾਤਾ ਬਿਖ ਕਮਾਵੈ ਸੁੱਖ ਨ ਕਬੂ ਪਾਇਆ ਬਹੁਤੇ ਭੀਕਰੇ ਭੀਕ ਧਾਰੀ ਬਿਨ ਸਬਦੈ ਹਉਮੈ ਕਿਨ ਨ ਮਾਰੀ ਜੀਵਤ ਮਰੈ ਤਾਂ ਮੁਕਤ ਪਾਏ ਸੱਚੈ ਨਾ ਸਮਾਇਆ ਅਗਿਆਨ ਤ੍ਰਿਸ਼ਨਾ ਇਸ ਤਨਹਿ ਜਲਾਏ ਤਿਸ ਦੀ ਪੂਜਾ ਗੁਜੇ ਗੁਰ ਸਬਦ ਕਮਾਏ ਮਨ ਤਨ ਸੀਤਲ ਕ੍ਰੋਧ ਨਿਵਾਰੇ ਹਉਮੈ ਮਾਰ ਸਮਾਇਆ ਸੱਚਾ ਸਾਹਿਬ ਸੱਚੀ ਵਡਿਆਈ ਗੁਰਪ੍ਰਸਾਦੀ ਵਿਰਲੈ ਪਾਈ ਨਾਨਕ ਏ ਕਹੇ ਬੇਨੰਤੀ ਨਾਮੇ ਨਾਮ ਸਮਾਇਆ ਮਾਰੂ ਮਹੱਲਾ ਤੀਜਾ
नदरी भगता लय मिलाए भग सलान सदा लिवलाए तो सरनाई उभरे करते आपे मेल मिलाया पूरा भग पूरा शब्द भग सुहाई अंतर सुख तेरे मन पाई मन तन सच्ची भक्ति राता सचे सिव चित लाया हो मैं विच सद जलाए शरीर कर्म होवे भेटे गुर पूरा अंतर ज्ञान शब्द बुझाए सतगुर ते सुख पाया मन मुखन दाय अंध कमाए बहु संकट जो नी परमाए जम का जेवड़ा कदे न काटाए अंत बहु दुख पाया आमन जाना शब्द नारे सच नाम रखाए और तारे गुर का शब्द मरे मन मारे हो मैं जाय सुमाया आवन जाना पर जिव गोई बिन सतगुर थिर कोई न होई अंतर जो शब्द सुख वस्या ज्योति ज्योत मिलाया पंच दूत चित्तै विकारा माया मोकाय हो पसारा सतगुर से वेता मुक्त होवे पंच दूत वस्याया बाज गुरु है मोग बारा फिर फिर डुबै वारो वारा सतगुर पेटे सजर डाय सच ना मन पाया साचा दरबारा सचे सेवै सब प्यारा सची तुन सचे गुण गावा सचे माय समाया करै अंदर को कर पाए गुर कै सबदे सहज सुभाए उथे सोग विजोग न व्यापै सहजे सहज समाया दूजे पाए दुष्टा का वासा पौंदे फिर दे बहु मोह प्यासा कु संगत बहे सदा दुख पावे दुखो दुख कमाया सतगुरु बाजो संगत ना होई बिन शब्दे पार न पाए कोई सहजे गुण रवै दिन राती ज्योति ज्योत मिलाया काया अंदर बिरख पंखी बिच वासा अमृत जुग है गुर शब्द निवासा उड़ा न मूलै न आवै न जाही निज घर वासा पाया

ਕਿਉ ਪਾਕ ਹਰਾ ਜਾ ਕੋ ਮਿਹਰ ਮਿਹਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨਜ਼ਰ ਨਰਾ ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ ਅਬਾਹ ਰਹੀਮਾ ਹੱਕ ਹੁਕਮ ਸੱਚ ਖੁਦਾਇਆ ਬੁਝ ਨਾਨਕ ਬੰਦ ਖਲਾਸ ਤਰਾ

ਵਾਲਾ ਬਾਸਨ ਮੀਟ ਨਿਵਾਸਨ ਹੋਈਐ ਕਲਮਲ ਸਗਲੇ ਜਾਲਿਕਾ ਸੰਤਾ ਕੀ ਇਹ ਰੀਤ ਨਿਰਾਲੀ ਪਾਰ ਬ੍ਰਹਮ ਕਰ ਦੇਖੈ ਨਾਲੀ ਸਾਸ ਸਾਸ ਆਰਾਧਨ ਹਰ ਹਰ ਕਿਉ ਸਿਮਰਤ ਕੀਜੇ ਆਲਿਕਾ ਜਹ ਦੇਖਾ ਤੈ ਅੰਤਰ ਜਾਮੀ ਨਿਮਖ ਨ ਵਿਸਰ।

ਪਹਿਲਾ ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤੋ ਗੁਣ ਲਾਖ ਵਿਕਾਏ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਹੇ ਸਮਾਏ ਮੋਲ ਅਮੋਲ ਨਾ ਪਾਈਐ ਵਣਜ ਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ ਕਭੂ ਨਾ ਹੋਵੇ ਘਾਟ ਮਹੱਲਾ ਚੌਥਾ ਨਾਮ ਬਹੂਣੇ ਪਰਮ ਸਹਿ ਆਵੈ ਜਾਵੈ ਨੀਤ ਇੱਕ ਬਾਂਧੈ ਇੱਕ ਢੀਲਿਆ ਇੱਕ ਸੁਖੀ ਸੁਖੀਏ ਹਰ ਪ੍ਰੀਤ ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਭ੍ਰਮ ਗੜ ਕਟਿਆ ਮੋਹ ਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਮਤ ਉੱਤਮਾ

ਹੈ ਘੜੀ ਮਹਤ ਘੜਿਆਲ ਨਾਨਕ ਸੱਚੇ ਨਾਮ ਬਿਨ ਸਿਰਹੋ ਨ ਚੁੱਕੈ ਜੰਜਾਲ ਮਹੱਲਾ ਤੀਜਾ ਤ੍ਰਿਪਵਣ ਟੂਡੀ ਸੱਜਣਾ ਹਮੈ ਬੂਰੀ ਜਾਗਤ ਨਾ ਚੂਰ ਹਿਹੜਿਆ ਸੱਚ ਚੋ ਨਾਨਕ ਸੱਚੋ ਸੱਚ ਪੌੜੀ ਗੁਰਮਖ ਆਪੇ ਬਖਸਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸ਼ਾਣੇ ਸਨਮੁਖ ਸਦਾ ਸੋਹਣੇ ਬਖਸਿਓਨ ਹਰ

ਪਛਾਣੇ ਤਨ ਤਨ ਸੇ ਜਨ ਜਨ ਹਰ ਸੇਵਿਆ ਤਿਨ ਕੋ ਕੁਰਬਾਣੇ ਸਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜਵੜੀ ਕਾਲੀ ਮਨੁੱਖ ਸਦ ਜੇ ਗੁਣ ਹੋਵਨ ਤਾਂ ਪਿਰ ਰਵੈ ਨਾਨਕ ਅਵਗਣ ਮੁੰਦ ਮਹੱਲਾ ਪਹਿਲਾ ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਅਹਿਨਸ ਸਦਾ ਭਲੀ ਤਿਰ ਕਹੇਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਦਾਨ ਪਾਇਆ ਕਿਰਪਾ ਕਰਕੇ ਆਪਣੀ ਗੁਰਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪਿਆਇਆ ਹਰ ਰਸ ਜਿਨੀ ਚਾਖਿਆ ਅਨਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਪਹਿ ਫਿਰ ਤ੍ਰਿਸ਼ਨਾ ਭੁੱਖ ਹਰ ਰਸ ਜਿਨੀ ਚਾਖਿਆ ਅਨਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਪਹਿ ਫਿਰ ਤ੍ਰਿਸ਼ਨਾ ਭੁੱਖ ਗਵਾਇਆ ਸਲੋਕ ਮਹੱਲਾ ਤੀਜਾ ਫਿਰ ਖੁਸ਼ੀਏ ਤਨ ਰਾਵੀਐ ਤਨ ਉਰ ਨਾਮ ਸਿਗਾਰ ਨਾਨਕ ਤਨ ਆਗੈ ਖੜੀ ਸੋਭਾਵੰਤੀ ਨਾਰ ਮਹੱਲਾ ਪਹਿਲਾ ਸਸੁਰੈ ਪੇਈਐ ਕੰਤ ਕੀ ਕੰਤ ਅਗਮ ਅਥਾਹੋ ਨਾਨਕ

ਜਿਨੀ ਸੱਚ ਪਛਾਣਿਆ ਸੱਚ ਰਾਜੇ ਸੇਈ। ਇਹ ਪੁਪਿਤ ਰਾਜੇ ਨਾ ਆਖੀਐ ਦੂਜੇ ਪਾਏ ਦੁਖ ਹੋਈ। ਕੀਤਾ ਕਿਆ ਸਲਾਹੀਐ ਜਿਸ ਜਾਦੇ ਬਿਲਮ ਨ ਹੋਈ। ਨਿਚਲ ਸੱਚਾ ਏਕ ਹੈ ਗੁਰਮੁਖ ਬੂਜੈ ਸੋ ਨਿਚਲ ਹੋਈ। ਸਲੋਕ ਮਹੱਲਾ ਤੀਜਾ। ਸਭਨਾ ਕਾ ਪਿਰ ਏਕ ਹੈ ਪਿਰ ਬਿਨ ਖਾਲੀ ਨਾਹੇ। ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਾਹੇ ਸਮਾਹੇ। ਮਨ ਕੇ ਅਧਿਕ ਤਰੰਗ ਕਿਉ ਦਰ ਸਾਹਿਬ ਛੁੱਟੀਐ। ਜੇ ਰਾਚੈ ਸੱਚ ਰੰਗ ਗੂੜੇ ਰੰਗ ਅਪਾਰ ਕੈ। ਨਾਨਕ ਗੁਰ ਪ੍ਰਸਾਦੀ ਛੁੱਟੀਐ ਜੇ ਚਿਤ ਲੱਗੇ ਸੱਚ ਪੌੜੀ। ਹਰ ਕਾ ਨਾਮ ਅਮੋਲ ਹੈ ਕਿਉ ਕੀਮਤ ਕੀਜੇ। ਆਪੇ ਸ੍ਰਿਸ਼ਟ ਸਭ ਸਾਜੀਅਨ ਆਪੇ ਵਰਤੀਜੇ। ਗੁਰਮੁਖ ਸਦਾ ਸਹਾਲੀਏ ਸੱਚ ਕੀਮਤ ਕੀਜੇ। ਗੁਰ ਸਬਦੀ ਕਮਲ ਬਿਗਾਸਿਆ ਇਵ ਹਰ ਰਸ ਪੀਜੈ। ਆਵਣਾ ਜਾਣਾ ਠਾਕਿਆ ਸੁਖ ਸਹਿਜ ਸਵੀਜੈ। ਸਲੋਕ ਮਹੱਲਾ ਪਹਿਲਾ। ਨਾ ਮੈਲਾ ਨਾ ਤੁੰਦਲਾ ਨਾ ਭਗਵਾ ਨਾ ਕੱਚ। ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਮਹੱਲਾ ਤੀਜਾ। ਸਹਿਜ ਬਨਸਪਤ ਫੁੱਲ ਫਲ ਭਵਰ ਵਸੈ ਪੈ ਖੰਡ। ਨਾਨਕ ਤਰਵਰ ਏਕ ਹੈ ਏਕੋ ਫਲ ਪਰੰਗ ਪੌੜੀ। ਜੋ ਜਨ ਲੁਝੈ

ਮਹੱਲਾ ਤੀਜਾ ਜੋਗੀ ਹੋਵਾ ਜਗ ਭਵਾ ਘਰ ਘਰ ਭਿਖਿਆ ਲਿਓ ਦਰਗਾਹ ਲੇਖਾ ਮੰਗੀ ਐ ਕਿਸ ਕਿਸ ਉੱਤਰ ਦੇਉ ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹਾਥ ਨ ਲੱਦੀਆ ਸਭ ਬੱਦੀ ਜਮਕਾਲ ਨਾਨਕ ਗਲਾ ਝੂਠੀਆ ਸੱਚਾ ਨਾਮ ਸਮਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀ ਐ ਸੋ ਦਰ ਸੇਵ ਹੋ ਨਾ ਕੋਏ ਐਸਾ ਸਤਿਗੁਰ ਲੋੜ ਲਓ ਜਿਸ ਜੀਵੜ ਅਵਰ ਨ ਕੋਏ ਤਿਸ ਸਰਣ ਆਈ ਛੁੱਟੀ ਐ ਲੇਖਾ ਮੰਗੈ ਨਾ ਕੋਏ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਸੱਚ ਜਿਸ ਦੈ ਸੱਚ ਹੈ ਤਨ ਮਨ ਭੀ ਸੱਚਾ ਹੋਏ ਨਾਨਕ ਸੱਚੈ ਹੁਕਮ ਮੰਨਿਐ ਸੱਚੀ ਵਡਿਆਈ ਦੇ ਸੱਚੇ ਮਾਹੇ ਸਮਾਵਸੀ ਜਸਨੋ ਨਦਰ ਕਰੇ ਪੌੜੀ ਸੂਰੇ ਇਹ ਨ ਆਖੀ ਹੈ ਅਹੰਕਾਰ ਮਰੇ ਦੁਖ ਪਾਵ ਹੈ ਅੰਧੇ ਆਪ ਨ ਪਛਾਣ ਨੀ ਦੂਜੈ ਪਚ ਜਾਵ ਹੈ ਅਤ ਕ੍ਰੋਧ ਸਿਓ ਲੂਜ ਦੇ ਅੱਗੇ ਪਿੱਛੇ ਦੁਖ ਪਾਵ ਹੈ ਹਰ ਜਿਉ ਅਹੰਕਾਰ ਨ ਪਾਵਈ ਵੇਦ ਕੂਕ ਸੁਣਾਵ

ਬਿਰਲਾ ਲੋਹੇ ਨਾਵ ਨ ਪਾਰ ਪਿਰਮ ਪਦਾਰਥ ਮੰਨ ਲੈ ਤਨ ਸਵਾਰਣ ਹਾਰ ਹੁਕਮ ਪਛਾਣੈ ਉਜਲਾ ਸਿਰ ਕਾਸਟ ਲੋਹਾ ਪਾਰ ਤ੍ਰਿਸ਼ਨਾ ਛੋਡੇ ਪੈ ਵਸੈ ਨਾਨਕ ਕਰਣੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨ ਸਕੈ ਗਵਾਰ ਨਾਨਕ ਜੇ ਇਹੋ ਮਾਰੀਐ ਗੁਰਸਬ ਦੀ ਵਿਚਾਰ ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕੋ ਮਨ ਮਾਰਸੀ ਜੇ ਸਤਿਗੁਰ ਭੇਟੈ ਸੋਏ ਪੌੜੀ ਦੋਵੇ ਤਰਫਾ ਉਪਾਇਓਨ ਵਿੱਚ ਸਕਤ ਸਭ ਵਾਸਾ ਸਕਤੀ ਕਿਨੇ ਨਾ ਪਾਇਓ ਫਿਰ ਜਨਮ ਬਿਨਾਸਾ ਗੁਰਸੇਵੀਐ ਸਾਥ ਪਾਈਐ ਜਪ ਸਾਸ ਗਿਰਾਸਾ ਸਿਮਰਤ ਸਾਸਤ ਸੋਧ ਦੇਖ ਉੱਤਮ ਹਰ ਦਾਸਾ ਨਾਨਕ ਨਾਮ।

ਨਵ ਖੰਡ ਮਦੇ ਪੂਜੀਆ ਆਪਣੇ ਚੱਜ ਵਿਚਾਰ ਮਤ ਸੱਚਾ ਅਖਰ ਭੁੱਲ ਜਾਏ ਚੌਕੇ ਪਿੱਟੇ ਨਾ ਕੂਏ ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਏ ਮਹੱਲਾ ਤੀਜਾ।

ਉਬੇ ਜਮ ਪਰ ਮਾਥੇ ਉਬੇ ਜਮ ਮਾਰਸੀ ਨਾਨਕ ਮੇਲਣ ਨਾਮ ਪੌੜੀ ਆਪੇ ਪਿੰਡ ਸਵਾਰਿਓਨ ਵਿੱਚ ਨਵ ਨਿਦ ਨਾਮ ਇੱਕ ਆਪੇ ਭਰਮ ਭੁਲਾਇਨ ਤਨ

ਨਾਮ ਸੰਭਾਲ ਤੂੰ ਬੀਜੋ ਅਵਰ ਨ ਕੋਏ। ਮਹੱਲਾ ਪਹਿਲਾ ਸਾਗਰ ਗੁਣੀ ਅਥਾਹ ਕਿਨ ਹਾਥਾਲਾ ਦੇਖੀ ਐ ਵੱਡਾ ਵੇ ਪਰਵਾਹ ਸਤਿਗੁਰ ਮਿਲੈ ਤਾ ਪਾਰ ਪਵਾ ਮਜ ਪਰ ਦੁਖ ਬਦੁਖ ਨਾਨਕ ਸੱਚੇ ਨਾਮ ਬਿਨ ਕਿਸੈ ਨ ਲੱਥੀ ਭੁੱਖ ਪੌੜੀ ਜਿਨੀ ਅੰਦਰ ਪਾਲਿਆ ਗੁਰ ਸ਼ਬਦ ਸੁਹਾਵੈ ਜੋ ਇੱਛਨ ਸੋ ਪਾਈ ਦੈ ਹਰ ਨਾਮ ਧਿਆਵੈ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੈ ਧਰਮ ਰਾਏ ਤਿਨਕਾ ਮਿਤ।

ਸੁੰਦਰ ਮੁਸਕ ਚਕੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੇ ਇਹੋ ਅਖੁੱਟ ਕਦੇ ਨਨ ਖੁੱਟਈ ਖਾਏ ਖਰਚ ਖਰਚਿਓ ਪੱਲੇ ਹਰ ਜਨ ਨੇੜ ਨ ਆਵਈ ਜਮਕਾਰ ਜਮ ਕਲੈ ਸੇ ਸਾਹ ਸੱਚੇ ਬਣ ਜਾ ਰਿਹਾ ਜਿਨ ਹਰ ਤਨ ਪੱਲੈ ਹਰ ਕਿਰਪਾ ਤੇ ਹਰ ਪਾਈਐ ਜਾ ਆਪ ਹਰ ਕੱਲੈ ਸਲੋਕ ਮਹੱਲਾ ਤੀਜਾ ਮਨ ਮੁਖ ਬਾਪਰੈ ਸਾਰਨ ਜਾਣਨੀ ਬਿਖ ਵਿਹਜ ਹੈ ਬਿਖ ਸੰਗ੍ਰਹਿ ਹੈ ਬਿਖ ਸਿਉਤਰੈ ਪਿਆਰ ਬਾਹਰੋਂ ਪੰਡਤ ਸਦਾਈ ਦੇ ਮਨੋ ਮੂਰਖ ਗਵਾਰ ਹਰ ਸਿਓ ਚਿਤ ਨ ਲਾਇਨੀ ਵਾਦੀ ਤਰਨ ਪਿਆਰ ਵਾਦਾ ਕੀਆ ਕਰਨ ਕਹਾਣੀਆਂ ਕੂੜ ਬੋਲ ਕਰੈ ਆਹਾਰ ਜਗ ਮੈਂ ਰਾਮ ਨਾਮ ਹਰ ਨਿਰਮਲਾ ਹੋਰ ਮੇਲਾ ਸਭ ਆਕਾਰ ਨਾਨਕ ਨਾਮ ਨ ਚੇਤਨੀ ਹੋਏ ਮੈਲੇ ਮਰੇ ਗਵਾਰ ਮਹੱਲਾ ਤੀਜਾ।

ਸੁਣ ਪਾਈਅਨ ਜਸਨੋ ਨਦਰ ਕਰੇ। ਮਹੱਲਾ ਤੀਜਾ ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ। ਨਾਨਕ ਹੁਕਮ ਮੰਨੀਐ ਸੁਖ ਪਾਈਐ ਗੁਰ ਸਭ ਦੀ ਵਿਚਾਰ। ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਓ। ਗੁਰ ਸਭ ਦੀ ਦਰ ਜਾਣੀਐ ਅੰਦਰ ਮਹਿਲ ਅਸਰਾਓ। ਖਰੇ ਪਰਖ ਖਜਾਨੇ ਪਾਈਨ ਖੋਟਿਆ ਨਾਹੀ ਥਾਓ। ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਓ। ਅੰਮ੍ਰਿਤ ਕਾ ਰਥ ਆਇਆ

ਕੋਰ ਕੂੜ ਪੜਨਾ ਕੂੜ ਕਮਾਵਣਾ ਵਿਖਿਆ ਨਾਲ ਪਿਆਰ ਅੰਦਰ ਸੁਖ ਨ ਹੋਵਈ ਮਨਮੁਖ ਜਨਮ ਖੁਆਰ ਨਾਨਕ ਨਾਮ ਰਤੇ ਸੇ ਉਭਰੇ ਗੁਰ ਕੈ ਹੇਤ ਪਿਆਰ ਪੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨ ਬੂਝੈ ਖਸਮ ਕਾ ਸੋਈ ਨਰ ਕੱਚਾ ਜਿਤ ਪਾਵੈ ਤਿਤ ਲਾਏ ਦਾ ਗੁਰਮੁਖ ਹਰ ਸੱਚਾ ਸਭਨਾ ਕਾ ਸਾਹਿਬ ਏਕ ਹੈ ਗੁਰ ਸਭ ਦੀ ਰਚਾ ਗੁਰਮੁਖ ਸਦਾ ਸਲਾਹੀਐ ਸਭ ਤਿਸ ਦੇ ਜੱਚਾ ਜੋ ਨਾਨਕ ਆਪ ਨਚਾਏ ਦਾ ਤਿਵੀ ਕੋ ਨੱਚਾ ਸੁਧ ਮਾਰੂ ਵਾਰ ਮਹੱਲਾ ਪੰਜਵਾਂ ਦੱਖਣੇ ਮਹੱਲਾ ਪੰਜਵਾਂ

ਜੇ ਤਰਸਦੇ ਕਦ ਪਸੀਦੇ ਜ਼ਾਰ। ਮਹੱਲਾ ਪੰਜਵਾਂ ਮੀਹੋ ਮਹਿੰਜਾ ਤਊ ਨਾਲ ਬਿਆ ਨੇਹ ਕੁੜਾਵੇ ਦੇਖ ਕੱਪੜ ਭੋਗ ਡਰਾਵਣੇ ਚਿੱਚਰ ਪੀਨਾ ਦੇਖ। ਮਹੱਲਾ ਪੰਜਵਾਂ ਉੱਠੀ ਚਾਲੂ ਕੰਤੜੇ ਹੋ ਪੱਸੀ ਤੋ ਦੀਦਾਰ ਕਾਜਲ ਹਾਰ ਤਮੋਲ ਰਸ ਬਿਨ ਪਸੇ ਹਬ ਰਸ ਸ਼ਾਰ। ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮੁਖ ਕੀਤੋ ਥਾਟ ਸਿਰਜ ਸੰਸਾਰਿਆ ਹਰ ਆਗਿਆ ਹੋਏ ਵੇਦ ਪਾਪ ਪੁਨ ਵਿਚਾਰਿਆ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ ਨਵਖੰਡ ਪ੍ਰਿਥਮੀ ਸਾਜ ਹਰ ਰੰਗ ਸਵਾਰਿਆ। ਵੇਕੀ ਜੰਤ ਉਪਾਏ ਅੰਤਰ ਕਲ ਧਾਰਿਆ ਤੇਰਾ ਅੰਤ ਨ ਜਾਣੈ ਕੋਈ ਸੱਚ ਸਿਰਜਣ ਹਾਰਿਆ। ਤੂੰ ਜਾਣੈ ਸਭ ਵਿਦ ਆਪ ਗੁਰਮੁਖ ਨਿਸਤਾਰਿਆ ਦੱਖਣ ਮਹੱਲਾ ਪੰਜਵਾਂ ਜੇ ਤੂੰ ਮਿੱਤਰ ਅਸਾਡੜਾ ਹਿਕ ਭੋਰੀ ਨਾ ਵਿਛੋੜ ਜਿਉ ਮਹਿੰਜਾ ਤੋ ਮੋਹਿਆ ਕਦ ਪੱਸੀ ਜਾਨੀ ਤੋਹੇ। ਮਹੱਲਾ ਪੰਜਵਾਂ ਦੁਰਜਣ ਤੂੰ ਜਲ ਤਾਹੜੀ

ਮਹੱਲਾ ਪੰਜਵਾਂ ਕਿਆ ਗਾਲ ਆਇਓ ਪੁੱਛ ਪਰ ਵੇਲ ਨ ਜੋ ਹੋਏ ਕੰਤ ਤੂੰ ਨਾਨਕ ਫੁੱਲਾ ਸੰਦੀ ਵਾੜ ਖਿੜਿਆ ਹੱਬ ਸੰਸਾਰ ਜਿਉ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਭ ਮਹਿ ਵਰਤਨਤਾ ਤੂੰ ਆਪੇ ਠਾਕੁਰ ਸੇਵਕੋ ਆਪੇ ਪੂਜੰਤਾ ਦਾਨਾ ਬੀਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤਾ ਸਭ ਬ੍ਰਾਹਮਣ ਪਸਾਰ ਪਸਾਰਿਓ ਆਪੇ ਖੇਲੰਤਾ ਇਹੋ ਆਵਾਗਵਣ ਰਚਾਇਓ ਕਰ ਚੋਜ ਦਿਖੰਤਾ ਤਿਸ ਬਾਹੜ ਗਰਭ ਨਾ ਪਾਵਹਿ ਜਿਸ ਦੇਵ ਹੈ ਗੁਰਮੰਤਾ ਜਿਉ ਆਪ ਚਲਾਵਹਿ ਤਿਉ ਚਲਦੇ ਕਿਛ ਵਸ ਨਾ ਜਨਤਾ ਦੱਖਣੇ ਮਹੱਲਾ ਪੰਜਵਾਂ ਕੁਰੀਏ ਕੁਰੀਏ ਵੇਦਿਆ ਤਲ ਗਾੜਾ ਮਹਰੇਰ ਵੇਖੇ ਛਿੱਟੜ ਥੀਵ ਦੋ ਜਾਮ ਕਿਸਨ ਦੋ ਪੈਰ ਮਹੱਲਾ ਪੰਜਵਾਂ ਸੱਚ ਜਾਣੇ ਕੱਚ ਵੇਦਿਓ ਤੂੰ ਆਗ ਆਗੈ ਸਲਵੇ ਨਾਨਕ ਆਤ ਸੜੀ ਮੰਜ ਨੈਣੋ ਵਿਆਹ ਢਲ ਪਵਣ ਜਿਉ ਜੰਮਿਓ ਮਹੱਲਾ ਪੰਜਵਾਂ ਪੂਰੇ ਪੂਰੇ ਰੋਹੜੇ ਸੇਵ ਦੇ ਆਲਾਤ ਮੁਦਤੀ ਪਾਈ ਚਿਰਣਾਈ ਫਿਰ ਕੱਡੂ ਆਵੇ ਰੁੱਤ ਪੌੜੀ ਤੁਧ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ ਇਹ ਮਾਨਸ ਜਾਣੈ ਦੂਰ ਤੂੰ ਵਰਥੈ ਜਾਹਰਾ ਤੂੰ ਸਭ ਘੱਟ ਭੂਗੈ ਆਪ ਤੁਧ ਲੇਪ ਨਾ ਲਾਹਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮਹਿ ਦੇਵ ਵਧਾਤੇ ਨਰਹਰਾ ਕਿਆ ਅਰਾਦੇ ਜੀਹਵਾ ਇੱਕ ਤੂੰ ਅਬਨਾਸੀ ਅਪਰ ਪਰਾ ਜਿਸ ਮੇਲੈ ਸਤਿਗੁਰ ਆਪ ਤਿਸਕੇ ਸਭ ਕੁਲ ਤਰਾ ਸੇਵਕ ਸਭ ਕਰਦੇ ਸੇਵ ਦਰ ਨਾਨਕ ਜਨ ਤੇਰਾ ਦੱਖਣੇ ਮਹੱਲਾ ਪੰਜਵਾਂ ਗਹਿ ਡੁਡਾ ਤ੍ਰਿਣ ਛਾਇਆ ਗਾਫਲ ਜਲਿਓ ਪਾਏ ਜਿਨਾ ਭਾਗ ਮਥਾਹੜੇ ਤਿਨ ਉਸ ਤਾਦ ਪਨਾਹੇ ਮਹੱਲਾ ਪੰਜਵਾਂ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ ਬਾਝੋ ਸਤਿਗੁਰ ਆਪਣੇ ਬੈਠਾ ਝਾਕ ਦਰੂਦ ਮਹੱਲਾ ਪੰਜਵਾਂ ਨਾਨਕ ਪੁਸਰੀਆ ਪਕਾਈਆ ਪਾਈਆ ਥਾਲੈ ਮਾਹੇ ਜਿਨੀ ਗੁਰੂ ਮਾਨਿਆ ਰਾਜ ਰਜ ਸੇਈ ਖਾਹੇ ਪੌੜੀ ਤੁਧ ਜਗ ਮੈਂ ਖੇਲ ਰਚਾਇਆ ਵਿੱਚ ਹਉਮੈ ਪਾਈਆ ਏਕ ਮੰਦਰ ਪੰਚ ਚੋਰ ਹੈ ਨਿਤ ਕਰੇ ਬੁਰਾਈਆ ਦਸ ਨਾਰੀ ਇੱਕ ਪੁਰਖ ਕਰ ਦੱਸੇ ਸਾਧ ਲਵਾਇਆ ਇਨ ਮਾਇਆ ਮੂਣੀ ਮੋਹੀਆ ਨਿਤ ਫਿਰੇ ਪਰਮਾਇਆ ਹਾਠਾ ਦੋਵੈ ਕੀਤੀਓ ਸਿਵ ਸਖਤ ਵਰਤਾਈਆ ਸਿਵ ਅੱਗੇ ਸਖਤੀ ਹਾਰਿਆ ਏਵੈ ਹਰ ਪਾਈਆ ਇੱਕ ਵਿੱਚ ਹੋ ਹੀ ਤੁਧ ਰੱਖਿਆ ਜੋ ਸਤਸੰਗ ਮਿਲਾਇਆ ਜਲ ਵਿੱਚੋ ਬਿੰਬ ਉਠਾ ਲਿਓ ਜਲ ਮਾਹੇ ਸਮਾਇਆ ਦੱਖਣੇ ਮਹੱਲਾ ਪੰਜਵਾਂ ਅਗਾਹਾ ਕੂਤਰਾਗ ਪਿੱਛਾ ਫੇਰ ਨਾ ਕਹੀਦਾ ਮਿਤ ਹੱਬੇ ਜਾਣਨ ਆਪਣਾ ਕਹੀ ਨਾ ਠਾਹੇ ਚਿੱਤ ਮਹੱਲਾ ਪੰਜਵਾਂ ਗੁਜੜਾ ਲਦਮ ਲਾਲ ਮੱਥੈ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿੱਥੈ ਪਿਰ ਐ ਨਾਨਕ ਜੀ ਤੂੰ ਉਠਿਆ ਪੌ

ਸਾਈਆ ਜਿਤ ਭੁੱਖ ਲਹਿ ਜਾਵੇ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਾ ਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ ਪ੍ਰਭ ਦੇਖਦਿਆ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿੱਤ ਨ ਆਵੇ ਸਭੇ ਇੱਛਾ ਪੂਰੀਆ ਲਗ ਪ੍ਰਭ ਕੈ ਪਾਵੇ ਹੋ ਨਿਰਗੁਣ ਢਾਡੀ ਬਖਸਿਓਨ ਪ੍ਰਭ ਪੁਰਖ ਵਿਦਾਵੇ ਦੱਖਣੇ ਮਹੱਲਾ ਪੰਜਵਾਂ।

ਪੰਜਵਾ ਕੱਪੜੇ ਭੋਗ ਵਿਕਾਰ ਏ ਹੱਬੇ ਹੀ ਸ਼ਾਰ ਖਾਕ ਲੁੜਿੰਦਾ ਤਨ ਖੈ ਜੋ ਰੱਤੇ ਦੀਦਾਰ ਮਹੱਲਾ ਪੰਜਵਾ ਕਿਆ ਤੱਕ ਹੈ ਵਿਆਹ ਪਾਸ ਕਰ ਹੀੜੇ ਹਿਕ ਅਧਾਰ ਤੀਓ ਸੰਤਨ ਕੀ ਰੇਣ ਜਤ ਲੱਭੀ।

ਜੋ ਡੁੱਬਦੇ ਆਪ ਸੋ ਤਰਾਏ ਖਿਨਖੇ ਤਾਰਾਂਦੜੇ ਭੀ ਤਾਰ ਨਾਨਕ ਪ੍ਰੀਤ ਸਿੰਧੋ ਹਰਿਓ ਥਿਓਸ ਮਹੱਲਾ ਪੰਜਵਾਂ ਮੇਰੀ ਮੇਰੀ ਕਿਆ ਕਰੇ ਪੁੱਤਰ ਕਲੱਤਰ ਸੁਨੇਹ ਨਾਨਕ ਨਾਮ ਬਿਹੂਣਿਆ ਨਾਮੁਣ ਆਦਿ ਦੇਹ ਪੌੜੀ ਨੈਣੀ ਦੇਖੋ ਗੁਰਦਰਸਨੋ ਗੁਰ ਚਰਨੀ ਮੱਥਾ ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਦੇ ਧਿਆਈ ਦਾ ਦਿਨ ਰਹਿਣ ਚ ਪੰਥਾ ਮੈਂ ਛੱਡਿਆ ਸਗਲ ਅਪਾਇਣੋ ਪ੍ਰਭਾਸੇ ਗੁਰ ਸਮਰਥਾ ਤੁਰ ਬਖਸ਼ਿਆ ਨਾਮ ਨਿਧਾਨ ਸਵੋ ਦੁਖ ਲੱਥਾ ਭੋਗੋ ਪਿੰਚੋ ਭੋਗੋ ਪੁੰਚੋ ਭਾਈਓ ਪੱਲੇ ਨਾਮ ਅਗਦਾ ਨਾਮਦਾਨ ਇਸਨਾਮ ਦੜ ਸਦਾ ਕਰੋ ਗੁਰ ਕਥਾ ਸਹਿਜ ਭਿਆ ਪ੍ਰਪਾਇਆ ਜਮਕਾ ਪੌ ਲੱਥਾ ਸਲੋਕ ਡੱਖਣੇ ਮਹੱਲਾ ਪੰਜਵਾਂ ਲੱਗੜੀਆਂ ਪਿਰੀਆਂ ਪਖੰਦੀਆਂ ਨਾ ਤਪੀਆਂ ਹੱਬ ਮਜਾਹੂ ਸੋ ਧਣੀ ਬੀਆ ਨਾ ਡਿੱਠੋ ਕੋਏ ਮਹੱਲਾ ਪੰਜਵਾਂ ਕਥੜੀਆਂ ਸੰਤਾ ਤੇ ਸਖਾਊ ਪੰਥੀਆਂ ਨਾਨਕ ਲੱਦੜੀਆਂ ਤੇ ਨਾਹਾਂ ਜਿਨ੍ਹਾਂ ਭਾਗ ਮਥਾਲੇ ਮਹੱਲਾ ਪੰਜਵਾਂ ਡੂਗਰ ਜਲਾ ਜਲਾ ਭੂਮਨ ਫਲਕੰਦਰਾ ਪਾਤਾਲਾ ਆਕਾਸ਼ ਪੂਰਨ ਹੱਬ ਕਟਾ ਨਾਨਕ ਪੇਖ ਜੀਓ ਇਕਤ ਸੂਤ ਪਰੋ ਤਿਆਂ ਪੌੜੀ ਹਰਜੀ ਮਾਤਾ ਹਰਜੀ ਪਿਤਾ ਹਰਜੀ ਉਪ੍ਰਤਪਾਲਕ ਹਰਜੀ ਮੇਰੀ ਸਾਰ ਕਰੇ ਹਮ ਹਰਕੇ ਬਾਲਕ ਸਹਿਜੇ ਸਹਿਜ ਖਲਾਇੰਦਾ ਨਹੀਂ ਕਰਦਾ ਆਲਕ ਔਗਣ ਕੋ ਨਚਤਾਰਦਾ ਗਲ ਸੇਤੀ ਲਾਇਕ ਮੂੰਹ ਮੰਗਾ ਸੋਈ ਦੇਵ ਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਂਪਿਉਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾ ਲਿਆ ਸਰਬ ਸੁਖ ਪਾਇਕ ਮਹਿ ਨਾਲੋਂ ਕਦੇ ਨਾ ਵਿਛੜੇ ਹਰ ਪਿਤਾ ਸਭਨਾ ਗਲਾਂ ਲਾਇਕ ਸਲੋਕ ਡੱਖਣੇ ਮਹੱਲਾ ਪੰਜਵਾਂ ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਵੀਂਦੇ ਵਿਛੜਿਓ ਹੋਏ ਮਰਿਆ ਨ ਜਾਹੇ ਛੋੜ ਮਹੱਲਾ ਪੰਜਵਾਂ ਨਾਨਕ ਬਿਜਲੀਆਂ ਚਮਕਣ ਘੁਰਨ ਘਟਾ ਅਤਕਾਲੀਆਂ ਬਰਸਨ ਮੇਘ ਪਾਰ ਨਾਨਕ ਸਿੰਘ ਪਿਰੀ ਸੋਹੰਦੀਆਂ ਮਹੱਲਾ ਪੰਜਵਾਂ ਜਲਥਰ ਨੀਰ ਭਰੇ ਸੀਤਲ ਪਵਨ ਝੁਲਾਰ ਦੇ ਸੇਜੜੀਆਂ ਸੋਏਨ ਹੀਰੇ ਲਾਲ ਜੜੰਦਿਆਂ ਸੁਭਰ ਕੱਪੜ ਭੋਗ ਨਾਨਕ ਪਿਰੀ ਬਹੂਣੀ ਤੱਤਿਆ ਪੌੜੀ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਨਾ ਜਿਉਸੋ ਤਾਂ ਵਹਿ ਪ੍ਰਾਣੀਆਂ ਪਾਵੇ ਤੁਰ ਲੈਣਾ ਬਿਨਕਰਮਾ ਕੁਛ ਨ ਲੱਭਈ ਜੇ ਫਿਰੇ ਸਭ ਧਰਨਾ ਗੁਰਮਿਰ ਭਉ ਗੋਬਿੰਦ ਕਾ ਪੈ ਡਰ ਦੂਰ ਕਰਨਾ ਭੈ ਤੇ ਬੈਰਾਗ ਉਪਜੇ ਹਰ ਖੋਜਤ ਫਿਰਨਾ ਖੋਜਤ ਖੋਹਦ ਸਹਿਜ ਉਪਜਿਆ ਫਿਰ ਜਨਮ ਨ ਮਰਨਾ ਹੇ ਆਏ ਕਮਾਏ ਤੇ ਆਇਆ ਪਾਇਆ ਸਾਧ ਸਰਣਾ ਪੋਹਿਤ ਨਾਨਕ ਦਿਓ ਗੁਰ ਜਿਸ ਹਰ ਚੜ੍ਹਾਏ ਤਿਸ ਭਵ ਜਲ ਤਰਨਾ ਸਲੋਕ ਮਹੱਲਾ ਪੰਜਵਾਂ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਭਨਾ ਕੂਰੇਨ ਕਾ ਤੋ ਆਓ ਹਮਾਰੇ ਪਾਸ ਮਹੱਲਾ ਪੰਜਵਾਂ ਮੂਹਾ ਜਵਿੰਦਾ ਪੇਖ ਜਵਿੰਦੇ ਮਰ ਜਾਣ ਜਿਨ੍ਹਾਂ ਮੁਹੱਬਤ ਇੱਕ ਸਿਓ ਤੇ ਮਾਨਸ ਪ੍ਰਧਾਨ ਮਹੱਲਾ ਪੰਜਵਾਂ ਜਿਸ ਮਨ ਵਸੇ ਪਾਰ ਬ੍ਰਹਮ ਨਿਕਟ ਨਾ ਆਵੇ ਪੀਰ ਭੁੱਖ ਤਿੱਖ ਤਿਸ ਨਾ ਬਿਆਪ ਬਈ ਜਮ ਨਹੀਂ ਆਵੇ ਨੀਰ ਪੌੜੀ ਕੀਮਤ ਕਹਿਣ ਨਾ ਜਾਈਏ ਸਚ ਸਹਾ ਅਡੋਲੈ ਸੇ ਸਾਧਕ ਗਿਆਨੀ ਧਿਆਨੀਆਂ ਕਣ ਤੁਦ ਨੂੰ ਤੋਲੈ ਭੰਨਣ ਗੜਨ ਸਮਰੱਥ ਹੈ ਉਪਤ ਸਭ ਪਰ ਲੈ ਕਰਨ ਕਰਨ ਸਮਰੱਥ ਹੈ ਘਟ ਘਟ ਸਭ ਬੋਲੈ ਰਿਜਕ ਸਮਾਹੇ ਸਭ ਸਾਹ ਕਿਆ ਮਾਨਸ ਡੋਲੈ ਗੈਰ ਗਬੀਰ ਅਥਾ ਤੂ ਗੁਣ ਗਿਆਨ ਅਮੋਲੈ ਸੋਈ ਕੰਮ ਕਮਾਵਣਾ ਕੀ ਆ ਧਰਮੌਲੈ ਤੁਦੋ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੈ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਰ ਪੜਿਆ ਕਵਣ ਕੁਮਤ ਤੁਮ ਲਾਗੇ ਬੂਡੋ ਗੇ ਪਰਵਾਰ ਸਕਲ ਸਿਉ ਰਾਮ ਨ ਜਪੋ ਅਭਾਗੇ ਰਹੋ ਵੇਦ ਪ੍ਰਾਨ ਪੜੇ ਕਿਆ ਕਿਆ ਗੁਣ ਹਰ ਚੰਦਨ ਜਿਸ ਪਾਰਾ ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ ਜੀਅ ਬੰਦੋ ਸੋ ਧਰਮ ਕਰੋ ਥਾਪੋ ਅਧਰਮ ਕਹੋ ਕਤ ਭਾਈ ਆਪਸ ਕੋ ਮਨਬਰ ਕਰ ਥਾਪੋ ਕਾ ਕਹੋ ਕਹੋ ਕਸਾਈ ਮਨ ਕੇ ਅੰਧੇ ਆਪਣਾ ਬੂਝੋ ਕਹਾਂ ਬੁਝਾਵੋ ਭਾਈ ਮਾਇਆ ਕਾਰਨ ਵਿਦਿਆ ਬੇਚੋ

ਅਭਿਰਥਾ ਜਾਈ। ਨਾਰਦ ਭਜਨ ਬਿਆਸ ਕਹਿਤ ਹੈ ਸੁਨ ਕੋ ਪੁੱਛੋ ਜਾਈ, ਕਹੇ ਕਬੀਰ ਰਾਮੇ ਰਮ ਛੂਟੋ ਨਹੀਂ ਤਾਂ ਬੁੱਢੇ ਭਾਈ। ਮਨੈ ਬਸੇ ਕਿਉਂ ਪਾਈਐ ਜੋ ਲੋਹ ਮਨਾ ਨ ਤਜੇ ਬਿਕਾਰ, ਜਹ ਕਰ ਬਨ ਸੰਸਰ ਕੀਆ ਤੈ ਪੂਰੇ ਸੰਸਾਰ। ਸਾਰ ਸੁਖ ਪਾਈਏ ਰਮ ਰੰਗ ਰਵੋ ਆਤਮੇ ਰਾਮ ਹੋਏ, ਆਤਮੇ ਰਾਮ ਰਹਾਉ ਜਠਾ ਭਸਮ ਲੇਪਨ ਕੀਆ ਕਹਾਂ ਗੁਫਾ ਮੈਂ ਬਾਸ। ਮਨ ਜੀਤੇ ਜਗ ਜੀਤਿਆ ਜਾਤੇ ਵਿਖਿਆ ਤੇ ਹੋਏ ਅਦਾਸ, ਅੰਜਨ ਦੇ ਸਭੇ ਕੋਈ ਟੁੱਕ ਚਾਹਨ ਮੈਂ ਵੇ ਡਾਨ, ਗਿਆਨ ਅੰਜਨ ਜੈ ਪਾਇਆ ਤੇ ਲੋਏ ਅਨ ਪ੍ਰਧਾਨ। ਕਹਿ ਕਬੀਰ ਅਬ ਜਾਣਿਆ ਗੁਰ ਗਿਆਨ ਦੀਆ ਸਮਝਾਏ, ਅੰਤਰ ਗਥਰ ਭੇਟਿਆ ਮੇਰਾ ਮਨ ਕਥੂ ਨਾ ਜਾਏ। ਰਿੱਧ ਸਿੱਧ ਜਾਕੋ ਪੁਰੀ ਤਬ ਕਾਹੂ ਸਿਉ ਕਿਆ ਕਾਜ, ਤੇਰੇ ਕਹਿਣੇ ਕੀ ਗਤ ਕਹੋ ਕਿਆ ਕਹੋ ਮੈਂ ਬੋਲਤ ਹੀ ਬਡਲਾਜ। ਰਾਮ ਜਹੈ ਪਾਇਆ ਰਾਮ ਤੈ ਭਵੇਂ ਦੁਬਾਰੇ ਬਾਰ ਰਹੋ, ਝੂਠਾ ਜਗ ਡਹਿ ਕੇ ਨਾ ਦਿਨ ਦੋ ਬਰਤਨ ਕੀ ਆਸ, ਰਾਮ ਉਦਕ ਜੇ ਮਨ ਪੀਆ ਤੈ ਬੁਰ ਨਾ ਭਈ ਪਿਆਸ। ਗੁਰਪ੍ਰਸਾਦ ਜੈ ਪੂਜਿਆ ਆਸਾ ਤੇ ਪਿਆ ਨਰਾਸ, ਸਭ ਸੱਚ ਨਦਰੀ ਆਇਆ ਜੋ ਆਤਮ ਪਿਆ ਉਦਾਸ। ਰਾਮ ਨਾਮ ਰਸ ਚਾਖਿਆ ਹਰ ਨਾਮ ਹਰ ਤਾਰ, ਕਹੋ ਕਬੀਰ ਕੰਚਨ ਪਿਆ ਭਰਮ ਗਿਆ ਸਮੁੰਦਰੋਂ ਪਾਰ, ਉਦਕ ਸਮੁੰਦਰ ਸਲਿਲ ਕੀ ਸਾਖਿਆ ਨਦੀ ਤਰੰਗੀ ਸਮਾਵੇ ਗਏ, ਸੁਨੇ ਸੁਨ ਮੇਰੇ ਆ ਸਮੁੰਦਰ ਸੀ ਪਵਨ ਰੂਪ ਹੋ ਜਾਵੇ ਗਏ, ਬਹੋਰ ਹਮ ਕਾਹੇ ਆਵੈ ਗਏ, ਆਵਣ ਜਾਣਾ ਹੁਕਮ ਤਿਸੇ ਕਾ ਹੁਕਮੇ ਬੁੱਝ ਸਮਾਵੇ ਗਏ ਰਹੋ। ਜਬ ਚੂਕੇ ਪੰਚ ਧਾਤ ਕੀ ਰਚਨਾ ਐਸੀ ਭਰਮ ਚ ਹੋ ਗਏ, ਦਰਸ਼ਨ ਛੋੜ ਭਏ ਸਮੁੰਦਰ ਸੀ ਏਕੋ ਨਾਮ ਧਿਆ ਹੋ ਗਏ, ਜਿਥਮ ਲਾਏ ਤਿਥੀ ਲਾਗੇ ਤੈਸੇ ਕਰਮ ਕਮਾਵੇ ਗਈ, ਹਰ ਜੀ ਕਿਰਪਾ ਕਰੇ ਜਿਉ ਆਪਣੀ ਤੋਂ ਗੁਰ ਕੈ ਸ਼ਬਦ ਸਮਾਵੇ ਗਈ। ਜੀਵਤ ਮਰੋ ਮਰੋ ਫਿਰ ਜੀਵੋ, ਪੁਨਰਪ ਜਨਮ ਨਾ ਹੋਈ, ਉਹ ਕਬੀਰ ਜੋ ਨਾਮ ਸਮਾਨੇ ਸੁਨ ਰਿਹਾ ਲੋਈ, ਜੋ ਤੁਮ ਮੋਹ ਕੋ ਦੂਰ ਕਰਥੋ ਹੋ ਤੁਮ ਮੁਕਤ ਬਤਾਵੋ, ਅਨੇਕ ਹੋਏ ਰਹੋ ਸਗਲ ਮੈਂ ਅਬ ਕੈਸੇ ਪਰਮਾਵੋ, ਰਾਮ ਮੋਕੋ ਤਾਰ ਕਹਾਂ ਲੈ ਜਾਈ ਹੈ, ਸੋਧੋ ਮੁਕਤ ਕਹਾਂ ਦੇ ਕੈਸੀ ਕਰ ਪ੍ਰਸਾਦ ਮੋ ਪਾਈ ਹੈ ਰਹਾਉ। ਤਾਰਨ ਤਰਨ ਤਬੇ ਲਉ ਕਹੀਏ ਜਬ ਲਗ ਤਤ ਨ ਜਾਣਿਆ, ਅਬ ਤੋ ਬਿਮਲ ਭਏ ਕਠੀ ਮੈਂ ਕਹਿ ਕਬੀਰ ਮਨ ਮਾਨਿਆ, ਜਿਨ ਗਣ ਕੋਟ ਘੀਏ ਚੰਦਨ ਕੇ ਛੋੜ ਗਿਆ ਸੋ ਗਾਵਣ, ਕਾਹੇ ਕਿਜਤ ਹੈ ਮਨ ਭਾਵਣ। ਜਬ ਜਬ ਜਾਏ ਕੇਸ ਤੇ ਪਕਰੇ, ਜਬ ਜਬ ਆਏ ਕੇਸ ਤੇ ਪਕਰੇ, ਤੈ ਹਰ ਕੋ ਨਾਮ ਛੜਾਵਣ ਰਹੋ, ਕਾਲ ਅਕਾਲ ਖਸਮ ਕਾ ਕੀ ਨਾ ਏ ਪਰਪੰਚ ਵਧਾਵਣ, ਕਹਿ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੇ ਰਾਮ ਰਸਾਇਣ। ਦੇਹੀ ਗਾਵਾ ਜੀਓ ਧਰਮ ਹਤੇ ਵਸੇ ਪੰਚ ਕਰਸਾਨਾ, ਨੈਨੂ ਨਕਟੂ ਸ੍ਰਵਣ ਰਸਪਤ ਇੰਦਰੀ ਕਿਹਾ ਨ ਮਾਨਾ, ਬਾਬਾ ਅਬ ਨ ਬਸੋ ਇਹ ਗਾਓ, ਘਰੀ ਘਰੀ ਕਾਲੇ ਖਾ ਮਾਂਗੇ ਕਾਇਤ ਚੇ ਤੈਨਾਉ ਰਹਾਉ। ਧਰਮ ਰਾਏ ਜਬ ਲੇਖਾ ਮਾਗੇ ਬਾਕੀ ਨਿਕਸੀ ਭਾਰੀ, ਪੰਚ ਕਰਸਾਨ ਵਾ ਭਾਗ ਗਏ ਲੈ ਬਾਧਿਓ ਜੀਓ ਦਰਬਾਰੀ, ਕਹਿ ਕਬੀਰ ਸੁਨੋ ਰੇ ਸੰਤੋ ਖੇਤੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬੋਹਰ ਨ ਭਵਿਆ ਫੇਰਾ। ਰਾਗ ਮਾਰੂ ਬਾਣੀ ਕਬੀਰ ਜੀਓ ਕੀ, ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ, ਅਨਪਉ ਕਿਨੇ ਨਾ ਦੇਖਿਆ ਬੈਰਾਗੜੀਏ, ਬਿਨ ਪੈ ਅਨਪਉ ਹੋਏ ਬਿਨਾ ਹੰਬੇ, ਸੋ ਦੂਰ ਦੇਖੇ ਤਾਂ ਭਉ ਪਵੇ ਬੈਰਾਗੜੀਏ, ਹੁਕਮੇ ਬੂਝੇ ਤੈ ਨਿਰਭਉ ਹੋਏ ਬਿਨਾ ਹੰਬੇ, ਹਰ ਪਖੰਡ ਨਾ ਕੀ ਜਈ ਬੈਰਾਗੜੀਏ, ਪਖੰਡ ਰਤਾ ਸਭ ਲੋਕ ਬਣਾ ਹੰਬੇ, ਤ੍ਰਿਸ਼ਨਾ ਪਾਸ ਨਾ ਛੋੜ ਈ ਬੈਰਾਗੜੀਏ, ਮਮਤਾ ਜਾਲਿਆ ਪਿੰਡ ਬਣਾ ਹੰਬੇ, ਚਿੰਤਾ ਜਾਲ ਤਨ ਜਾਲਿਆ ਬੈਰਾਗੜੀਏ, ਜੇ ਮਨ ਮਿਰਤਕ ਹੋਏ ਬਣਾ ਹੰਬੇ, ਸਤਿਗੁਰ ਬਿਨ ਬੈਰਾਗ ਨਾ ਹੋਵੇ ਬੈਰਾਗੜੀਏ, ਜੇ ਲੋਚੇ ਸਭ ਕੋਈ ਬਿਨਾ ਹੰਬੇ, ਕਰਮ ਹੋਵੇ ਸਤਿਗੁਰ ਮਿਲੇ ਬੈਰਾਗੜੀਏ, ਸਹਿਜੇ ਪਾਵੇ ਸੋਈ ਬਣਾ ਹੰਬੇ, ਕਹੋ ਕਬੀਰ ਇੱਕ ਬੇਨਤੀ ਬੈਰਾਗੜੀਏ, ਮੋਪੋ ਭਵਜਲ ਪਾਰ ਉਤਾਰ ਬਣਾ ਹੰਬੇ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਉ ਬਿਦਰ ਕੋ ਦੇਖਿਓ ਉਹ ਗਰੀਬ ਮੋਹ ਭਾਵੈ ਰਹਾਉ। ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ,
तुमरो दूध बिदर को पानो अमृत कर मैं मानिया खीर समान साग मैं पाया गुण गावत रहन बेहानी कबीर के ठाकुर आनंद बनो दी जात न काहू की मानी। श्लोक कबीर गगनदवा मां बाजियो परयो निशाने काओ खेत जो मांडियो सूरमा अब जूजन को दाओ सूरा सो पहचानिए जो लरे दीन के हेत पुरजा पुरजा कट मरे कबू न छाड़े खेत। कबीर का शब्द राग मारू बाणी नाम देव जियो की एक ओ अंकार सतगुर प्रसाद। चार मुक्त चारे सिद्ध मिलके दूले प्रभ की शरण पर्यो मुक्त प्यो चौहू जुग जान्यो जिस कीर्त माथे छतर तर्यो राजा राम जप्त को ना तर्यो गुर उपदेश साधकी संगत भगत भगत नाम को ताको नाम पर्यो रहाओ। संख चक्र माला तिलक विराजत देख प्रताप जम डर्यो निरपो भय राम बल गर्जत जन्म मरण संताप हिर्यो अमरी को दियो अपह पद राज पवीखन अधिक करो नौनिद ठाकुर दी सुधा में त्रु अटल अजहु न ठरो। भगत हे तमारो हरणाहश नरसिंह रूप होय देह तरयो नामा कहे भगत बस के सब अजहु बल के द्वार खरो। मारू कबीर जियो दीन बसारे उरे दीवाने दवीन बसारे उरे पेट भरयो पशुआ ज्यो सोयो मनक जन्म है हारे रहो। साध संगत कबू नहीं कीनी रहो तंदे झूठ सुआन सुकर बायस जमे पटकत चाल्यो ऊठ आपस को दीर कर जाने औरन को लगमात मनसा बाचा कर्म ना मैं देखे दोजक जात कामी क्रोधी चातरी बाजी गर बेकाम निंदा करते जन्म सरान कबू न सिमरियो राम। कह कबीर चेते नहीं मूर्ख मुग्ध गवार राम नाम जान्यो नहीं कैसे उतरस पार। राग मारू बाणी जैव देव जी प्यो एक ओंकार सतगुर प्रसाद। चंद सत भेदिया नात सत पूरिया सूर सत खोड़ सा दत्त किया अवल बल तोड़िया अचल चल थपिया अगण घड़िया तहा अप्यो पिया मन आद गुण आद बखाणिया तेरी दुबदा दृष्ट समानिया रहाओ। अर्ध को अर्धया सर्द को सर्दया सलल को सलल समान आया बदत जय देव जय देव को रमया ब्रह्म निर्वाण लव दीन पाया। कबीर मारू राम सिमर पछताहेगा मन पापी जीरा लोभ करत है आज कल उठ जाहेगा रहो। लालच लागे जन्म गवाया माया परम पुलाहेगा तन जोवन का गर्भ न कीजे कागद जो गल जाहेगा। जो जम आए केस गह पटके ता दिन किछ न बसाहेगा सिमरन भजन दिया नहीं कीनी तो मुख चोटा खाहेगा। धर्म राय जब देखा मांगे क्या मुख लैके जाहेगा कह कबीर सुनो रे संतो साध संगत तर जाहेगा। राग मारू बाणी रविदास जियो की एक ओ अंकार सतगुर प्रसाद। ऐसी लाल तुझविन कौन करे ग्रीवन वाज को सैया मेरा माथे छतर तरे रहाओ। जाकी छोत जगत को लागे तापिर तू ही टरे नीचो ऊंच करे मेरा गोविंद काहूं ते न डरे। नाम देव कबीर तलोचन सदना सहन तरे कह रविदास सुनो रे संत वो हर जियो ते सबे सरे। मारू सुख सागर स्वर जितर चिंता मन काम दीन बस जाके रे चार पदार्थ अष्ट महान सिद्ध नवनिध कर तलता के रे। हर हर हरना जपस रचना अवर सब छाड़ बचन रचना रहाओ। नाना ज्ञान पूर्ण वेद बिद चौतीस अक्षर वाही व्यास विचार के हो परमारथ राम नाम सरनाही। सहज समाद अपाद रहत है बड़े भाग लिब लागी कह रविदास उदास दस मत जन्म मरण पै भागी। तोखारी छंत महला पहला वारा माहा एक ओ अंकार सतगुर प्रसाद।
ਤੂੰ ਸੁਣ ਕੇ ਟਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਹਮਾ ਦੇਸੀ ਤੂੰ ਭਲਾ, ਹਰ ਰਚਨਾ ਤੇਰੀ ਗਿਆਗਤ ਮੇਰੀ, ਹਰ ਬਿਨ ਘੜੀ ਨਾ ਜੀਵਾ, ਪ੍ਰਿਯ ਬਾਜ ਦੁਹੇਲੀ ਕੋਈ ਨਾ ਬੇਲੀ, ਗੁਰਮੁਖ ਅੰਮ੍ਰਿਤ ਪੀਵਾਂ, ਰਚਨਾ ਰਾਚ ਰਹੇ ਨਿਰੰਕਾਰੀ, ਪ੍ਰਭ ਮਨ ਕਰਮ ਸੁਕਰਮਾ, ਨਾਨਕ ਪੰਥ ਨਿਹਾਲੇ ਸਾਤਾਂ ਤੂੰ ਸੁਣ ਆਤਮ ਰਾਮਾ, ਬਬੀਹਾ ਪ੍ਰਿਉ ਬੋਲੇ ਕੋ ਕੁਲ ਬਾਣੀਆਂ, ਸਾਤਨ ਸਬਰਸ ਚੋਲੇ ਅੰਕ ਸਮਾਣੀਆਂ, ਹਰ ਅੰਕ ਸਮਾਣੀ ਜਾ ਪ੍ਰਭ ਪ੍ਰਾਣੀ, ਤਾਂ ਸੋ ਹਾਗਣ ਨਾਰੇ, ਨਵਕਰ ਥਾਪ ਮਹਿਲ ਕਰ ਉਂਚੋ ਨਿਜ ਕਰ ਵਾਸ ਮੁਰਾਰੇ, ਸਭ ਤੇਰੀ ਤੂੰ ਮੇਰਾ ਪ੍ਰੀਤ ਮਨਿਸ ਬਾਸਰ ਰੰਗ ਰਾਵੇ, ਨਾਨਕ ਪ੍ਰਿਉ ਪ੍ਰਿਉ ਚਵੇ ਬਬੀਹਾ ਕੋ ਕਰ ਸ਼ਬਦ ਸੁਹਾਵੇ, ਤੂੰ ਸੁਣ ਹਰ ਰਸ ਭਿੰਨੇ ਪ੍ਰੀਤ ਮੈਂ ਆਪਣੇ, ਮੰਤਨ ਰਬ ਤਰਵੰਨੇ ਘੜੀ ਨਾ ਬੀਸਰੈ, ਕਿਉਂ ਘੜੀ ਵਿਸਾਰੀ ਹੋਂ ਬਲਿਆਰੀ, ਹੋ ਜੀਵਾ ਗੁਣ ਗਾਏ, ਨਾ ਕੋਈ ਮੇਰਾ ਹੋਂ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ, ਓਟ ਗਈ ਹਰ ਚਰਨ ਵਾਸੇ ਭਏ ਪਵਿੱਤਰ ਸਰੀਰਾ, ਨਾਨਕ ਦਿਸ਼ ਦੀਰਘ ਸੁਖ ਪਾਵੇ ਗੁਰਸਬ ਦੀ ਮਨ ਧੀਰਾ, ਬਰਸੇ ਅੰਮ੍ਰਿਤ ਧਾਰ ਬੂੰਦ ਸੁਹਾਵਣੀ, ਸਾਜਨ ਮਿਜਰੇ ਸਹਿਜ ਸੁਭਾਏ ਹਰ ਸਿਉ ਪ੍ਰੀਤ ਬਣੀ, ਹਰ ਮੰਦਰ ਆਵੇ ਜਾ ਪ੍ਰਭਾਵੇ ਤਨ ਊਬੀ ਗੁਣ ਸਾਰੀ, ਘਰ ਘਰ ਕੰਤ ਰਵੇ ਸੋਹਾਗਣ ਹੋ ਕਿਉ ਕੰਤ ਵਿਸਾਰੀ, ਉਨਬ ਘਨ ਛਾਏ ਬਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੇ, ਨਾਨਕ ਬਰਸੇ ਅੰਮ੍ਰਿਤ ਬਾਣੀ ਕਰ ਕਿਰਪਾ ਕਰ ਆਵੇ, ਚੇਤ ਬਸੰਤ ਭਲਾ ਭਵਰ ਸੋਹਾਵੜੇ, ਬਨ ਫੂਲੇ ਮੰਝ ਬਾਰ ਮੈਂ ਫਿਰ ਘਰ ਬਹੁੜੇ, ਫਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ, ਬਿਰਹਿ ਵਿਰੋਧ ਧਨ ਛੀਜੇ ਕੋਕਲ ਅੰਬ ਸੁਹਾਵੀ, ਬੂਲੇ ਕਿਉਂ ਦੁੱਖ ਅੰਖ ਸਹੀਜੇ, ਭਵ ਪ੍ਰਵੰਤਾ ਫੂਲੀ ਡਾਲੀ ਕਿਉਂ ਜੀਵਾ ਮਰਮਾਏ, ਨਾਨਕ ਚੇਤ ਸਹਿਤ ਸੁਖ ਪਾਵੇ ਜੇ ਹਰ ਵਰ ਘਰ ਤਨ ਪਾਏ, ਵੈਸਾਖ ਭਲਾ ਸਾਖਾ ਵੇਸ ਕਰੇ ਤਨ ਦੇਖੇ ਹਰ ਦੁਆਰ, ਆਵੋ ਦਿਆ ਕਰੇ ਕਰ ਆਓ ਪਿਆਰੇ, ਪੁੱਤਰ ਤਾਰੇ ਤੁਧ ਬਿਨ ਅੱਡਾ ਮੋਲੋ, ਕੀਮਤ ਕੌਣ ਕਰੇ ਤੁਧ ਪਾਵਾਂ ਦੇਖ ਦਿਖਾਵੇ ਢੋਲੋ, ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਣਾ, ਨਾਨਕ ਬੈਸਾਖੀ ਪ੍ਰਭਾਵੇ ਸੁਤ ਸ਼ਬਦ ਮਨ ਮਾਨਾ, ਮਹਾਂ ਜੇਠ ਭਲਾ ਪ੍ਰੀਤਮ ਕਿਉ ਵਿਸਰੇ, ਥਲ ਤਾਪੈ ਸਰ ਭਾਰ ਸਾ ਤਨ ਬਿਨੋ ਕਰੇ, ਤਨ ਬਿਨੋ ਕਰੇ ਦੀ ਗੁਣਸਾਰੇ ਦੀ ਗੁਣਸਾਰੀ ਪ੍ਰਭਾਵਾ, ਸਾਚੇ ਮਹਿਲ ਰਹੇ ਬੈਰਾਗੀ ਆਵਣ ਦੇ ਸਿਆਵਾ, ਨਿਮਾਣੀ ਨਿਤਾਣੀ ਹਰ ਬਿਨ ਕਿਉ ਪਾਵੇ ਸੁਖ ਮਹਿਲੀ, ਨਾਨਕ ਜੇਠ ਜਾਣੇ ਤਿਸ ਜੈਸੀ ਕਰਮ ਮਿਲੇ ਗੁਣ ਗਹਿਲੀ, ਅਸਾੜ ਭਲਾ ਸੂਰਜ ਗਗਨ ਤਪੇ, ਧਰਤੀ ਦੁੱਖ ਸਹੇ ਸੋਖੇ ਅਗਨ ਪਖੇ, ਅਗਨ ਰਸ ਸੋਖੇ ਮਰੀਆ ਧੋਖੇ ਬੀਸੂ ਕੀਰਤਨ ਹਾਰੇ, ਰਥ ਫਿਰੇ ਛਾਇਆ ਧਨ ਤਾਕੇ ਢੀਡ ਲਵੇ ਮਜਵਾਰੇ, ਅਵਗੁਣ ਬਾਂਧ ਚਲੀ ਦੁੱਖ ਆ ਗਏ ਸੁਖ ਤੇ ਸਾਟ ਸੰਭਾਲੇ, ਨਾਨਕ ਜਿਸ ਨੂੰ ਇਹ ਮੰਨਦੀ ਆ ਮਰਨ ਜੀਵਨ ਪ੍ਰਭ ਨਾਲੇ, ਸਾਵਣ ਸਰਸ ਮਣ ਕਣ ਵਰਸੈ ਰੁੱਤੇ ਆਏ, ਮੈਂ ਮਨ ਤਨ ਸੁਹ ਭਾਵੇ ਪਰ ਪਰਦੇਸ ਸੁਧਾਏ, ਫਿਰ ਘਰ ਨਹੀਂ ਆਵੇ ਮਰੀਏ ਹਾਵੇ ਦਾਵਣ ਚੰਕ ਡਰਾਏ, ਸੇਜ ਅਕੇਲੀ ਖਰੀ ਦੁਹੇਲੀ ਮਰਨ ਪਿਆ ਦੁਖ ਮਾਏ, ਹਰ ਬਿਨ ਨੀਂਦ ਭੁੱਖ ਕੋ ਕੈਸੀ ਕਾਪੜ ਤਨ ਨ ਸੁਖਾਵੇ, ਨਾਨਕ ਸਾ ਸੁਹਾਗਣ ਕੰਤੀ ਪਿਰ ਕੇ ਅੰਕ ਸਮਾਵੇ, ਭਾਦੋਂ ਪਰਮ ਭੁੱਲੀ ਪਰ ਜੋਵਨ ਪਛਤਾਣੀ, ਜਲ ਥਰ ਨੀਰ ਭਰੇ ਬਰਸ ਰੁਤੇ ਰੰਗਮਾਣੀ, ਬਰਸੇ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ, ਪ੍ਰਿਯੋ ਪ੍ਰਿਯੋ ਚਵੇ ਬਬੀਹਾ ਬੁੱਲ ਭਿਅੰਗਮ ਫਿਰੇ ਡਸੰਤੇ, ਮੱਛਰ ਡੰਗ ਸਾਇਰ ਭਰ ਸੁਭਰ ਬਿਨ ਹਰ ਕਿਉ ਸੁਖ ਪਾਈਐ, ਨਾਨਕ ਪੂਜ ਚਲੋ ਗੁਰ ਆਪਣੇ ਜਹ ਪ੍ਰਭ ਤੈ ਹੀ ਜਾਈਐ, ਵਸਨ ਔ ਕਰ ਪਿਰਾ ਸਾ ਤਨ ਝੂਰ ਹੋਈ, ਤਾਂ ਮਿਲੀਏ ਭਰਮ ਮੇਲੇ ਦੂਜੇ ਭਾਏ ਹੋਈ, ਝੂਠ ਭਗੋਤੀ ਦਾ ਫਿਰ ਮੋਤੀ ਗੂਕੇ ਕਾਸ ਫੂਲੇ, ਆ ਗਏ ਕਾਮ ਪਿੱਛੇ ਰੁੱਤ ਜਾਡਾ ਦੇਖ ਚਲਤ ਮਨ ਡੋਲੇ, ਦਹਦੇ ਸਾਖ ਹਰੀ ਅਰਿਆਵਲ ਸਹਿਜ ਪਕੇ ਸੋ ਮੀਠਾ, ਨਾਨਕ ਅਸਨ ਮਿਲੋ ਪਿਆਰੇ ਸਤਿਗੁਰ ਭਏ ਵਸੀਠਾ, ਕਤਕ ਕਿਰਤ ਪਿਆ ਸੋ ਪ੍ਰਭ ਪਾਇਆ, ਦੀਪਕ ਸਹਿਜ ਬਲੇ ਤੱਤ ਜਲਾਇਆ, ਦੀਪਕ ਰਸ ਤੋਲ ਤੇ ਲੋ ਧਨ ਪਰ ਮੇਲੋ, ਧਨ ਉਮਾਹੇ ਸਰਸੀ ਅਵਗੁਣ ਮਾਰੀ ਮਰੇ ਨਸੀ, ਜੇ ਗੁਣ ਮਾਰੀ ਤਾਂ ਮਰਸੀ, ਨਾਮ ਭਗਤ ਦੇ ਨਿਜ ਕਰ ਬੈਠੇ ਅਜੂ ਨਿਤਾੜੀ ਆਸਾ, ਨਾਨਕ ਮਿਲੋ ਕਪਟ ਦਰ ਫੂਲੋ ਏਕ ਘੜੀ ਖਟਮਾਸਾ, ਮਕਰ ਮਹਾਂ ਭਲਾ ਹਰ ਗੁਣ ਅੰਕ ਸਮਾਵੇ,
ਗੁਣਵੰਤੀ ਗੁਣ ਰਵੇ ਮੈਂ ਪਿਰ ਨਿਹਚਲ ਭਾਵੇ, ਨਿਹਚਲ ਚਤਰ ਸਜਾਣ ਵਿਧਾਤਾ ਚੰਚਰ ਜਗਤ ਸੁਭਾਇਆ, ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭਾਣੇ ਤਾਂ ਪਾਇਆ, ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁੱਖ ਭਾ ਗਏ, ਨਾਨਕ ਸਾਤਨ ਨਹਾ ਪਿਆਰੀ ਅਭਗਤੀ ਫਿਰ ਆ ਗਏ, ਪੋਖ ਤਵਾਰ ਪੜੇ ਵਿਣ ਤ੍ਰਿਣ ਰਸ ਸੁਖ ਹੈ, ਆਬਦ ਕੀ ਨਾਹੀ ਮਨ ਤਨ ਵਸੈ ਮੁਖ ਹੈ, ਮਨ ਤਨ ਰਬ ਰਿਹਾ ਜਗ ਜੀਵਨ ਗੁਰਸਬ ਦੀ ਰੰਗਮਾਣੀ, ਅੰਡਜ ਜੇਰਜ ਸੇਤਜ ਉਤਪਜ ਕਟਕਟ ਜੋਤ ਸੁਮਾਣੀ, ਦਰਸ਼ਨ ਦੇਹੋ ਦਿਆ ਪਦ ਦਾਤੇ ਗਤ ਪਾਵੋ ਮਤ ਦੇਹੋ, ਨਾਨਕ ਰੰਗ ਵਸੇ ਰਸ ਰਸੀਆ ਹਰ ਸਿਓ ਪ੍ਰੀਤ ਸੁਨੇਹੋ, ਮਾਘ ਪਨੀਤ ਭਈ ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮੇਰੇ ਗੁਣ ਕੈ ਅੰਕ ਸਮਾਨਿਆ, ਪ੍ਰੀਤਮ ਗੁਣਿਆ ਕੇ ਸੁਣ ਪ੍ਰਭ ਅੰਕੇ ਤੁਧ ਭਾਵੈ ਸਿਰ ਨਾਵੈ, ਗੰਗ ਜਬਨ ਤੈ ਬੇਣੀ ਸੰਗਮ ਸਾਤ ਸਮੁੰਦ ਸਮਾਵੈ, ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ, ਨਾਨਕ ਮਾਂਗ ਮਹਾਰਸ ਹਰ ਜਪ ਅੜਸਠ ਤੀਰਥ ਨਾਤਾ, ਫਲਗੁਣ ਮਨ ਰਹਿਸੀ ਪ੍ਰੇਮ ਸੁਭਾਇਆ, ਅੰਦਨ ਰਸ ਪਿਆ ਆਪ ਗਵਾਇਆ, ਮਨ ਮੋਚ ਕਾਇਆ ਜਾਤ ਸਫਾਇਆ, ਕਰ ਕਿਰਪਾ ਕਰ ਆਓ ਬਹੁਤੇ ਵੇਸ ਕਰੀ ਪਿਰ ਬਾਜੋ ਮਹਿਰੀ ਲਹਾ ਨ ਥਾਓ, ਹਾਰ ਡੋਰ ਰਸ ਪਾਟ ਪਟੰਬਰ ਫਿਰ ਲੋੜੀ ਸੀਗਾਰੀ, ਨਾਨਕ ਮੇਰ ਗਈ ਗੁਰੇ ਆਪਣੇ ਘਰ ਵਰ ਪਾਇਆ ਨਾਰੀ, ਵੇਦਸ ਮਹਾਰੁਤੀ ਥਿੱਤੀ ਬਾਰ ਭਲੇ, ਕੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ, ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭਿਤ ਜਾਣੇ, ਜਿਨਸੇ ਗਾਰੀ ਤਿਸੇ ਪਿਆਰੀ ਮੇਰ ਪਿਆਰ ਗਵਾਣੇ, ਕਰ ਸੇਜ ਸੁਹਾਵੀ ਤਾ ਫਿਰ ਰਾਵੀ ਗੁਰਮੁਖ ਮਸਤਕ ਭਾਗੋ, ਨਾਨਕ ਐਨ ਸਰਾਵੇ ਪ੍ਰੀਤਮ ਹਰ ਵਰ ਫਿਰ ਸੁਹਾਗੋ, ਤੋਖਾਰੀ ਮਹੱਲਾ ਪਹਿਲਾ ਪਹਿਲੇ ਪਹਿਰੇ ਨੈਣ ਸਲੋਨੜੀਏ, ਰਹਿਣ ਇੰਧਿਆਰੀ ਰਾਮ ਵੱਖਰ ਰਾਖ ਬੂਏ, ਆਵੇ ਵਾਰੀ ਰਾਮ ਵਾਰੀ ਆਵੇ ਕਵਣ ਜਗਾਵੇ, ਸੂਤੀ ਜਸਮ ਚੂਸੇ ਰਹਿਣ ਅੰਧਾਰੀ ਕਿਆਮਤ ਤੇਰੀ, ਚੋਰ ਪੜੇ ਕਰ ਮੂਸੇ ਰਾਖਣ ਹਾਰਾ ਗਮ ਪਾਰਾ, ਸੁਣ ਬੇਨੰਤੀ ਮੇਰੀਆ, ਨਾਨਕ ਮੂਰਖ ਕੋਈ ਨਾ ਚੇਤੇ ਕਿਆ ਸੂਜੇ ਰਹਿਣ ਅਧੇਰੀਆ, ਦੂਜਾ ਪਹਿਰ ਪਿਆ ਜਾਗ ਅਜੇ ਤੀ ਰਾਮ, ਵੱਖਰ ਰਾਖ ਬੂਏ ਖਾਜੇ ਖੇਤੀ ਰਾਮ, ਰਾਖੋ ਖੇਤੀ ਹਰ ਗੁਰ ਏਤੀ, ਜਾਗਤ ਚੋਰ ਨ ਲਾਗੇ, ਜਮ ਮਗ ਨ ਜਾਵੇ ਤਾਂ ਦੁੱਖ ਪਾਵੇ, ਜਮਕਾ ਡਰ ਪਉ ਭਾਗੇ, ਰਬ ਸਤ ਦੀਪ ਗੁਰਮਤਿ ਦੁਆਰੇ ਮਨਸਾ ਚਾ ਮੁਖ ਧਿਆਈ ਅਵੈ, ਨਾਨਕ ਮੂਰਖ ਅਜਨਾ ਚੇਤੇ ਕਿਵ ਦੂਜੇ ਸੁਖ ਪਾਏ ਪਾਵੇ, ਤੀਜਾ ਪਹਿਰ ਪਿਆ ਨੀਂਦ ਪਿਆ ਪੀ ਰਾਮ, ਮਾਇਆ ਸੁਤਦਾਰਾ ਦੁੱਖ ਸੰਤਾਪੀ ਰਾਮ, ਮਾਇਆ ਸੁਤਦਾਰਾ ਜਗਤ ਪਿਆਰਾ, ਚੋਗ ਚੋਏ ਨ ਤਫਾਸੇ, ਨਾਮ ਧਿਆਵੇ ਤਾਂ ਸੁਖ ਪਾਵੇ, ਗੁਰਮਤਿ ਕਾਲ ਨਾ ਗਰਾਸੇ, ਜੰਮਣ ਮਰਨ ਕਾਲ ਨਹੀਂ ਛੋੜੇ ਬਿਨ ਨਾਮੇ ਸੰਤਾਪੀ, ਨਾਨਕ ਤੀਜੇ ਤ੍ਰਿਬੰਧ ਲੋਕਾ ਮਾਇਆ ਮੋਹ ਵਿਆਪੀ, ਚੌਥਾ ਪਹਿਰ ਪਿਆ ਦੌਤ ਬਿਹਾਗੇ ਰਾਮ, ਬਿਨ ਕਰ ਰਾਖੜਿਆ ਸੋ ਅੰਦਿਨ ਜਾਗੇ ਰਾਮ, ਗੁਰਪੁੱਛ ਜਾਗੇ ਨਾਮ ਲਾਗੇ ਤਿਨਾ ਰਹਿਣ ਸੋਹੇ ਲੀਆ, ਕੋਈ ਸ਼ਬਦ ਕਮਾਵੇ ਜਨਮ ਨ ਆਵੇ ਤਿਨਾ ਹਰ ਪ੍ਰਭ ਬੇਲੀਆ, ਕਰ ਕੰਪ ਚਰਨ ਸਰੀਰ ਕੰਪੇ ਨੈਣ ਅੰਧਲੇ ਤਨ ਭਸਮ ਸੇ, ਨਾਨਕ ਦੁਖੀਆ ਜੁਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ, ਖੂਲੀ ਗੰਠ ਉਠੋ ਲਿਖਿਆ ਆਇਆ ਰਾਮ, ਰਸ ਕੁਸ ਸੁਖ ਥਾ ਕੇ ਬੰਧ ਚਲਾਇਆ ਰਾਮ, ਬੰਧ ਚਲਾਇਆ ਜਾ ਪ੍ਰਭ ਪਾਇਆ, ਨਾ ਬੀਸੇ ਨਾ ਸੁਣੀਐ ਆਪਣ ਵਾਰੀ ਸਭਸੇ ਆਵੇ ਪੱਕੀ ਖੇਤੀ ਲੁਣੀਐ, ਘੜੀ ਚਸੇ ਕਾਲੇ ਖਾਲੀ ਜੇ ਬੁਰਾ ਭਲਾ ਸੌ ਜੀਆ, ਨਾਨਕ ਸੁਰ ਨਾਲ ਸ਼ਬਦ ਮਲਾਏ ਤਿਨ ਪ੍ਰਭ ਕਾਰਨ ਕੀਆ, ਤੋਖਾਰੀ ਮਹੱਲਾ ਪਹਿਲਾ ਤਾਰਾ ਚੜਿਆ ਲੰਮਾ ਕਿਉ ਨਦਰ ਨਿਹਾਲੀਆ ਰਾਮ, ਸੇਵਕ ਪੂਰ ਕਰਮ ਸਤਿਗੁਰ ਸ਼ਬਦ ਦਿਖਾ ਲਿਆ ਰਾਮ, ਗੁਰ ਸ਼ਬਦ ਦਿਖਾ ਲਿਆ ਸੱਚ ਸੰਭਾਲਿਆ ਐਨਸ ਦੇਖ ਵਿਚਾਰਿਆ, ਧਾਵਤ ਪੰਚ ਰਹੇ ਕਰ ਜਾਣਿਆ ਕਾਮ ਕ੍ਰੋਧ ਵਿਖ ਮਾਰਿਆ, ਅੰਤਰ ਜੋਤ ਭਈ ਗੁਰ ਸਾਖੀ ਚੀਨੇ ਰਾਮ ਕਰਮ, ਨਾਨਕ ਹਉਮੈ ਮਾਰ ਪਤੀ ਨੇ ਤਾਰਾ ਚੜਿਆ ਲੰਮ, ਗੁਰਮੁਖ ਜਾਗ ਰਹੇ ਚੂਕੀ ਅਭਿਮਾਨੀ ਰਾਮ, ਅੰਦਿਨ ਭੋਰ ਪਿਆ ਸੱਚ ਸਮਾਨੀ ਰਾਮ, ਸੱਚ ਸਮਾਨੀ ਗੁਰਮੁਖ ਮਨ ਭਾਨੀ, ਗੁਰਮੁਖ ਸਾਬਤ ਜਾਗੇ ਸਾਚ ਨਾਮ ਅੰਮ੍ਰਿਤ ਗੁਰ ਦੀਆ ਹਰ ਚਰਨੀ ਲਿਵ ਲਾਗੇ,
प्रगटी जोत जोत मैं जाता मनमुख भरम फुलाणी नानक भोर पिया मन मानिया जागत रहन बिहानी औगुण विसरिया गुणी कर की आराम एको रव रहा अवर न बी आराम रव रहा सोई अवर न कोई मन ही ते मन मानिया जिन दल थल त्रे पवन कट कट था पिया सो प्रभ गुरमुख जानिया करण कर्ण समरथ पारा त्रिपद मीट समाई नानके अब गुण गुण समाणे ऐसी गुरमत पाई रावण जान रहे चूका भोला राम होमे मार मिले साचा चोला राम होमे गुर खोई प्रगट होई चूके सोख संतापे ज्योति अंदर ज्योत समाणी आप पछाता आपे पियड़े कुर शब्द पतेणी सहरड़े पिर पाणी नानक सतगुर मेल मलाई चूकी कान लकवाणी तो खारी महला पहला भुलावड़े भुली भुल भुल पछो ताणी फिर छोड़ी सुती फिर की सार न जानी फिर छोड़ी सुती अवगण मोती तिस तन वदन राते काम क्रोध अहंकार बेगुती होमे लगी ताते उडर हंस चलिया फरमाया पसमे पस समाणी नानक सचे नाम बिहुनी भुल भुल पछताणी सुन नहा प्यारे इक बेनती मेरी तू निज घर वसेड़िया होरल पसमे ढेरी बिन अपने नाहे कोई ना चाहे क्या कहिए क्या कीजे अमृत नाम रसन रस रसना गुर शब्दी रस पी जय बिन नामे को संगी न साथी आवे जाए कनेरी नानक लाहा लेकर जाइए साची सच मत तेरी साजन देश विदेशड़िए सा न हिड़े देंदी सार संभाले तेने सजना मुद रहन परेंदी मुद रहन परेंदी गुण सारेंदी क्यों प्रम मिला प्यारे मार्ग पंथ न जानो बिखरा क्यों पाइए फिर पारे सतगुर सबी मिले बिछुनी तन मन आगे राखे नानक अमृत बिरख महारस फलिया मिर प्रीतम रस चाखे महल बुलाईड़े बिलंब न कीजे अंधन रतड़िए सहज मलीजे सुख सहज मलीजे रोस न कीजे गर्व न मार समाणी साचे राती मिले मिलाई मनमुखे आवण जानी जब नाची तब घूंघट कैसा पटुकी फूड निरारी नानके आपे आप पछाणे गुरमुख तत् विचारी तो खारी महला पहला मेरे लाल रंगीले हम लालन के लाले गुर अलख लखाया अवर न दूजा पाले गुर अलख लखाया जात सपाया जा प्रभ कृपा तारी जग जीवन दाता पुरख दाता सहज मिले बनवारी नदर करे तू तारे तरिये सच देवो दीन दयाला प्रणवत नानक दासन दासा तू सर्ब जी आपकपाला परपुर तार रहे अत प्यारे शब्दे रब रहा गुर रूप मरारे गुर रूप मरावे त्रिपवन तारे ताका अंत न पाया रंगी जिनसी जंत पाए ने देवे चढ़े सवाया अपर पर आपे थाप थापे तिस भावे सो होवे नानक हीरा हीरे बेदिया गुण के हार पर होवे गुण गुणे समाणे मस्तक नाम निशानो सच साच समाया चूका आवण जानो सच साच पछाता साचे राता साच मिले मन पावे साचे ऊपर वर्ण दिसे साचे साच समावे मोहन मोह लिया मन मेरा बंधन खोल नरारे नानक ज्योति ज्योत समाणी जा मिलिया अत प्यारे सच कर खोज लहे साचा कर थानो गुरमुख नह पाइये गुरमुख ज्ञानो देवे सच दानो सो परवानो सदाता वरदान अमर अमोली हस्तर जापे साचा मैल चराणा दोत चापत लेख न लिखिए प्रगटी ज्योत मरारी नानक साचा साचे राचा गुरमुख तरिये तारी तो खारी महला पहला ए बन मेरिया तू समझ अचेत एणिया राम ए मन मेरिया छड़ अवगुण गुणी समाणिया राम बहु साध लवाने किरत कमाने बिछड़िया नहीं मेला को दुत्तर तरिए जम डर मरिए जम का पंथ दुहेला मन राम नहीं जाता साज प्रभाता अवगुट लुद्दा क्या करे बंधन बाध्या इन विद झूठे गुरमुख सेवे नर हरे ए मन मेरिया तू छोड़ आल जंजाला राम ए मन मेरिया हर सेवो पुरख नराला राम हर सिमर एकंकार साचा सब जगत जिनी अपाया
ਕੌਣ ਪਾਣੀ ਅਗਨ ਬਾਧੇ ਗੁਰ ਖੇਰ ਜਗਤ ਦੇਖਾ ਆਇਆ। ਅਚਾਰ ਤੂੰ ਵਿਚਾਰੇ ਆਪੇ ਹਰ ਨਾਮ ਸੰਜਮ ਜਪ ਤਪੋ, ਸਖਾ ਸੈਨ ਪਿਆਰ ਪ੍ਰੀਤਮ ਨਾਮ ਹਰ ਕਾ ਜਪ ਜਪੋ। ਏ ਮਨ ਮੇਰਿਆ ਤੂੰ ਥਿਰ ਰਹੋ ਚੋਟ ਨ ਖਾਵੇ ਰਾਮ, ਏ ਮਨ ਮੇਰਿਆ ਗੁਣ ਗਾਵੈ ਸਹਿਟ ਸਮਾਹੀ ਰਾਮ, ਗੁਣ ਗਾਏ ਰਾਮ ਰਸਾਏ ਰਸੀਆ ਦੁੱਤ ਗੁਰਖ ਮਿਲੇ ਕਾਰ ਸਾਰੇ, ਰੂਪ ਰੰਗ ਪਿਆਰ ਹਰ ਸਿਉ ਹਰ ਆਪ ਕਿਰਪਾ ਧਾਰੇ। ਏ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲਾਏ ਜਾਏ ਸੀ ਰਾਮ, ਏ ਮਨ ਮੇਰਿਆ ਤਾਂ ਛੁੱਟ ਸੀ ਜਾ ਭਰਮ ਚ ਪਾਏ ਸੀ ਰਾਮ। ਤਨ ਸੰਚ ਹਰ ਹਰ ਨਾਮ ਵੱਖਰ ਗੁਰ ਸ਼ਬਦ ਭਾਉ ਪਛਾਣ, ਇਹ ਮਹਿਲ ਪਰ ਸ਼ਬਦ ਨਿਰਮਲ ਮਹਿਲ ਕਰ ਸੱਚ ਜਾਣ, ਇਹ ਪਤ ਨਾਮ ਭਾਵੈ ਘਰ ਸਦਾਵੈ ਝੋਲ ਅੰਮ੍ਰਿਤ ਪੀ ਰਸੋ, ਹਰ ਨਾਮ ਧਿਆਈਏ ਸ਼ਬਦ ਰਸ ਪਾਈਏ ਬੜਭਾਗ ਜਾ ਪੀਏ ਹਰ ਦਸੋ। ਏ ਮਨ ਮੇਰਿਆ ਬਿਨ ਪੌੜੀਆਂ ਮੰਦਿਰ ਕਿਉ ਚੜ੍ਹੇ ਰਾਮ, ਏ ਮਨ ਮੇਰਿਆ ਬਿਨ ਬੇੜੀ ਪਾਰ ਨਾ ਅੰਬੜੇ ਰਾਮ, ਪਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵੇ, ਮਿਲ ਸਾਧ ਸੰਗਤ ਕਰੇ ਰਲੀਆਂ ਫਿਰ ਨਾ ਪੁੱਛੋ ਤਾਵੇ, ਕਰ ਦਿਆ ਦਾਨ ਦਿਆਲ ਸਾਚਾ ਹਰ ਨਾਮ ਸੰਗਤ ਪਾਵੋ, ਨਾਨਕ ਭਿਆਪੋ ਸੁਣੇ ਪ੍ਰੀਤਮ ਗੁਰ ਸ਼ਬਦ ਮਨ ਸਮਝਾਵੋ। ਤੋਖਾਰੀ ਛੰਤ ਮਹੱਲਾ ਚੌਥਾ ਇੱਕ ਓ ਅੰਕਾਰ।

ਕਿਉਂ ਅੰਮ੍ਰਿਤ ਪੀਵੀਏ ਹਰ ਬਿਨ ਜੀਵੀਏ ਕਿਸ ਬਿਨ ਰਹਿਣ ਨਾ ਜਾਏ ਅੰਨ ਦਿਨ ਪ੍ਰਿਓ ਪ੍ਰਿਓ ਕਰੇ ਦਿਨ ਰਾਤੀ ਫਿਰ ਬਿਨ ਪਿਆਸ ਨਾ ਜਾਏ ਆਪਣੀ ਕਿਰਪਾ ਕਰੋ ਹਰ ਪਿਆਰੇ ਹਰ ਹਰ ਨਾਮ ਸਤਸਾਰਿਆ ਗੁਰ ਕੇ ਸ਼ਬਦ ਮਿਲਿਆ ਮੈਂ ਪ੍ਰੀਤਮ ਹਾਂ ਸਤਿਗੁਰ ਬਿਟੋ ਵਾਰਿਆ ਜਬ ਦੇਖਾਂ ਫਿਰ ਪਿਆਰਾ ਹਰ ਗੁਣ ਹਰ ਸਰਵਾ ਰਾਮ ਮੇਰੇ ਅੰਤਰ ਹੋਏ ਵਿਗਾਸ ਪ੍ਰਿਓ ਪ੍ਰਿਓ ਸਚਨਿਤ ਚਵਾ ਰਾਮ ਪ੍ਰਿਓ ਚਵਾ ਪਿਆਰੇ ਸ਼ਬਦ ਨਿਸਤਾਰੇ ਬਿਨ ਦੇਖੇ ਤ੍ਰਿਪਤ ਨਾ ਆਵੇ ਸ਼ਬਦ ਸ਼ਿਗਾਰ ਹੋਵੇ ਨਿਤ ਕਾਮਣ ਹਰ ਹਰ ਨਾਮ ਧਿਆਵੇ ਵਿਆਹ ਧਿਆਨ ਮੰਗਤ ਜੰਦੀ ਜੇ ਮੈਂ ਪ੍ਰੀਤਮ ਦੇਹੋ ਮਲਾਏ ਅੰਦਿਨ ਗੁਰ ਗੋਪਾਲ ਤਿਆਈ ਹਮ ਸਤਿਗੁਰ ਬਿਟੋ ਘੁਮਾਏ ਹਮ ਪਾਥਰ ਗੁਰ ਨਾਵ ਬਿਖ ਭਵਜਲ ਤਾਰੀਏ ਰਾਮ ਗੁਰਦੇਵੋ ਸ਼ਬਦ ਸੁਆਏ ਮੈਂ ਮੂੜ ਨਿਸਤਾਰੀਏ ਰਾਮ ਹਮ ਮੂੜ ਬਹੁਤ ਕਿਛ ਮਿਤ ਨਹੀਂ ਪਾਈ ਤੂੰ ਉਗਮ ਵੱਡ ਜਾਣਿਆ ਤੂੰ ਆਪ ਦਿਆਲ ਦਿਆ ਕਰ ਮੇਲੈ ਹਮ ਨਿਰਗੁਣੀ ਸਨਿਮਾਣਿਆ ਅਨੇਕ ਜਨਮ ਪਾਪ ਕਰ ਭਰਮੇ ਹੁਣ ਅਵਸਰ ਨਾਗਤ ਆਏ ਦਿਆ ਕਰੋ ਰਖ ਲਿਓ ਹਰ ਜੀਓ ਹਮ ਲਾਗੈ ਸਤਿਗੁਰ ਪਾਏ ਗੁਰ ਪਾਰਸ ਹਮ ਲੋਹੋ ਮਿਲ ਕੰਚਨ ਹੋ ਆਰਾਮ ਜੋਤੀ ਜੋਤ ਮਲਾਏ ਕੜਗੜ ਹੋਇਆ ਰਾਮ ਕਾਇਆ ਗੜ ਸੋਇਆ ਮੇਰੇ ਬ੍ਰਹਮ ਹੋਇਆ ਕਿਉਂ ਸਾਸ ਗਰਾਸ ਵਿਸਾਰੀਏ ਅਦਿਸ਼ਟ ਗੋਚਰ ਪਕੜਿਆ ਗੁਰ ਸ਼ਬਦੀ ਹੋ ਸਤਿਗੁਰ ਕੈ ਬਲਿਹਾਰੀਐ ਸਤਿਗੁਰ ਆਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੇ ਆਪੇ ਦਿਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੇ ਤੋਖਾਰੀ ਮਹੱਲਾ ਚੌਥਾ ਹਰ ਹਰ ਅਗਮ ਅਗਾਧ ਅਪਰੰਪਰ ਅਪਰਪਰਾ ਜੋ ਤੁਮ ਧਿਆਵੈ ਜਗਦੀਸ਼ ਤੇ ਜਨ ਭਉ ਬਿਖਮ ਤਰਾ ਬਿਖਮ ਭਉ ਤਿਨ ਤਰਿਆ ਸੋ ਹੋਇਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਿਗੁਰ ਜੋ ਭਾਏ ਜਲੇ ਤਿਨ ਹਰ ਹਰ ਆਪ ਮਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਧਰਨੀ ਤਰਾ ਹਰ ਹਰ ਅਗਮ ਅਗਾਧ ਅਪਰੰਪਰ ਅਪਰਪਰਾ ਤੁਮ ਸਵਾਮੀ ਅਗਮ ਅਥਾਹ ਤੂੰ ਘਟ ਘਟ ਪੂਰ ਰਿਹਾ ਤੂੰ ਅਲਖ ਭੇਓ ਅਗਮ ਗੁਰ ਸਤਿਗੁਰ ਬਚਨ ਲਿਹਾ ਧਨ ਧਨ ਤੇ ਜਨ ਪੁਰਖ ਪੂਰੇ ਜਨ ਗੁਰ ਸੰਗਤ ਮਿਲ ਗੁਣ ਰਵੇ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿਨ ਖਿਨ ਹਰ ਨਿਤ ਚਵੇ ਜਾਂ ਬਹੇ ਗੁਰਮੁਖ ਹਰ ਨਾਮ ਬੋਲੇ ਜਾਂ ਖੜੇ ਗੁਰਮੁਖ ਹਰ ਹਰ ਕਿਹਾ ਤੁਮ ਸਵਾਮੀ ਅਗਮ ਅਥਾਹ ਤੂੰ ਘਟ ਘਟ ਪੂਰ ਰਿਹਾ ਸੇਵਕ ਜਨ ਸੇਵੇ ਤੇ ਪ੍ਰਵਾਨ ਜਿਨ ਸੇਵਿਆ ਗੁਰਮਤ ਹਰੇ ਤਿਨਕੇ ਕੋਟ ਸਭ ਪਾਪ ਖਿਨ ਪਰ ਹਰ ਹਰ ਦੂਰ ਕਰੇ ਤਿਨਕੇ ਪਾਪ ਦੁਖ ਸਭ ਬਿਨਸ ਜਿਨ ਮਨ ਤਨ ਚਿੱਤ ਇਕਰਾ ਦਿਆ ਤਿਨਕਾ ਜਨਮ ਸਫਰਿਓ ਸਭ ਕੀਆ ਕਰਤੇ ਜਿਨ ਗੁਰਬਚਨੀ ਸਚ ਭਾਖਿਆ ਤੇ ਧਨ ਜਨ ਬੜ ਪੁਰਖ ਪੂਰੇ ਸੋ ਗੁਰਮਤ ਹਰ ਜਾ ਭਉ ਬਿਖਮ ਤਰੇ ਸੇਵਕ ਜਨ ਸੇਵੇ ਤੇ ਪ੍ਰਵਾਨ ਜਿਨ ਸੇਵਿਆ ਗੁਰਮਤ ਹਰੇ ਤੂੰ ਅੰਤਰ ਜਾ ਮੀ ਹਰ ਆਪ ਜਿਉ ਤੂੰ ਚਲਾਵੇ ਪਿਆਰੇ ਹੋਂ ਤੇ ਵੇ ਚਲਾ ਹਮਰੇ ਹਾਥ ਕਿਛ

ਤੀਨ ਲੋਕ ਸੁਰਨਰ ਮੰਜਨ ਸਭ ਆਇਆ, ਤਿਨ ਪਰਸਿਆ ਗੁਰੂ ਸਤਿਗੁਰ ਪੂਰਾ, ਤਿਨ ਕੇ ਕਿਲ ਬਿਖ ਨਾਸ ਗਵਾਇਆ। ਜੋਗੀ ਦਿਗੰਬਰ ਸੰਨਿਆਸੀ, ਖਟ ਦਰਸ਼ਨ ਕਰ ਗਏ ਗੋਸ਼ਟ ਢੋਆ, ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ, ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ, ਜਾਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦੀਆ, ਸਭ ਛੁੱਟੀ ਸਤਿਗੁਰੂ ਪਿੱਛੇ ਜਿਨ ਹਰ ਨਾਮ ਧਿਆਇਆ, ਗੁਰਬਚਨ ਮਾਰਗ

ਕੇ ਨਾਇ ਲਈਏ ਸਭ ਛੁਟਕ ਗਿਆ। ਦੁਤਿਆ ਜਮਨ ਗਾਏ ਗੁਰ ਹਰ ਹਰ ਜਪਨ ਕੀਆ, ਤਿਰਤੇ ਆਏ ਸੁਰਸਰੀ ਤੈ ਕੌਤਕ ਚਲਤ ਪਿਆ। ਸਭ ਮੋਹੀ ਦੇਖ ਦਰਸ਼ਨ ਗੁਰ ਸੰਤ ਕਿਨੇ, ਆੜ ਨਾ ਦਾਮ ਲਿਆ ਆੜ ਦਾਮ ਕਿਛ ਪਿਆ, ਨਾ ਬੋਲ ਕੇ ਜਾਗਾ ਤੀਆ ਮੋਹਣ ਮੰਦਣ ਪਈ। ਪਾਈ ਹਮ ਕਰੇ ਕਿਆ ਤਿਸ ਪਾਸ ਮੰਗੇ, ਸਭ ਭਾਗ ਸਤਿਗੁਰ ਪਿੱਛੇ ਪਈ। ਜਾਗਾਤੀਆਂ ਅਪਾਪ ਸਿਆਣਪ ਕਰ ਵਿਚਾਰ ਡਿੱਠਾ, ਪਨ ਬੋਲ ਕਾ ਸਭ ਉੱਠ ਗਿਆ। ਤ੍ਰਿਤੀਆ ਆਏ ਸੁਰਸਰੀ ਕੋ ਕਾਤਕ ਜਲਤ ਪਿਆ, ਮੇਰੇ ਆਏ ਨਗਰ ਮਹਾਂ ਜਨਾ ਗੁਰ ਸਤਿਗੁਰ ਓਟ ਕਹੀ। ਗੁਰ ਸਤਿਗੁਰ ਗੋਬਿੰਦ ਪੁੱਛ ਸਿਮਰਤ ਕੀਤਾ ਸਹੀ, ਸਿਮਰਤ ਸ਼ਾਸਤਰ ਸਭਨੀ ਸਹੀ, ਕੀਤਾ ਸੁਖ ਪ੍ਰਹਲਾਦ ਸ੍ਰੀ ਰਾਮ ਕਰ ਗੋਬਿੰਦ ਤੇ ਆਇਆ। ਦੇਹੀ ਨਗਰ ਕੋਟ ਪੰਚ ਚੋਰ ਬਟਵਾਰੇ, ਤਿੰਨ ਕਾ ਥਾਂ ਥੇ ਹੋ ਗਵਾਇਆ। ਕੀਰਤਨ ਪ੍ਰਾਣ ਨਿਤ ਪੁੰਨ ਹੋਵੇ, ਗੁਰ ਬਚਨ ਨਾਨਕ ਹਰ ਭਗਤ ਲਹੀ। ਮਿਲ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ, ਤੋਖਾਰੀ ਛੰਤ ਮਹੱਲਾ ਪੰਜ।

ਨਿਮਿਖ ਦਿਸ਼ਟ ਪੇਖ ਜੀਵਾ ਅੰਮ੍ਰਿਤ ਨਾਮ ਸਨੂਜ ਸਨੀ ਜੇ ਤੇਰਾ ਕਿਰਪਾ ਕਰੇ ਤਾਂ ਪੀਵਾ ਆਸ ਪਿਆਸੀ ਫਿਰਕੇ ਤਾਈ ਜਿਉ ਚਾਤਰਕ ਬੁੰਦੇ ਰੇ ਕਹ ਨਾਨਕ ਜੀੜਾ ਬਲਿਹਾਰੀ ਦੇਹ ਦਰਸ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸਹੁ ਅਮਿਤਾ ਤੂੰ ਪ੍ਰੀਤਮ ਪਿਆਰਾ ਪ੍ਰਾਣ ਹਿਤ ਜਿੱਤਾ ਪ੍ਰਾਣ ਸੁਖ ਜਿਤ ਪ੍ਰਾਣ ਸੁਖ ਦਾਤਾ ਗੁਰਮੁਖ ਜਾਤਾ ਸਲਗ ਰੋਗ ਬਣੇ ਆਏ ਸੋਈ ਕਰਮ ਕਮਾਵੇ ਪ੍ਰਾਣੀ ਜੀਹਾ ਤੂੰ ਫਰਮਾਏ ਜਾ ਕੋ ਕਿਰਪਾ ਕਰੀ ਜਗਦੀਸ਼ ਤਿਨ ਸਾਧ ਸੰਗ ਮਨ ਜੇਤਾ ਕਹ ਨਾਨਕ ਜੀੜਾ ਬਲਿਹਾਰੀ ਜੀਉ ਪਿੰਡ ਤਿਉ ਦਿੱਤਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਬਹੁ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਣ ਸੁਖਦਾਤੇ ਅਵਿਨਾਸੀ ਅਵਗਤ ਸੁਮਾਮੀ ਪੂਰਨ ਪੁਰਖ ਵਿਦਾਤੇ ਉਸਤ ਕਹਿਣ ਨਾ ਜਾਏ ਤੁਮਾਰੀ ਕੌਣ ਕਹੇ ਤੂੰ ਕਦਕਾ ਨਾਨਕ ਦਾਸ ਤਾ ਕੇ ਬਲਿਹਾਰੀ ਮਿਲੇ ਨਾਮ ਹਰ ਨਿਮਕਾਰ।

ਤੇਰਾ ਸਾਮੀ ਤਿਸ ਲੇਖਾ ਸਭ ਛੁਡਾਵੀਏ ਰੇ। ਹਰ ਨਾਮ ਅਰਾਧਾ ਸੇ ਧਨ ਜਨ ਕਹੀਏ ਤਿਨ ਮਸਤਕ ਭਾਗ ਤੁਰ ਲਿਖ ਪਾਵੀਏ ਰੇ। ਤਿਨ ਦੇਖੇ ਮੇਰਾ ਮਨ ਵਿਕਸੇ ਜਿਉ ਸੁਤ ਮਿਲ ਮਾਤ ਗਲ ਲਾਵੀਏ ਰੇ। ਹਮ ਬਾਰਕ ਹਰ ਪਿਤਾ ਪ੍ਰਭ ਮੇਰੇ ਮੋ ਕੋ ਦੇਹ ਮਤੀਜਿਤ ਹਰ ਪਾਵੀਏ ਰੇ। ਜਿਉ ਬਛਰਾ ਦੇਖ ਗਉ ਸੁਖ ਮਾਨੇ ਤੋ ਨਾਨਕ ਹਰ ਲਾ ਗਲ ਲਾਵੀਏ ਰੇ। ਕੈਦਾਰਾ ਮਹੱਲਾ ਪੰਜਵਾਂ ਕਰ ਪਹਿਲਾ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਿਗੁਰੂ ਕੇ ਚਰਨ ਧੋਏ ਧੋਏ ਪੂਜੋ ਇਨਵਦ ਮੇਰਾ ਹਰ ਪਲਬ ਰਹੋ ਰੇ। ਰਹੋ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਿਖੇ ਰਸਨ ਸੰਗਤ ਤੇ ਤੂੰ ਰਹੋ ਰੇ। ਮਿਲ ਸਤਸੰਗਤ ਸਤਸੰਗ ਕੀਜੇ ਹਰ ਗੋਸ਼ਟ ਸਾਧੂ ਸਿਉਂ ਗੋਸ਼ਟ ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮੋ ਰੇ। ਅੰਤਰ ਕਾ ਅਭਿਮਾਨ ਜੋਰ ਤੂੰ ਕਿਛ ਕਿਛ ਜਾਣਤਾ ਇਹ ਦੂਰ ਕਰੋ ਆਪਣ ਗਹੋ ਰੇ। ਜੋ ਨਾਨਕ ਹਰ ਦਿਆਲ ਹੋ ਸਵਾਮੀ ਹਰ ਸੰਤਨ ਕੀ ਧੂਰ ਕਰ ਹਰੇ। ਕੇਦਾਰਾ ਮਹੱਲਾ ਪੰਜਵਾਂ ਕਰ ਦੂਜਾ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ। ਮਾਈ ਸਤਸੰਗ ਜਾਗੀ ਪ੍ਰਿਆ ਰੰਗ ਦੇਖੇ ਜਪਤੀ ਨਾਮ ਨਿਧਾਨੀ ਰਹਾਉ। ਦਰਸ਼ਨ ਪਿਆਸ ਲੋਚਨ ਤਾਰ ਲਾਗੀ ਬਿਸਰੀ ਤਿਆਸ ਵਡਾਨੀ। ਅਬਗੁਰ ਪਾਏ ਹੁਰੇ ਸਹਿਰ ਸੁਖਦਾਇਓ ਦਰਸ਼ਨ ਪੇਖਤ ਮਨ ਲਪਟਾਨੀ। ਦੇਖਤ ਮੋਦਰ ਹਸਮਨ ਉਪਜਿਓ ਨਾਨਕ ਪ੍ਰਿਆ ਅੰਮ੍ਰਿਤ ਬਾਣੀ। ਕੈਦਾਰਾ ਮਹੱਲਾ ਪੰਜਵਾਂ ਕਰ ਤੀਜਾ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ। ਦੀਨ ਬਿਨੋ ਸੁਨ ਦਿਆਲ ਪੰਚ ਦਾਸ ਤੀਨ ਦੋਖੀ ਇੱਕ ਮਨ ਅਨਾਥ ਨਾਥ ਰਾਖ ਹੋ ਕਿਰਪਾਲ ਰਹੋ। ਅਨਕ ਜਤਨ ਗਵਨ ਕਰੋ ਖਟ ਕਰਮ ਜੁਗਤ ਧਿਆਨ ਤਰੋ ਅਪਾਵ ਸਗਲ ਕਰ ਹਾਰਿਓ ਨੈ ਨੈ ਹੁਟੋ ਬਿਕਰਾਲ। ਸਰਨ ਬੰਧਨ ਕਰੁਣਾ ਪਤੇ ਹਰ ਹਰਨ ਭਵ ਹਰਨ ਹਰ ਹਰ ਹਰ ਹਰੇ ਏਕ ਤੂੰ ਹੀ ਦੀਨ ਦਿਆਲ ਪ੍ਰਭ ਚਰਨ ਨਾਨਕ ਆਸਰੋ।

ਸੁਖਦਾਈ ਭੂਲਣ ਪਰਮੇਸ਼ਰ ਕਰ ਕਿਰਪਾ ਰਾਖੋ ਮਾਨ ਦੇਹ ਪ੍ਰੀਤ ਸਾਧੂ ਸੰਗ ਸਵਾਮੀ ਹਰਗੁਣ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕੋ ਹਰ ਕੇ ਰੰਗ ਰੰਗੋ ਚਰਨ ਕਮਲ ਸੰਗ ਧਿਆਨ ਕੈਦਾਰਾ ਮਹੱਲਾ ਪੰਜਵਾਂ ਹਰ ਕੇ ਦਰਸ਼ਨ ਕੋ ਬਨ ਚਾਓ ਕਰ ਕਿਰਪਾ ਸਾ ਸੰਗਮ ਲਾਵੋ ਤੁਮ ਦੇਵੋ ਆਪਣਾ ਨਾਉ ਰਹਾਓ ਕਰੋ ਸੇਵਾ ਸਤਪੁਰਖ ਪਿਆਰੇ ਜਿਤ ਸੁਣੀਏ ਤਿਤ ਮਨ ਰਹਿਸਾਓ ਆਰੀ ਫੇਰਾ ਸਦਾ ਕਮਾਈ ਕਵਨ ਰੂਪ ਤੇਰੇ ਠਾਓ ਸਰਪ੍ਰਤ ਪਾਲੈ ਸਗਲ ਸੰਭਾਲੈ ਸਗਲਿਆ ਤੇਰੀ ਛਾਓ ਨਾਨਕੇ ਪ੍ਰਪੁਰਖ ਵਧਾਤੇ ਕਟਕਟ ਤੁਝੇ ਦਿਖਾਓ ਕੇਦਾਰਾ ਮਹੱਲਾ ਪੰਜਵਾਂ ਪ੍ਰਿਯ ਕੀ ਪ੍ਰੀਤ ਪਿਆਰੀ ਮਗਨ ਮਨੈ ਮਹਿ ਚਿਤ ਬੋ ਆਸਾ ਨੈਨੈ ਤਾਰ ਉਧਾਰੀ ਰਹਾਉ ਓਏ ਦੋ ਦਿਨ ਪਹਿਰ ਮੂਰਤ ਪਲ ਕੈਸੇ ਓਏ ਪਲ ਘਰੀ ਕਿਹਾਰੀ ਕੂਲੇ ਕਟ ਤਪਤ ਪੁਜ ਤ੍ਰਿਸ਼ਨਾ ਜੀਵੋ ਪੇਕਰ ਸਾਰੀ ਕੌਣ ਸੁ ਜਤਨ ਪਾਉ ਕਨੇਹਾ ਸਫਲ ਕੌਣ ਬੇਚਾਰੀ ਮਾਨ ਅਭਿਮਾਨ ਮੋਹ ਤਜ ਨਾਨਕ ਸੰਤੈ ਸੰਗ ਉਧਾਰੀ ਕੈਦਾਰੀ ਕਦਾਰਾ ਮਹੱਲਾ ਪੰਜਵਾਂ ਹਰ ਹਰ ਹਰ ਗੁਣ ਗਾਵੋ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵੋ ਰਹਾਓ ਕਾੜ ਲੀਏ ਪ੍ਰਭ ਆਨ ਵਿਖੇ ਤੇ ਸਾਧ ਸੰਗਮਨ ਲਾਵੋ ਭ੍ਰਮ ਪਾਉ ਮੌਕਾ ਟਿਓ ਗੁਰਬਚਨੀ ਆਪਣਾ ਦਰਸ ਦਿਖਾਵੋ ਸਭ ਕੀ ਰੇਨ ਹੋਏ ਮਨ ਮੇਰਾ ਅਹਮ ਬਿਦਤ ਜਾਵੋ ਆਪਣੀ ਭਗਤ ਦੇ ਦਿਆਲਾ ਬੜਭਾਗੀ ਨਾਨਕ ਹਰ ਪਾਵੋ ਕੈਦਾਰਾ ਮਹੱਲਾ ਪੰਜਵਾਂ ਹਰ ਬਿਨ ਜਨਮ ਅਕਾਰਥ ਜਾਤ ਤਜ ਗੋਪਾਲ ਆਨ ਰੰਗਰਾਚਤ ਮਿਥਿਆ ਪੈਰਤ ਖਾਤ ਰਹਾਓ ਤਨ ਜੋਵਨ ਸੰਪੇ ਸੁਖ ਭੋਗ ਬੇ ਸੰਗਨ

ਦਾਰਾ ਮਹੱਲਾ ਪੰਜਵਾਂ। ਹਰ ਬਿਨ ਕੋਈ ਨਾ ਚਾਲਸ ਸਾਥ, ਦੀਨਾ ਨਾਥ ਕਰਨਪਤ ਸਵਾਮੀ ਆਨਾ ਥਾਂ ਕੇ ਨਾਥ ਰਾਓ। ਸੁਤ ਸੰਪਤ ਵਿਖਿਆ ਰਸ ਭੋਗਤ ਨੈ ਨਿਬਤ ਜਮ ਕੇ ਪਾਥ, ਨਾਮ ਨਿਧਾਨ ਕੋ ਗੁਣ ਗੋਬਿੰਦ ਉਦਰ ਸਾਗਰ ਕੇ ਖਾਥ। ਸਰਨ ਸਮਰੱਥ ਅਗਤ ਗੋਚਰ ਹਰ ਸਿਮਰਤ ਦੁਖ ਲਾਥ, ਨਾਨਕ ਦੀਨ ਧੂਰ ਜਨ ਵਾਂਛਿਤ ਮਿਲੇ ਲਿਖਤ ਧੁਰ ਮਾਥ। ਕੈਦਾਰਾ ਮਹੱਲਾ ਪੰਜਵਾਂ ਕਰ ਪੰਜਵਾਂ, ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਬਿਸਰਤ ਨਾਹੀ ਮਨ ਤੈ ਹਰੀ, ਅਭੇ ਪ੍ਰੀਤ ਮਹਾ ਪ੍ਰਬਲ ਪਈ ਆਨ ਵਿਖੇ ਜਾਰੀ ਰਹੋ। ਬੂੰਦ ਕਹਾਂ ਤਿਆਗ ਚਾਤਰਕ ਮੀਨ ਰਹਿਤ ਨ ਕਰੀ, ਗੁਣ ਗੋਪਾਲ ਅਚਾਰ ਰਸ ਨ ਟੇਵ ਇਹ ਪਾਰੀ, ਮਹਾਨਾਥ ਕੋ ਰੰਕ ਮੋਇਓ ਬੇਦ ਤੀਖਨ ਸਰੀ, ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠ ਬਾਜ ਤਾਰੀ। ਕਦਾਰਾ ਮਹੱਲਾ ਪੰਜਵਾਂ, ਪ੍ਰੀਤਮ ਬਸਤ੍ਰਿਤ ਮਹਾਖੋਰ, ਭਰਮ ਪੀਤ ਨਿਵਾਰ ਠਾਕਰ ਗਹਿਓ ਲਿਹੋ ਆਪਣੀ ਓਰ ਰਹੋ। ਅਧਿਕ ਗਰਥ ਸੰਸਾਰ ਸਾਗਰ ਕਰ ਦਿਆ ਚਾਰੋ ਤੋਰ, ਸੰਤ ਸੰਘਰ ਚਰਨ ਬਹੁਤ ਉਦਰ ਦੇ ਲੈ ਮੋਰ, ਗਰਭ ਕੁੰਟ ਮੈਂ ਜਿਨੇ ਧਰਿਓ ਨਹੀਂ ਵਿਖੇ ਬਨ ਮੈਂ ਹੋਰ, ਹਰ ਸਖਤ ਸਰਨ ਸਮਰੱਥ ਨਾਨਕ ਆਨ ਨਹੀਂ ਨੇ ਹੋਰ। ਕੇਦਾਰਾ ਮਹੱਲਾ ਪੰਜਵਾਂ, ਰਸਨਾ ਰਾਮ ਰਾਮ ਬਖਾਨ, ਗੁੜ ਗੋਪਾਲ ਉਚਾਰ ਦਿਨ ਰਹਿਣ ਭਏ ਕਲਮਲਹਾਨ ਰਹੋ। ਤਿਆਗ ਚਲਣਾ ਸਗਲ ਸੰਪਤ ਕਾਲ ਜਿਨ ਪਰ ਜਾਣ, ਮਿਥਨ ਮੋਹ ਦੋਰੰਤ ਆਸਾ ਝੂਠ ਸਰ ਪਰਮਾਨ, ਸਤਪੁਰਖ ਅਕਾਲ ਮੂਰਤ ਰਿਦੇ ਧਾਰੋ ਧਿਆਨ, ਨਾਮ ਨਿਧਾਨ ਲਾਭ ਨਾਨਕ ਬਸ ਇਹ ਪਰਵਾਨ। ਕੈਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਕੋ ਆਧਾਰ, ਕਲ ਕਲੇਸ਼ ਨਾ ਕਛੂ ਵਿਆਪੇ, ਸੰਤ ਸੰਗ ਵਿਵਹਾਰ ਰਹੋ, ਕਰੂ ਅਨੁਗ੍ਰਹੋ ਆਪ ਰਾਖਿਓ ਨੈ ਉਪਜ ਤਿਓ ਬੇਕਾਰ, ਜਿਸ ਪਰਾਪਤ ਹੋਏ ਸਿਮਰੇ ਤਿਸ ਦਹਿਤ ਨਹ ਸੰਸਾਰ, ਸੁਖ ਮੰਗਲ ਆਨੰਦ ਹਰ ਹਰ ਪ੍ਰਭ ਜਨ ਅੰਮ੍ਰਿਤ ਸਾਰ, ਨਾਨਕ ਦਾ ਸਰਨਾਗਤੀ ਤੇਰੇ ਸੰਤਨਾ ਕੀ ਛਾਰ। ਕੇਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਬਿਨ ਤ੍ਰਿਗ ਸਰੋਤ, ਜੀਵਨ ਰੂਪ ਵਿਸਾਰ ਜੀਵੈ ਤਹਿਕਤ ਜੀਵਨ ਹੋਤ ਰਹੋ, ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਵਾਹਕ ਖੋਤ, ਆਠ ਪੈਰ ਮਹਾਂਸਰ

ਸੰਤੈ ਤੂੜ ਲੈ ਮੁਖ ਮਲੀ, ਗੁਣਾ ਉਚਿਤ ਸਦਾ ਪੂਰਨ, ਨੈ ਦੁਖ ਬਿਹਾ ਪੈ ਕਲੀ ਰਹੋ। ਗੁਰ ਬਚਨ ਕਾਰਜ ਸਭ ਪੂਰਨ, ਈਤ ਊਤ ਨਾ ਹਲੀ, ਪ੍ਰਭ ਏਕ ਅਨਕ ਸਰਵਤ ਪੂਰਨ, ਵਿਖੇ ਅਗਨ ਨਾ ਜਲੀ। ਗਹਿ ਪੁਜਾਲੀ ਨੋ ਦਾਸ ਆਪਣੋ, ਜੋਤੀ ਜੋਤ ਰਲਈ, ਪ੍ਰਭ ਚਰਨ ਸਰਨ ਅਨਾਥ ਆਇਓ, ਨਾਨਕ ਹਰ ਸੰਗ ਚਲੀ। ਕੈ ਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਕੀ ਮਨ ਰੁਚੇ, ਕੋਟ ਸ਼ਾਂਤ ਆਨੰਦ ਪੂਰਨ, ਜਲਤ ਛਾਤੀ ਬੁਜੈ ਰਾਓ, ਸੰਤ ਮਾਰਗ ਚਲਤ ਪ੍ਰਾਣੀ, ਪਤਿਤ ਉਧਰੇ ਮੁਚੇ, ਰੇਨ ਜਿਨ ਕੀ ਲਗੀ ਮਸਤਕ, ਅਨਕ ਤੀਰਥ ਸੁਚੇ, ਚਰਨ ਕਮਲ ਧਿਆਨ ਭੀਤਰ, ਕਟ ਕਟੈ ਸਵਾਮੀ ਸੁਜੇ, ਸਰਨ ਦੇਵ ਅਪਾਰ, ਨਾਨਕ ਬਹੁਰ ਜਮ ਨਹੀਂ ਲੁਜੈ। ਕੇਦਾਰਾ ਛੰਤ ਮਹੱਲਾ ਪੰਜਵਾਂ, ਇੱਕੋ ਓਅੰਕਾਰ ਸਤਿਗੁਰ ਪ੍ਰਸਾਰ, ਮਿਲ ਮੇਰੇ ਪ੍ਰੀਤਮ ਪਿਆਰਿਆ, ਰਹਾਉ ਪੂਰਿਆ ਸਰਵਤਰ ਮੈਂ ਸੋ ਪੁਰਖ ਵਿਦਾਤਾ, ਮਾਰਗ ਪ੍ਰਭ ਕਾ ਹਰ ਕੀਆ, ਸੰਤਨ ਸੰਗ ਜਾਤਾ, ਸੰਤਨ ਸੰਗ ਜਾਤਾ ਪੁਰਖ ਵਿਦਾਤਾ, ਘਟ ਘਟ ਨਦਰ ਨਿਹਾਲਿਆ, ਜੋ ਸਰਨੀ ਆਵੇ ਸਰਵ ਸੁਖ ਪਾਵੇ, ਤਿਲ ਨਹੀਂ ਪੰਨੇ ਖਾ ਲਿਆ, ਹਰ ਗੁਣ ਨਿਧ ਗਾਏ ਸਹਿਤ ਸੁਭਾਏ, ਪ੍ਰੇਮ ਰਸ ਮਾਤਾ, ਨਾਨਕ ਦਾਸ ਤੇਰੀ ਸਰਨ ਆਈ, ਤੂੰ ਪੂਰਨ ਪੁਰਖ ਵਿਦਾਤਾ, ਹਰ ਪ੍ਰੇਮ ਭਗਤ ਜਿਨ ਵੇਦਿਆ, ਸੇ ਅਨਕਤ ਜਾਹੀ, ਮੀਨ ਬਿਛੋਹਾ ਨਾ ਸਹੇ, ਚਿਲ ਬਿਨ ਮਿਰ ਜਾ ਮਰ ਜਾਹੀ, ਹਰ ਬਿਨ ਕਿਉਂ ਰਹੀਏ, ਦੁਖ ਕਿਨ ਸਹੀਏ, ਚਾਤਰਕ ਬੂੰਦ ਪਿਆਸਿਆ, ਕਬਰੈਨ ਬਿਹਾਵੇ ਚੱਕਵੀ ਸੁਖ ਪਾਵੇ, ਸੂਰਜ ਕਿਰਨ ਪਰਗਾਸਿਆ, ਹਰ ਦਰਸ ਮਨ ਲਾਗਾ, ਦਿਨਸ ਸੁਭਾਗਾ, ਅੰਦਿਨ ਹਰ ਗੁਣ ਗਾਹੀ, ਨਾਨਕ ਦਾਸ ਕਹੇ ਬਨੰਤੀ, ਕਤ ਹਰ ਬਿਨ ਪ੍ਰਾਣ ਟਕਾਹੀ, ਸਾਸ ਬਿਨਾ ਜਿਉਂਦੇ ਹੋਰੀ, ਕਤ ਸੋਭਾ ਪਾਵੇ, ਦਰਸ ਵਿਹੂਣਾ ਸਾਧ ਜਨ।

ਗਿਆ। ਹਰ ਸਿਉਂ ਜਾਇ ਮਿਲਣਾ ਸਾਧ ਸੰਗ ਰਹਿਣਾ, ਸੋ ਸਕ ਅੰਕ ਨ ਮਾਵੇ। ਹੋ ਕਿਰਪਾਲ ਨਾਨਕ ਕੇ ਸਵਾਮੀ, ਹਰ ਚਰਨ ਸੰਗ ਸਮਾਵੇ। ਖੋਜਤ ਖੋਜਤ ਭਵ ਮਿਲੇ, ਹਰ ਕਰਣਾ ਧਾਰੇ। ਨਿਰਗੁਣ

ਅਭਿਮਾਨਾ, ਲੋਹਾ ਕੰਚਨ ਸਮਕਰ ਜਾਣਾ ਤੈ ਮੂਰਤ ਭਗਵਾਨਾ, ਤੇਰਾ ਜਨ ਏਕ ਆਦਿਕ ਹੋਈ, ਕਾਮ ਕ੍ਰੋਧ ਲੋਹ ਵਿਵਰਜਿਤ ਹਰ ਪਦ ਚੀਨੇ ਸੋਈ ਰਹੋ। ਰਜਗੁਣ ਤਮ ਗੁਣ ਸਤਗੁਣ ਕਹੀਏ ਏ ਤੇਰੀ ਸਮ ਮਾਇਆ, ਚੌਥੇ ਪਦ ਕੋ ਜੋ ਨਰ ਚੀਨੇ ਤਿਨਹੀ ਪਰਮ ਪਦ ਪਾਇਆ, ਤੀਰਥ ਵਰਤ ਨੇਮ ਸੁਚ ਸੰਜਮ ਸਦਾ ਰਹੇ ਨਹਿ ਕਾਮਾ, ਕ੍ਰਿਸ਼ਨ ਔਰ ਮਾਇਆ ਭਰਮ ਚੂਕਾ ਚਿਤਵਤੇ ਆਤਮ ਰਾਮਾ, ਜਹ ਮੰਦਰ ਦੀਪਕ ਪਰਕਾਸਿਆ।

ਸਹਿ ਭੰਗ ਤੁਸਤੇ ਬਾਹਰ ਕਿਛੁ ਨਾਹੀ ਤੂੰ ਕਰ ਕਰ ਦੇ ਖਹਿ ਜਾਣਾ ਸੋਏ ਕਿਆ ਕਹੀਏ ਕਿਛ ਕਹੀ ਨਾ ਜਾਏ ਜੋ ਕਿਛ ਇਹ ਸਭ ਤੇਰੀ ਰਜਾਈ ਰਹੋ।

ਸਮਝਾ। ਗੁਰ ਕੇ ਸ਼ਬਦ ਤਰੇ ਮੁਨ ਕੇ ਤੇ ਇੰਦਰਾਦਕ ਬ੍ਰਹਮਾ ਤਰੇ ਸਨਕ ਸਨੰਦਨ ਤਪਸੀ ਜਨ ਕੇ ਤੇ ਗੁਰ ਪ੍ਰਸਾਦੀ ਪਾਰ ਪਰੇ ਭਵਜਲ ਬਿਨ ਸ਼ਬਦੇ ਕਿਉਂ ਤਰੀਏ ਨਾ ਬਿਨਾ ਜਗ ਰੋਗ ਵਿਆਪਿਆ ਡੁਬਦਾ ਡੁਬਦਾ ਡੁਬ ਡੁਬ ਮਰੀਏ ਰਹੋ। ਗੁਰਦੇਵਾ ਗੁਰ ਅਲਖ ਪੇਵਾ ਤ੍ਰਿਪਵਨ ਸੋਜੀ ਗੁਰ ਕੀ ਸੇਵਾ ਆਪੇ ਦਾਤ ਗਰੀ ਗੁਰਦਾਤੇ ਪਾਇਆ ਅਲਖ ਪੇਵਾ। ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨ ਸਮਾਣੀ ਮਨ ਜੋਗੀ ਮਨ ਬਿਨਸ ਬਜੋਗੀ ਮਨ ਸਮਝੇ ਗੁਣ ਗਾਈ। ਗੁਰਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਬਿਰਲੇ ਸੰਸਾਰਾ ਨਾਨਕ ਸਾਹੇ ਪਰ ਲੀਨਾ।

ਰਾਗੀ ਪ੍ਰਮਤ ਨਾਨਕ ਗੁਰਮੁਖ ਝੂਟ ਸਰਾਮ ਨਾਮੇ ਵਿਲਾਗੀ। ਪੈਰੋ ਮਹੱਲਾ ਪੰਜਵਾਂ। ਪੈ ਭੂੰਡੀ ਚਾਲ ਚਰਨ ਕਰ ਕਿਸੇ ਤੁਚਾ ਦੇ ਕਮਲਾਨੀ, ਨੇਤਰੀ ਤੰਦ ਕਰਨ ਪਏ ਬਹਿਰੇ ਮਨਮੁਖ ਨਾਮ ਨ ਜਾਣੀ। ਅੰਦਲੇ ਕਿਆ ਪਾਇਆ ਜਗ ਆਏ, ਰਾਮ ਹਿਰਦੇ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਰਾਓ। ਜੇ ਵੀ ਰੰਗ ਨਹੀਂ ਹਰ ਰਾਤੀ ਜਬ ਬੋਲੇ ਤਾਂ ਫੀਕੇ, ਸੰਤ ਜਨਾ ਕੀ ਨਿੰਦਾ ਵਿਆਪਸ ਪਸੂ ਭਏ ਕਦੇ ਹੋਏ ਨਾ ਨੀਕੇ। ਅੰਮ੍ਰਿਤ ਕਾਰਸ ਬਿਰਲੀ ਪਾਇਆ ਸਤਿਗੁਰ ਮੇਲ ਮਲਾਏ, ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ। ਅਨਕੋ ਦਰ ਕਰ ਕਬੂ ਨਾ ਜਾਣਸ, ਏਕੋ ਦਰ ਸਚਿਆਰਾ, ਗੁਰਪ੍ਰਸਾਦ ਪਰਮਪਦ ਪਾਇਆ ਨਾਨਕ ਕਹੇ ਵਿਚਾਰਾ। ਪੈਰੋ ਮਹੱਲਾ ਪਹਿਲਾ। ਸਗਲੀ ਰਹਿਣ ਸੋਵਤ ਗਲਫਾਹੀ, ਦਿਨ ਸੰਜਾਲ ਗਵਾਇਆ, ਖਿਨਪਲ ਘੜੀ ਨਹੀਂ ਪ੍ਰਭ ਜਾਣਿਆ ਜਿਨੇ ਇਹ ਜਗਤਾ ਪਾਇਆ। ਮਨ ਰੇ ਕਿਉਂ ਛੂਟਸ ਦੁੱਖ ਪਾਰੀ, ਕਿਆ ਲੈ ਆਵਸ ਕਿਆ ਲੈ ਜਾਵਸ, ਰਾਮ ਜਪੋ ਗੁਣਕਾਰੀ ਰਹਾਓ। ਊਂਦੋ ਕਵਲ ਮਨ ਮੁਕਤ ਹੋ ਚੀ ਮਨ ਅੰਧੇ ਸਿਰ ਤੰਦਾ, ਕਾਲ ਬੇਕਾਰ ਸਦਾ ਸਿਰ ਤੇਰੇ ਬਿਨ ਨਾਮੇ ਗਲਫੰਦਾ। ਡਗਰੀ ਚਾਲ ਨੇਤਰੀ ਫੁਨ, ਅੰਦਲੋ ਸ਼ਬਦ ਸੁਰਤ ਨਹੀਂ ਪਾਈ, ਸ਼ਾਸਤਰ ਵੇਦ ਤਰੈ ਗੁਣ ਹੈ ਮਾਇਆ, ਅੰਦਲਿਓ ਧੰਦ ਕਮਾਈ। ਹੋਇਓ ਮੂਲ ਲਾਭ ਕਹਿ ਪਾਵਸ, ਦੁਰਮਤ ਗਿਆਨ ਬਿਹੂਣੇ, ਸ਼ਬਦ ਵਿਚਾਰ ਰਾਮ ਰਸਨੀ ਚਾਖਿਆ ਨਾਨਕ ਸਾਚ ਪਤੀਣੇ। ਪੈਰੋ ਮਹੱਲਾ ਪਹਿਲਾ। ਗੁਰ ਕੇ ਸੰਗ ਰਹੇ ਦਿਨ ਰਾਤੀ, ਰਾਮ ਰਸਨ ਰੰਗ ਰਾਤਾ, ਅਵਰ ਨਾ ਜਾਣ ਸ਼ਬਦ ਪਛਾਣ ਸੀ ਅੰਤਰ ਜਾਣ ਪਛਾਤਾ। ਜੋ ਜਨ ਐਸਾ ਸੋ ਮਨ ਪਾਵੇ, ਆਪ ਮਾਰ ਅਪਰੰਪਰ ਰਾਤਾ, ਗੁਰ ਕੀ ਘਰ ਕਮਾਵੇ ਰਹੋ। ਅੰਤਰ ਬਾਹਰ ਪੁਰਖ ਨਿਰੰਜਨ, ਆਦਿ ਪੁਰਖ ਆਦੇ ਸੋ, ਕਟਕਟੇ ਅੰਤਰ ਸਰ ਨਿਰੰਤਰ, ਰਿਹਾ ਸਚ ਬੇਸੋ। ਸਾਚਰ ਦੇ ਸਚ ਰਮਤ ਜੀਵਾ, ਮਿਥਿਆ ਮੈਨ ਨ ਪਰਾਈ, ਨਿਰਮਲ ਨਾਮ ਅੰਮ੍ਰਿਤ ਸਚਾਖਿਆ, ਸ਼ਬਦ ਰਤੇ ਪਤ ਪਾਈ। ਗੁਣੀ ਗੁਣੀ ਮਿਲਾਹਾ ਪਾਵਸ, ਗੁਰਮੁਖ ਨਾਮ ਵਡਾਈ, ਸਗਲ ਦੁੱਖ

ਮੰਡੇ ਰਾਮ ਭਗਤ ਚਿਤ ਲਾਈਏ, ਗੁਰਮੁਖ ਰਾਮ ਨਾਮ ਜਪ ਹਿਰਦੇ ਸਹਿਜ ਸੇਤੀ ਕਰ ਜਾਈਏ ਰਹੋ। ਭਰਮ ਭੇਦ ਭੋ ਕਬੂ ਨਾ ਛੂਟ ਸੇ ਆਪ ਤਜਾ ਨਾ ਬਾਣੀ, ਬਿਨ ਹਰ ਨਾਮ ਕੋ ਮੁਕਤ ਨਾ ਪਾਵਸ ਡੂਬੂਏ ਬਿਨ ਪਾਣੀ। ਕੰਧਾ ਕੱਤ ਸਗਲੀ ਮਤ ਖੋਵਸ ਭਰਮ ਨਾ ਮਿਟ ਸਗਵਾਰਾ, ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ ਅੰਧਲੇ ਅੰਧ ਪਸਾਰਾ। ਅਕੁਲ ਨਿਰੰਜਨ ਜੋ ਮਨ ਮਾਨਿਆ, ਮਨ ਹੀ ਤੇ ਮਨ ਮੂਆ, ਅੰਤਰ ਬਾਹਰ ਏਕੋ ਜਾਣਿਆ, ਨਾਨਕ ਅਵਰ ਨ ਦੂਆ। ਪੈਰੋ ਮਹੱਲਾ ਪਹਿਲਾ, ਜਗਨ ਹੋਮ ਪੁਨ ਤਪ ਪੂਜਾ ਦੇ, ਦੁਖੀ ਨਿਤ ਦੁਖ ਸਾਏ, ਰਾਮ ਨਾਮ ਬਿਨ ਮੁਕਤ ਨਾ ਪਾਵਸ ਮੁਕਤ, ਰਾਮ ਨਾਮ ਬਿਨ ਮੁਕਤ ਨਾ ਪਾਵਸ। ਨਾਵੇ ਦੇ ਫਲ ਫਰ ਪਰਮਣਾ, ਰਹੋ ਪੁਸਤਕ ਪਾਠ ਬਿਆ ਕਰਨ ਬਖਾਣੇ, ਸੰਧਿਆ ਕਰਮਿਤ ਕਾਲ ਖਰੇ, ਬਿਨ ਗੁਰ ਸ਼ਬਦ ਮੁਕਤ ਕਹ ਪ੍ਰਾਣੀ, ਰਾਮ ਬਨ ਵਿੱਚ ਉਰਜ ਮਰੇ। ਡੰਡਕ ਮੰਡਲ ਸਿਖਾ ਸੂਤ ਧੋਤੀ, ਜਟਾ ਮੁਕਤ ਤਿਨ ਭਸਮ ਲਗਾਈ, ਬਸਤਰ ਛੋੜ ਤਿਨ ਨਗਨ ਪਿਆ, ਰਾਮ ਨਾਮ ਬਿਨ ਤ੍ਰਿਪਤ ਨਾ ਆਵੇ, ਕਿਰਤਕ ਬਾਂਧੇ ਭੇਖ ਪਿਆ। ਜੇਤੇ ਜੀ ਜੇਤੇ ਜਲ ਬਈ ਜਲ ਜਤਰ ਕਰ ਤੂੰ ਸਰਬ ਜੀਆ, ਗੁਰ ਪ੍ਰਸਾਦ ਰਾਖ ਲੈ ਜਨ ਕੋ ਹਰਸ ਨਾਨਕ ਝੋਲ ਪੀਆ।

ਹਰ ਬ੍ਰਹਮ ਵਿਚਾਰੇ, ਇੱਕ ਮਨ ਘਿਓਕੋ ਖੋਜੋ ਭਾਈ, ਮਨ ਖੋਜਤ ਨਾਮ ਸਿਉ ਨਿਮਦ ਪਾਈ। ਰਹੋ ਮੁਗਲ ਮੈਂ ਕਰ ਕਰਤੇ ਜਗਤ ਪਾਇਆ, ਮਮਤਾ ਲਾਏ ਭਰਮ ਭੁਲਾਇਆ, ਇਸ ਮਨ ਤੇ ਸਭ ਪਿੰਡ ਪਰਾਣਾ, ਮਨ ਕੇ ਵਿਚਾਰ ਹੁਕਮ ਬੁੱਝ ਸਮਾਣਾ। ਕਰਮ ਹੋਵੇ ਗੁਰ ਕਿਰਪਾ ਕਰੇ, ਇਹ ਮਨ ਜਾਗੇ ਇਸ ਮਨ ਕੀ ਦੁਬਧਾ ਮਰੇ, ਮਨ ਕਾ ਸੁਭਾਉ ਸਦਾ ਬੈਰਾਗੀ, ਸਭ ਮੈਂ ਵਸੇ ਅਤੀਤ ਅਨਰਾਗੀ। ਕਹਿਤ ਨਾਨਕ ਜੋ ਜਾਣੇ ਭੇਉ, ਆਦਿ ਪੁਰਖ ਨਿਰੰਜਨ।

ਅਕਾਲ ਸਭ ਰੋਗ ਬਿਆਪੇ ਤਿੰਨ ਜਮਕੀ ਹੈ ਸਰਕਾਰਾ ਗੁਰਮੁਖ ਪ੍ਰਾਣੀ ਜਮ ਨੀੜਨ ਆਵੇ ਜਿਨ ਹਰ ਰੱਖਿਆ ਉਰ ਤਾਰਾ ਜਿਨ ਹਰ ਕਾ ਨਾਮ ਨ ਗੁਰਮੁਖ ਜਾਤਾ ਸੇ ਜਨ ਜਗਮਾਹੇ ਕਾਇਆ ਗੁਰ ਕੀ ਸੇਵਾ ਕਦੇ ਨ ਕੀਨੀ ਪ੍ਰਥਾ ਜਨਮ ਗਵਾਇਆ ਨਾਨਕ ਸੇ ਪੂਰੇ ਬਟਪਾਗੀ ਸਤਿਗੁਰ ਸੇਵਾ ਲਾਏ ਜੋ ਇੱਛੇ ਸੋਈ ਫਲ ਪਾਵੇ ਗੁਰਬਾਣੀ ਸੁਖਾਏ ਪੈਰੋ ਮਹੱਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਰੈ ਦੁੱਖ ਮੈਂ ਘਰ ਕਮਾਏ ਗਰਭ ਜੋਮੀ ਵਿੱਚ ਕਦੇ ਨਾ ਨਿਕਲੇ ਬਿਸਤਾ ਮੈਂ ਸਮਾਏ ਤ੍ਰਿਗ ਤ੍ਰੀਵਗ ਮਨਮੁਖ ਜਨਮ ਗਵਾਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਹਰ ਕਾ ਮਾ ਨਾਮ ਨ ਪਾਇਆ ਰਾਓ ਗੁਰ ਕਾ ਸ਼ਬਦ ਸਭ ਰੋਗ ਗਵਾਏ ਜਿਸ ਨੂੰ ਹਰ ਜੀ ਉਲਾਏ ਨਾਮੇ ਨਾਮ ਮਿਲੇ ਵਡਿਆਈ ਜਿਸ ਨੂੰ ਮਨ ਵਸਾਏ ਸਤਿਗੁਰ ਭੇਟੇ ਤਾਂ ਫਲ ਪਾਏ ਸਚ ਕਰਨੀ ਸੁਖਸਾਰ ਸੇਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਧਰੇ ਪਿਆਰ ਤਿੰਨ ਕੀ ਰੇਨ ਮਿਲੇ ਤਾਂ ਮਸਤਕ ਲਾਏ ਜਿਨ ਸਤਿਗੁਰ ਪੂਰਾ ਤੇ ਆਇਆ ਨਾਨਕ ਤਿੰਨ ਕੀ ਰੇਨ ਪੂਰੇ ਭਾਗ ਪਾਈਏ ਜਿਨੀ ਰਾਮ ਨਾਮ ਚਿਤ ਲਾਇਆ ਪੈਰੋ ਮਹੱਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸਾਚਾ ਜਿਨ ਕੇ ਹਿਰਦੇ ਸਾਚਾ ਸੋਈ ਸੱਚੀ ਭਗਤ ਕਰੇ ਦਿਨ ਰਾਤੀ ਤਾਂ ਮਨ ਦੁੱਖ ਨਾ ਹੋਈ ਭਗਤ ਭਗਤ ਕਹੇ ਸਭ ਕੋਈ ਬਿਨ ਸਤਿਗੁਰ ਸੇਵੇ ਭਗਤ ਨ ਪਾਈਏ ਪੂਰੇ ਭਾਗ ਮਿਲੇ ਪ੍ਰਭ ਸੋਈ ਰਹੋ ਮਨਮੁਖ ਮੂਲ ਗਵਾਵੇ ਲਾਭ ਮਾਂਗੇ ਡਾਹਾ ਲਾਭ ਕਿੱਥੋਂ ਹੋਈ ਜਮਕਾਲ ਸਦਾ ਹਰ ਸਿਓ ਉੱਪਰ ਦੂਜੇ ਭਾਏ ਪਤ ਹੋਈ ਬਹਿਲੇ ਭੇਖ ਪਵੇ ਦਿਨ ਰਾਤੀ ਹਉ ਮੈਂ ਰੋਗ ਨ ਜਾਈ ਪੜ ਪੜ ਲੂਜੈ ਬਾਦ ਬਖਾਣੇ ਮਿਲ ਮਾਇਆ ਸੁਰਤ ਗਵਾਈ ਸਤਿਗੁਰ ਸੇਵੈ ਪ੍ਰਮਗਤ ਪਾਵੈ ਨਾਮ ਮਿਲੇ ਵਡਿਆਈ ਨਾਨਕ ਨਾਮ ਬਿਨਾ ਮਨ ਵਸਿਆ ਦਰਸਾ ਚੇ ਪਤ ਪਾਈ ਭੈਰੋ ਮਹੱਲਾ ਤੀਜਾ ਮਨਮੁਖ ਆਸਾ ਨਹੀਂ ਉਤਰੇ ਦੂਜੇ ਭਾਏ ਖੁਆਏ ਉਧਰ ਕੇ ਸੈਣ ਨ ਪਰੀਏ ਕਭੂ ਤ੍ਰਿਸ਼ਨਾ ਅਗਨ ਪਜਾਏ ਸਦਾ ਆਨੰਦ ਰਾਮ ਨਸਰਾ ਤੇ ਹਿਰਦੇ ਨਾਮ ਦੁਬਦਾ ਮਨ ਪਾਗੀ ਹਰ ਭੀਮ ਸੋ ਤ੍ਰਿਪਤਾ ਤੇ ਰਹੋ ਆਪੇ ਪਾਰ ਬ੍ਰਹਮ ਸ੍ਰਿਸ਼ਟ ਜਨਸਾ ਜੀ ਸਿਰ ਸਰ ਧੰਦੇ ਲਾਏ ਮਾਇਆ ਮੋਹ ਕੀਆ

ਸਾਚਾ ਸਭ ਅਕਾਰਾ, ਨਾਨਕ ਸਤਿਗੁਰ ਸੋ ਜੀ ਪਾਈ ਸੱਚ ਨਾਮ ਨਿਸਤਾਰਾ। ਪੈਰੋ ਮਹੱਲਾ ਤੀਜਾ। ਕਲ ਮਹਿ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਿਯੁਗ ਪਰਮਹੰਸ ਵਿਚਾਰੀ, ਦੁਆਪਰ ਤੇਤੇ ਮਾਨਸ ਵਰਤੈ ਬਿਰਲੈ ਹੋਮੈ ਮਾਰੀ। ਕਲ ਮੈਂ ਰਾਮ ਨਾਮ ਵਡਿਆਈ, ਜੁਗ ਜੁਗ ਗੁਰਮੁਖ ਇੱਕੋ ਜਾਤਾ, ਬਿਨ ਨਾਮੇ ਮੁਕਤ ਨ ਪਾਈ ਰਹੋ। ਹਿਰਦੇ ਨਾਮ ਲਥੇ ਜਨ ਸਾਚਾ, ਗੁਰਮੁਖ ਮਨ ਵਸਾਈ, ਆਪ ਤਰੇ ਸਗਲੇ ਕੁਲ ਤਾਰੇ, ਜਿਨੀ ਰਾਮ ਨਾਮ ਚਿਤ ਲਾਈ। ਮੇਰਾ ਪ੍ਰਭ ਹੈ ਗੁਣਾ ਕਾ ਦਾਤਾ, ਅਵਗੁਣ ਸ਼ਬਦ ਜਲਾਏ, ਜਿਨਨ ਵਸਿਆ ਸੇ ਜਨ ਸੋਏ, ਹਿਰਦੇ ਨਾਮ ਵਸਾਏ, ਦਰ ਕਰ ਮੈਲ ਸਤਿਗੁਰੂ ਦਿਖਾਇਆ, ਰੰਗ ਸਿਓ ਰਲੀਆਂ ਮਾਣੇ, ਜੋਸ਼ ਕਲੇ ਸੋ ਭਰਾ ਕਰ ਮਾਣੇ, ਨਾਨਕ ਨਾਮ ਬਖਾਣੇ। ਪੈਰੋ ਮਹੱਲਾ ਤੀਜਾ। ਮਨਸਾ ਮਨੇ ਸਮਾਏ ਦੇ ਗੁਰਸਬ ਦੀ ਵਿਚਾਰ, ਗੁਰਪੂਰੇ ਤੇ ਸੋਝੀ ਪਵੇ ਫਿਰ ਮਰੇ ਨ ਵਾਰੋ ਵਾਰ। ਮਨ ਮੇਰੇ ਰਾਮ ਨਾਮ ਆਧਾਰ, ਗੁਰਪ੍ਰਸਾਦ ਪਰਮ ਪਦ ਪਾਇਆ, ਸਭ ਕਿਛ ਪੁਜਾਵਣ ਹਾਰ ਰਹੋ। ਸਭ ਮੈਂ ਇੱਕੋ ਰਵ ਰਿਹਾ, ਗੁਰਬਿਨ ਭੁਜਨ ਪਾਏ, ਗੁਰਮੁਖ ਪ੍ਰਗਟ ਹੋਆ ਮੇਰਾ, ਹਰ ਪ੍ਰਭ ਅੰਦਿਨ ਹਰ ਗੁਣ ਗਾਏ। ਸੁਖਦਾਤਾ ਹਰੇਕ ਅਰਥੋਂ ਸੁਖ ਨਾ ਪਾਏ, ਸਤਿਗੁਰ ਜਿਨੀ ਨ ਸੇਵਿਆ, ਦਾਤਾ ਸੇ ਅੰਤ ਗਏ ਪਛਤਾਏ। ਸਤਿਗੁਰ ਸੇਵ ਸਦਾ ਸੁਖ ਪਾਇਆ, ਫਿਰ ਦੁੱਖ ਨ ਲਾਗੇ ਧਾਏ, ਨਾਨਕ ਹਰ ਭਗਤ ਪ੍ਰਾਪਤ ਹੋਈ, ਜੋਤੀ ਜੋਤ ਸਮਾਏ। ਭੈਰੋ ਮਹੱਲਾ ਤੀਜਾ। ਵਾਹਿਗੁਰੂ ਜਗਤ ਬੋਰਾਨਾ, ਭੂਲਾ ਝੋਟਾ ਖਾਈ, ਮਰ ਮਰ ਜੰਮੇ ਸਦਾ ਦੁੱਖ ਪਾਏ, ਦਰ ਕੀ ਖਬਰ ਨ ਪਾਈ। ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਨਾ, ਹਿਰਦੇ ਹਰ ਨਾਮ ਨਾਮ ਮੀਠਾ, ਸਦ ਲਾਗਾ ਗੁਰਸ਼ਬਦੇ, ਗੁਰਸ਼ਬਦੇ ਭਵਜਲ ਤਰਨਾ ਰਹੋ। ਭੇਖ ਕਰੇ ਬਹੁ ਚਿਤ ਡੋਲੇ, ਅੰਤਰ ਕਾਮ ਕ੍ਰੋਧ ਅਹੰਕਾਰ, ਅੰਤਰ ਪਿਸਾ ਭੂਖਤ ਬਹੁਤੀ ਭੁਖਤ ਫਿਰੇ ਦਰਬਾਰ। ਗੁਰ ਕੇ ਸ਼ਬਦ ਮਰੇ ਫਿਰ ਜੀਵੇ, ਤਿਨ ਕੋ ਮੁਕਤ ਦੁਆਰ, ਅੰਤਰ ਸ਼ਾਦ ਸਦਾ ਸੁਖ ਹੋਵੇ, ਹਰ ਰਾਖਿਆ ਔਰ ਤਾਰ। ਜੋ ਤਿਸ ਪਾਵੇ ਤਿਵੇ ਚਲਾਵੇ, ਕਰਨਾ ਕੁਛ ਨਾ ਜਾਈ, ਨਾਨਕ ਗੁਰੂ ਸ਼ਬਦ ਸਮਾਲੇ, ਰਾਮ ਨਾਮ ਵਡਿਆਈ। ਪੈਰੋ ਮਹੱਲਾ ਤੀਜੇ। ਹੋਮੇ ਮਾਇਆ ਮੋਹ ਖਵਾਇਆ, ਦੁੱਖ ਹਟੇ ਦੁੱਖ ਖਾਏ, ਅੰਤਰ ਲੋਭ ਹਲਕ ਦੁੱਖ ਪਾਰੀ, ਬਿਨ ਵਿਵੇਕ ਪਰਮਾਏ। ਮਨ ਮੁਖ ਤ੍ਰਿਕ ਜੀਵਨ ਸੰਸਾਰ, ਰਾਮ ਨਾਮ ਸੁਪਨੇ ਨਹੀਂ ਚੇਤਿਆ, ਹਰ ਸਿਉ ਕਦੇ ਨਾ ਲਾਗੇ ਪਿਆਰ ਰਹੋ। ਪਸ਼ੂਆ ਕਰਮ ਕਰੇ ਨਹੀਂ ਪੂਜੇ, ਕੂੜ ਕਮਾਵੇ ਕੂੜੋ ਹੋਏ, ਸਤਿਗੁਰੂ ਮਿਲੇ ਤਾਂ ਉਲਟੀ ਹੋਵੇ, ਖੋਜ ਲਹੇ ਜਨ ਕੋਏ, ਹਰਾ ਨਾਮ ਰੇ

0: ਗੁਰਮੁਖ ਦੇ ਵਡਿਆਈ, ਨਾਨਕ ਨਾਮ ਸਮਾਏ ਭੈਰੋ ਮਹੱਲਾ ਤੀਜਾ। ਮੇਰੀ ਪਟਿਆ ਲਿਖੋ ਹਰ ਗੋਬਿੰਦ ਗੋਪਾਲਾ, ਦੂਜੇ ਭਾਇ ਫਾਥੇ ਜਮਜਾਲਾ। ਸਤਿਗੁਰੇ ਮੇਰੀ ਪ੍ਰਤਪਾਲਾ, ਹਰ ਸੁਖਦਾਤਾ ਮੇਰੇ ਨਾਲਾ। ਗੁਰਪਦੇਸ ਪਰ ਲਾਦ ਹਰ ਉਚਰੇ, ਸਾਸਨਾ ਤੇ ਬਾਲਕ ਗਮਨ ਕਰੇ ਰਹਾਉ। ਮਾਤਾ ਉਪਦੇਸੇ ਪ੍ਰਹਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ ਜੀਓ ਲਹੋ ਉਭਾਰੇ। ਪ੍ਰਹਲਾਦ ਕਹੇ ਸੁਣ ਮੇਰੀ ਮਾਈ, ਰਾਮ ਨਾਮ ਨਾ ਛੋਡਾ ਗੁਰਦੀਆ ਬੁਝਾਈ। ਸੰਡਾ ਮਰ ਕੇ ਸਭ ਜਾਏ ਪੁਕਾਰੇ, ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਦੁਸ਼ ਸਭਾ ਵੇ ਮੰਤਰ ਪਕਾਇਆ, ਪ੍ਰਹਲਾਦ ਕਰਾ ਖਾਹੋ ਹੋਇਆ ਰਘੁਰਾਇਆ। ਹਾਥ ਖੜ ਕਰਤ ਆਇਆ ਅਤ ਅਹੰਕਾਰ, ਹਰ ਤੇਰਾ ਕਹਾਂ ਤੁਝ ਲਏ ਉਭਾਰ। ਖਿਨ ਮੈਂ ਭਿਆਨ ਰੂਪ ਨਿਕਸਿਆ ਥੰਮ ਉਪਾੜ, ਹਰ ਨਾਖਿਸ ਨਕੀ ਵਿਦਾਰਿਆ ਪ੍ਰਹਲਾਦ ਲੀਆ ਆਭਾਰ। ਸੰਤ ਜਨਾ ਕੇ ਹਰ ਜੀਓ ਕਾਰ ਸਵਾਰੇ, ਪ੍ਰਹਲਾਦ ਜਨ ਕੀ ਇੱਕੀ ਕੁਲ ਤਾਰੇ। ਗੁਰ ਕਾ ਸ਼ਬਦ ਮੈਂ ਭਿਖ ਮਾਰੇ, ਨਾਨਕ ਨਾਮ ਰਾਮ ਨਾਮ ਸੰਤ ਨਿਸਤਾਰੇ।
1: ਭੈਰੋ ਮਹੱਲਾ ਤੀਜਾ। ਆਪੇ ਦਾਇਤ ਲਾਇ ਦਿੱਤੇ, ਸੰਤ ਜਨਾ ਕੋ ਆਪੇ ਰਾਖਾ ਸੋਈ। ਜੋ ਤੇਰੀ ਸਦਾ ਸਰਨਾਈ, ਤਿਨ ਮਨ ਦੁੱਖ ਨਾ ਹੋਈ। ਜੁਗ ਜੁਗ ਭਗਤਾਂ ਕੀ ਰੱਖਦਾ ਆਇਆ, ਦੈਤ ਪੁੱਤਰ ਪ੍ਰਹਲਾਦ ਗਾਤਰੀ। ਤਰਪਣ ਕਿਛੂ ਨਾ ਜਾਣੇ, ਸਭ ਦੇ ਮੇਲ ਮਿਲਾਇਆ ਭਗਤ, ਸਭ ਦੇ ਮੇਲ ਮਿਲਾਇਆ ਰਹਾਉ। ਆਨ ਦਿਨ ਭਗਤ ਕਰੇ ਦਿਨ ਰਾਤੀ, ਦੁਬਦਾ ਸਭ ਦੇ ਖੋਈ। ਸਦਾ ਨਿਰਮਲ ਹੈ ਜੋ ਸੱਚ ਰਾਤੇ, ਸੱਚ ਵਸਿਆ ਮਨ ਸੋਈ। ਮੂਰਖ ਦੁਬਦਾ ਪੜੇ ਮੂਲ ਨਾ ਪਛਾਣੇ, ਪਿਰਥਾ ਜਨਮ ਗਵਾਇਆ। ਸੰਤ ਜਨਾ ਕੀ ਨਿੰਦਾ ਕਰੇ, ਦੁਸ਼ਟ ਦੈਤ ਚੜਾਇਆ। ਪ੍ਰਹਲਾਦ ਦੁਬਦਾ ਨਾ ਪੜੇ, ਹਰ ਨਾਮ ਨਾ ਛੋਡੇ, ਡਰੇ ਨਾ ਕਿਸੇ ਦਾ ਡਰਾਇਆ। ਸੰਤ ਜਨਾ ਕਾ ਹਰ ਜੀਵ ਰਾਖੈ, ਦੈਤੇ ਕਾ ਨੇੜੇ ਆਇਆ। ਆਪਣੀ ਪੈਜ ਆਪੇ ਰਾਖੇ, ਭਗਤਾਂ ਦੀ ਵਡਿਆਈ। ਨਾਨਕ ਹਰ ਨਾਕਸ ਨਕੀ ਵਿਦਾਰਿਆ, ਅੰਧੇ ਦਰ ਕੀ ਖਬਰ ਨਾ ਪਾਈ। ਰਾਗ ਭੈਰੋ ਮਹੱਲਾ ਚੌਥਾ, ਚੌਪਦੇ ਘਰ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਹਰ ਜਨ ਸੰਤ ਕਰੇ ਕਰ ਕਿਰਪਾ, ਪੱਗ ਲਾਇਣ ਗੁਰਸਬ ਦੀ ਹਰ ਭੱਜ ਸੁਰਤ ਸਮਾਇਣ। ਮੇਰੇ ਮਨ ਹਰ ਭੱਜ ਨਾਮ ਨਰਾਇਣ, ਹਰ ਹਰ ਕਿਰਪਾ ਕਰੇ ਸੁਖਦਾਤਾ। ਗੁਰਮੁਖ ਭਾਵ ਜਲ ਹਰ ਨਾਮ ਤੋਰਾਇਣ ਰਹਾਉ। ਸੰਗਤ ਸਾਧ ਮੇਲ ਹਰ ਗਾਇਣ, ਗੁਰਮਤ ਲੈ ਰਾਮ ਰਸਾਇਣ। ਗੁਰ ਸਾਧੂ ਅੰਮ੍ਰਿਤ ਗਿਆਨ ਸਾਰ ਨਾਇਣ, ਸਭ ਕਿਲ ਵਿਕ ਪਾਪ ਗਏ ਗਾਵਾਇਣ। ਤੂੰ ਆਪੇ ਕਰਤਾ ਸ੍ਰਿਸ਼ਟ ਤੋਰਾਇਣ, ਜਨ ਨਾਨਕ ਮੇਲ ਤੇਰਾ ਦਾਸ ਦਸਾਇਣ। ਭੈਰੋ ਮਹੱਲਾ ਚੌਥਾ। ਬੋਲ ਹਰ ਨਾਮ ਸਫਲ ਸਾ ਘਰੀ, ਗੁਰ ਉਪਦੇਸ਼ ਸਭ ਦੁੱਖ ਪਰ ਹਰੀ। ਮੇਰੇ ਮਨ ਹਰ ਭੱਜ ਨਾਮ ਨਰ ਹਰੀ, ਕਰ ਕਿਰਪਾ ਮਿਲੋ ਗੁਰਪੂਰਾ। ਸਤ ਸੰਗਤ ਸੰਗ ਸਿੱਧ ਭਉ ਤਰੀ, ਰਹਾਉ ਜਗ ਜੀਵਨ ਧਿਆਏ ਮਨ ਹਰ ਸਿਮਰੀ। ਕੋਰ ਕੁਟੰਤਰ ਤੇਰੇ ਪਾਪ ਪਰ ਹਰੀ, ਸਤ ਸੰਗਤ ਸਾਧ ਧੂਰ ਮੁਖ ਤਰ ਪਰੀ। ਸਨਾਨ ਕੀਓ ਅੱਠ ਸੱਠ ਸੁਰ ਸਰੀ, ਹਮ ਮੂਰਖ ਵਰ ਕਿਰਪਾ ਕਰੀ, ਜਨ ਨਾਨਕ ਤਾਰਿਓ ਤਾਰਨ ਹਰੀ। ਭੈਰੋ ਮਹੱਲਾ ਚੌਥਾ। ਸੁਕ੍ਰਿਤ ਕਰਨੀ ਸਾਰ ਜਪ ਮਾਲੀ, ਹਿਰਦੇ ਪੇਰ ਚਲੇ ਤੁਦ ਨਾਲੀ। ਹਰ ਹਰ ਨਾਮ ਜਪੋ ਬਨਵਾਲੀ, ਕਰ ਕਿਰਪਾ ਮੇਲੋ ਸਤ ਸੰਗਤ। ਟੂਟ ਗਈ ਮਾਇਆ ਜਮ ਜਾਲੀ, ਰਹੋ ਗੁਰਮੁਖ ਸੇਵਾ ਕਾਲ ਜਿਨ ਘਾਲੀ। ਤਿਸ ਘੜੀਏ ਸ਼ਬਦ ਸੱਚੀ ਟਕਸਾਲੀ, ਹਰ ਅਗਮ ਗੋਚਰ ਗੁਰ ਅਗਮ ਦਿਕਾਲੀ। ਵਿਚਕਾਇਆ ਨਗਰ ਲੱਦਾ ਹਰ ਭਾਲੀ, ਹਮ ਬਾਰਕ ਹਰ ਪਿਤਾ ਪ੍ਰਤਪਾਲੀ। ਜਨ ਨਾਨਕ ਤਾਰ ਹੋ ਨਦਰ ਨਿਹਾਲੀ। ਭੈਰੋ ਮਹੱਲਾ ਚੌਥਾ। ਸਭ ਘੱਟ ਤੇਰੇ ਤੂੰ ਸਭਨਾ ਮਾਹੇ, ਤੁਸ ਤੇ ਬਾਹਰ ਕੋਈ ਨਾ ਹੈ, ਹਰ ਸੁਖਦਾਤਾ।

ਬਸ ਦੂਜਾ ਅਵਰ ਨਾ ਕੋਏ ਜਿਸ ਕੋ ਤੁਮ ਹਰ ਰੱਖਿਆ ਭਾਵੇ ਤਿਸ ਕੇ ਨੇੜੇ ਕੋਏ ਨਾ ਜਾਵੇ ਤੂੰ ਜਲ ਦਲ ਮਈਅਲ ਸਭ ਤੈ ਭਰਪੂਰ ਜਨ ਨਾਨਕ ਹਰ ਜਪ ਹਾਜਰਾ ਹਜੂਰ ਭੈਰੋ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤ ਹਿਰਦੇ ਹਰ ਨਾਮ ਸਮਾਰ ਮਧ ਸੂਦਨ ਜਪੀਏ ਉਰ ਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰਸਬਦੀ ਹਰ ਕਾਢੇ ਮਾਰ ਰਹਾਉ ਜਿਨ ਕਾ ਹਰ ਸੇਤੀ ਮਨ ਮਾਨਿਆ ਤਿਨ ਕਾਰਜ ਹਰ ਆਪ ਸਵਾਰ ਤਿਨ ਚੂਕੀ ਮਤਾ ਜ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਮਤਾ ਮਸੂਰਤ ਤਾਂ ਕਿਛ ਕੀਜੇ ਜੇ ਕਿਛ ਹੋਵੇ ਹਰ ਬਾਰ ਜੋ ਕਿਛ ਕਰੇ ਸੋਈ ਭਾਲੋ ਸੀ।

ਪ੍ਰਭ ਸਦਾ ਧਿਆਈਏ। ਜਿਨ ਮੇਲਿਆ ਸਤਿਗੁਰ ਕਿਰਪਾ ਧਾਰ, ਭੈਰੋ ਮਹੱਲਾ ਚੌਥਾ। ਤੇ ਸਾਧੂ ਹਰ ਮੇਲੋ ਸਵਾਮੀ, ਜਿਨ ਜਪਿਆ ਗਤ ਹੋਏ ਹਮਾਰੀ, ਤਿਨਕਾ ਦਰਸ ਦੇਖ ਮਨ ਵਿਗਸੈ।

ਨਿਹਾਰੀ ਰਹਾਉ। ਤਿੰਨ ਮਤ ਉਤਮ ਤਿੰਨ ਪਤ ਉਤਮ, ਜਿਨ ਹਿਰਦੈ ਵਸਿਆ ਬਨਵਾਰੀ, ਤਿੰਨ ਕੀ ਸੇਵਾ ਲਾਏ ਹਰ ਸੁਆਮੀ, ਤਿੰਨ ਸਿਮਰਤ ਗਤ ਹੋਏ ਹਮਾਰੀ, ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਹਰ

ਗੁਰ ਸਿਕਾਰ ਬੋਲੋ ਅਰ ਗਾਵੋ ਲੇ ਗੁਰਮਤ ਹਰ ਜਪਣੇ ਜੋ ਉਪਦੇਸ ਸੁਣੇ ਗੁਰ ਕੇਰਾ ਸੋ ਜਨ ਪਾਵੇ ਹਰ ਸੁਖ ਕਣੇ ਧਨ ਸੋ ਵੰਸ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗ੍ਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰ ਗਏ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਵਿੱਚ ਭਗਤਾਂ ਹਰ ਧਰਨੇ ਨਾਨਕ ਜਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਣੇ ਭੈਰੋ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲੇ ਤੀਰਥ ਪਾਸ ਡਾਰ ਰਾਖੇ ਅਸ਼ਟਮ ਤੀਰਥ ਗੋਬਿੰਦ ਜਨਮਾਸੀ ਭਰਮ ਪੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਰਹਾਉ ਕਰ ਪੰਜੀ ਰਖਵਾਵੋ ਚੋਰ ਉਹ ਜਨਮ ਨ ਮਰੇ ਅਰੇ ਸਾਖਦ ਢੂਰ ਸਗਲ ਅਪਰਾਧ ਦੇ ਲੋਰ ਓਨੀ ਸੋ ਮੁਖ ਜਲੋ ਜਿਤ ਕਹੇ ਠੋਕੁਰ ਜੋਨੀ ਜਨਮ ਨਾ ਮਰੇ ਨ ਆਵੇ ਨਾ ਜਾਏ ਨਾਨਕਾ ਪ੍ਰਭ ਰਹਿਓ ਸਮਾਏ ਭੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਢਾਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਜਾਂ ਕਾਂ ਪ੍ਰਭ ਤੂੰ ਵਰਤਾਂਤਾ ਘਰ ਸੁਖ ਵਸਿਆ ਬਾਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ।

ਪਾਠ ਸ਼ਾਸਤਰ ਮੂਰਖ ਸੁਣਾਇਆ, ਜੈਸੇ ਦੇਹ ਦਿਸ ਪਵਨ ਚੁਲਾਇਆ, ਬਿਨ ਕਾਨ ਕਲਹਾਨ ਜੈਸੇ ਗਾਹਨ ਪਾਇਆ, ਤੋ ਸਾਖ ਤੇ ਕੋ ਨਾ ਬਰਸਾਇਆ, ਤਿਥੀ ਲਾਗਾ ਚਿਤ ਕੋ ਲਾਇਆ, ਕਉ ਨਾਨਕ ਪ੍ਰਭ ਬਣਤ ਬਣਾਇਆ, ਪੈਰੋ ਮਹੱਲਾ ਪੰਜਵਾਂ, ਜੀਓ ਪ੍ਰਾਣ ਜਿਨ ਰਚਿਓ ਸਰੀਰ, ਜਿਨੇ ਉਪਾਏ ਤਿਸ ਕੋ ਪੀਰ, ਗੁਰ ਗੋਬਿੰਦ ਜੀ ਕੈ ਕਾਮ, ਹਲਤ ਪਲਤ ਜਾ ਕੇ ਸਾਧ ਸ਼ਾਮ ਰਹਾਉ, ਪ੍ਰਭ ਰਾਧ ਨਿਰਮਲ ਰੀਤ, ਸਾਧ ਸੰਗ ਬਿਨ ਸੀ ਬਪ੍ਰੀਤ, ਹੀਤ ਹੀਤ ਧਨ ਨੈ ਪਾਰਨਾ, ਤਨ ਤਨ ਮੇਰੇ ਨਾਰਾਇਣਾ, ਨਾਨਕ ਬੋਲੇ ਅੰਮ੍ਰਿਤ ਬਾਣੀ, ਏਕ ਬਿਨਾ ਦੂਜਾ ਨਹੀਂ ਜਾਣੀ, ਭੈਰੋ ਮਹੱਲਾ ਪੰਜਵਾਂ, ਆਗੇ ਦੀਏ ਪਾਛੇ ਨਾਰਾਇਣ, ਮਦ ਭਾਗ ਹਰ ਪ੍ਰੇਮ ਰਸਾਇਣ, ਪ੍ਰਭੂ ਮਾਰੇ ਸ਼ਾਸਤਰ ਸਿਉਣ, ਸੁਖ ਸਹਿਜ ਆਨੰਦ ਗ੍ਰਹਿ ਪਿਉਣ, ਰਹਾਉ ਰਸਨਾ ਨਾਮ ਕਰਨ ਸੁਣ ਜੀਵੇ, ਪ੍ਰਭ ਸਿਮਰ ਸਿਮਰ ਅਮਰ ਤਿਰਤੀ ਵੇ, ਜਨਮ ਜਨਮ ਕੇ ਦੁਖ ਨਿਵਾਰੇ, ਅਨਹਦ ਸ਼ਬਦ ਵਜੈ ਦਰਬਾਰੇ, ਕਰ ਕਿਰਪਾ ਪ੍ਰਭ ਲੀਏ ਮਲਾਏ, ਨਾਨਕ ਪ੍ਰਭ ਸਰਨਾਗਤ ਆਏ, ਭੈਰੋ ਮਹੱਲਾ ਪੰਜਵਾਂ।

ਧਿਆਇਆ ਧਿਆਣਾ ਪਾਪੀ ਉਹ ਆਪ ਬਚਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ ਨਿੰਦ ਕਾ ਮਾਤਾ ਇਹਾਂ ਊਹਾ ਕਾਲਾ ਜਾਂ ਨਾਨਕ ਕੀ ਪਰਮੇਸ਼ਰ

ਮਹੱਲਾ ਪੰਜਵਾਂ ਸਤਿਗੁਰ ਸੇਵ ਸਰਬ ਸਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਿਤ ਪਾਵਨ ਪ੍ਰਭ ਤੇਰੋ ਨਾਉ ਪੂਰਵ ਕਰਮ।

ਸਤ ਦਸੰਤਰ ਜਾਏ। ਬਾਜ ਗੁਰੂ ਹੈ ਪਰਮ ਪੁਲਾਏ, ਜਿਸ ਮਸਤਕ ਕਰਮ ਲਿਖਿਆ, ਲਿਲਾਟ ਸਤਿਗੁਰ ਸੇਵੈ ਖੁਲੇ ਕਪਾਟ। ਅੰਤਰ ਬਾਹਰ ਨਿਕਟੇ ਸੋਏ, ਜਾਂ ਨਾਨਕ ਆਵੇ ਨਾ ਜਾਵੇ ਕੋਏ। ਭੈਰੋ ਮਹੱਲਾ ਪੰਜਵਾਂ, ਜਿਸ ਤੂੰ ਰਾਖੇ ਤਿਸ ਕੌਣ ਮਾਰੇ, ਸਭ ਤੁਝੀ ਅੰਤਰ ਸਗਲ ਸੰਸਾਰੇ। ਓਟ ਭਾਵ ਚਿਤ ਵਤੈ ਪ੍ਰਾਣੀ, ਸੋ ਹੋਵੇ ਜੇ ਕਰੇ ਅਚੋਜ ਵਡਾਣੀ।

ਸੁਪਰ ਨਦਰ ਕਰੇ ਕਰਤਾਰ, ਤਿਸ ਜਨ ਕੇ ਸਭ ਕਾਜ ਸਵਾਰ, ਤਿਸ ਕਾ ਰਾਖਾ ਏਕੋ ਸੋਏ, ਜਨ ਨਾਨਕ ਆਪਣਾ ਸਾਕੇ ਕੋਏ, ਭੈਰੋ ਮਹਲਾ ਪੰਜਵਾਂ। ਤੋ ਕੜੀਏ ਜੇ ਹੋਵੇ ਬਾਹਰ, ਤੋ ਕੜੀਏ ਜੇ ਵਿਸਰੇ ਨਰ ਹਰ, ਤੋ ਕੜੀਏ ਜੇ ਦੂਜਾ ਭਾਏ, ਕਿਆ ਕੜੀਏ ਜਾ ਰਿਹਾ ਸਮਾਏ, ਮਾਇਆ ਮੋਹੇ ਕੜੇ ਕੜ ਪਚਿਆ, ਬਿਨਾਵੇ ਪ੍ਰਮ ਪ੍ਰਮ ਪ੍ਰਮ ਖਪਿਆ ਰਹਾ। ਤੋ ਕੜੀਏ ਜੇ ਦੂਜਾ ਕਰਤਾ, ਤੋ ਕੜੀਏ ਜੇ ਅਨਿਆਏ ਕੋ ਮਰਤਾ, ਤੋ ਕੜੀਏ ਜੇ ਕਿਛ ਜਾ

ਜਾਣੇ ਗੁਰ ਕਿਹਾ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੋੜ ਅਚਿੰਤ ਹਮ ਸੋਤੇ ਪ੍ਰਭ ਤੂੰ ਹੈ ਠਾਕਰ ਸਭ ਕੋ ਤੇਰਾ ਜੋ ਭਾਵੇ ਤੋ ਕਰੇ ਨਵੇਰਾ ਦੁਤੀਆ ਨਾਸ ਤੇ ਕਰਿਆ ਸਮਾਏ ਰਾਖੋ ਪੈਜ ਨਾਨਕ ਸਰਣਾਏ ਭੈਰੋ ਮਹੱਲਾ ਪੰਜਵਾਂ ਬਿਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਟੇ ਕੈਸੇ ਗਾਵਨਹਾਰੀ

ਰੋਗੇ ਫਿਰ ਫਿਰ ਜੋਨੀ ਭਰਮੇ, ਰੋਗ ਬੰਦ ਰਹਿਣ ਰੱਤੀ ਨਾ ਪਾਵੇ, ਬਿਨ ਸਤਿਗੁਰ ਰੋਗ ਕਥੇ ਨਾ ਜਾਵੇ। ਪਾਰ ਬ੍ਰਹਮ ਜਿਸ ਕੀਨੀ ਦਿਆ, ਬਾਹ ਪਕੜ ਰੋਗੋ ਕੱਢ ਲਿਆ, ਟੁੱਟੇ ਬੰਧਨ ਸਾਧ ਸੰਗ ਪਾਇਆ।

ਗੁਣ ਸਮਾਇਆ। ਚੀਤ ਆਵੇ ਸਦ ਕੀਰਤਨ ਕਰਤਾ ਮਨ ਮਾਨਿਆ, ਨਾਨਕ ਭਗਵੰਤਾ ਭੈਰੋ ਮਹੱਲਾ ਪੰਜਵਾਂ।

ਸ਼ੰਭ ਮਾਰਾ ਨਿਜ ਘਰ ਵਾਸੀ ਹਮ ਸੁਖ ਪਾਇਆ ਤਾਂ ਸਭੇ ਸੁਹੇਲੇ ਗੁਰਪੂਰੇ ਪਿਤਾ ਸੰਗ ਮੇਲੇ ਰਹਾ ਮੰਦਰ ਮੇਰੇ ਸਭ ਤੇ ਉੱਚੇ ਦੇਸ ਮੇਰੇ ਬੇਅੰਤ ਅਪੂਛੇ ਰਾਜ ਮਾਰਾ ਸਾਧ ਹੀ ਨੈ ਚਲ ਮਾਲ ਮਾਰਾ ਕੂਟ ਅਬੇਚਲ ਸੋਭਾ ਮੇਰੀ ਸਭ ਯੁਗ ਅੰਤਰ ਬਾਜ ਮਾਰੀ ਥਾਨ ਤਨੰਤਰ ਕੀਰਤ ਹਮਰੀ ਘਰ ਘਰ ਹੋਈ ਭਗਤ ਮਾਰੀ ਸਭ ਨੀ ਲੋਈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੂਤ ਰਲ ਕੀਨੀ ਸਾਂਝ ਕਉ ਨਾਨਕ ਜੋ ਪਿਤਾ ਪਤੀਨੇ ਪਿਤਾ ਪੂਤ ਏਕੇ ਰੰਗ ਲੀਨੇ ਭੈਰੋ ਮਹੱਲਾ ਪੰਜਵਾਂ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾ ਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਮਿਲੇ ਨਾ ਢੋਈ ਸਰਨ ਆਵੇ ਤਾਂ ਨਿਰਮਲ ਹੋਏ

ਕੇ ਕਾਸਤ ਹਰਿਆ ਤਿਸ ਭਾਣਾ ਤਾਂ ਫਲ ਸਿਰ ਸਰਿਆ ਤਿਸ ਭਾਣਾ ਤਾਂ ਸਭ ਫਲ ਪਾਏ ਚਿੰਤ ਗਏ ਲਗ ਸਤਿਗੁਰ ਪਾਏ ਰਾਮ ਕੋਰ ਨਿਰਗੁਣ ਕੋ ਤੁੱਟਾ ਮਨ ਤਨ ਸੀਤਲ ਮਨ ਅੰਮ੍ਰਿਤ ਬੂਟਾ ਹਾਰ ਬ੍ਰਹਮ ਗੁਰ ਭਏ ਦਿਆਲਾ ਨਾਨਕ ਦਾਸ ਦੇਖ ਭਏ ਨਿਹਾਲਾ ਭੈਰੋ ਮਹੱਲਾ ਪੰਜਵਾਂ ਸਤਿਗੁਰ ਮੇਰਾ ਬਹਿ ਮੋਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਭ ਕਾ ਦਾਤਾ ਸਤਿਗੁਰ ਮੇਰਾ ਪੁਰਖ ਵਧਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤ ਪਾਲੇ ਸਤਿਗੁਰ ਮੇਰਾ ਮਾਰ ਜੀ ਵਾਲੇ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਤਾਈ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕਹਿ ਹੋ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖ ਲਾਇਆ ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੇ ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਭੈਰੋ ਮਹੱਲਾ

ਨੰਦ ਕਰ ਕਿਰਪਾ ਭੇਟੇ ਮੋਇ ਕੰਤ ਰਾਓ। ਤਪ ਤੁਬਦੀ ਪੂਰਨ ਸਭ ਆਸਾ, ਮਿਟੇ ਅੰਧੇਰ ਭਏ ਪ੍ਰਗਾਸਾ, ਅਨਹਦ ਸ਼ਬਦ ਅਚਰਜ।

ਨਿਧਾਨ ਜਾ ਕੋ ਸਤਿਗੁਰ ਦੀਓ ਦਾਨ ਜਾ ਕੋ ਭੇਟਿਓ ਠਾਕੁਰ ਆਪਣਾ ਮਨ ਤਨ ਸੀਤਲ ਹਰ ਹਰ ਜਪਨਾ ਕੋ ਨਾਨਕ ਜੋ ਜਨ ਪ੍ਰਭ ਪਾਏ ਤਾਂ ਕਿ ਰੇਨ ਬਿਰਲਾ ਕੋ ਪਾਏ ਭੈਰੋ ਮਹੱਲਾ ਪੰਜਵਾਂ।

ਮੁਬਾਰਕ ਕੇ ਗੁਣ ਗਾਇਆ, ਨਾਨਕ ਸਤਿਗੁਰ ਪੂਰਾ ਪਾਇਆ। ਭੈਰੋ ਮਹੱਲਾ ਪੰਜਵਾ, ਆਪਣੀ ਦਇਆ ਕਰੇ ਸੋ ਪਾਏ, ਹਰ ਕਾ ਨਾਮ ਮਨ ਵਸਾਏ, ਸਾਚ ਸ਼ਬਦ ਹਿਰਦੇ ਮਨ ਮਾਏ, ਜਨਮ ਜਨਮ ਕੇ ਕਿਲ ਵਿਖ ਜਾਏ। ਰਾਮ ਨਾਮ ਜੀ ਕੋ ਆਧਾਰ ਗੁਰਪ੍ਰਸਾਦ, ਜਪੋ ਨਿਤ ਭਾਈ ਤਾਰ ਲਏ ਸਾਗਰ ਸੰਸਾਰ ਰਾਵ। ਜਿਨ ਕੋ ਲਿਖਿਆ ਹਰ ਇਹੋ ਨਿਧਾਨ, ਸੇ ਜਨ ਦਰਗਹਿ ਪਾਵੇ ਮਾਨ, ਸੂਖ ਸਹਿਜ ਆਨੰਦ ਗੁਣ ਗਾਓ, ਆਗੇ ਮਿਲੇ ਨਤਾਵੇ ਤਾਓ, ਜੁਗੇ ਜੁਗੰਤਰ ਇਹੋ ਤਾ।

ਸਿਉ ਬੰਨ ਆਈ ਧਨਵੰਤੇ ਸਹੀ ਪ੍ਰਧਾਨ ਨਾਨਕ ਜਾ ਕੈ ਨਾਮ ਨਿਦਾਨ ਭੈਰੋ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਟਾਕਰ ਹੋ ਤਿਆਸ ਤੇਰਾ ਤੁਝ ਬਿਨ ਅਵਨ ਨਹੀਂ ਕੋ

ਕਿ ਨਿੰਦਾ ਕੰਧ ਛੇਦ ਆਵੇ, ਭਗਤ ਕੀ ਨਿੰਦਾ ਨਰਕ ਪਹੁੰਚਾਵੇ, ਭਗਤ ਕੀ ਨਿੰਦਾ ਗਰਭ ਮਹਿ ਗਲੇ, ਭਗਤ ਕੀ ਨਿੰਦਾ ਰਾਤੇ ਟਲੇ।

ਸਾਰਾ ਦੁੱਖ ਸੰਤਾਪ ਜਿਸ ਉੱਪਰ ਪ੍ਰਭ ਕਿਰਪਾ ਕਰੇ ਤਿਸ ਉੱਪਰ ਤੇ ਕਾਲ ਪਰ ਹਰੇ ਸਦਾ ਸਖਾਈ ਹਰ ਹਰ ਨਾਮ ਜਿਸ ਚੀਤ ਆਵੇ ਤੇ ਸਦਾ ਸੁਖ ਹੋਵੇ ਨਿਕਟ ਨਾ ਆਵੇ ਤਾਂ ਕਹਿ ਜਾਮ ਰਾਵ ਜਾਵੇ ਹੋ ਨਾ ਸੋ ਤਬ ਕਿਨੇ ਪਾਇਆ ਕਵਨ ਮੂਲ ਤੇ ਕਿਆ ਪ੍ਰਗਟਾਇਆ ਆਪਣੇ ਮਹਾਰਾਪ ਜੀ ਵਾਲੇ ਆਪਣੇ ਭਗਤ ਕੋ ਸਦਾ ਪ੍ਰਤ ਪਾਲੇ ਸਭ ਕਿਛ ਜਾਣੋ ਤਿਸਕੇ ਹਾਥ ਰੱਬ ਮੇਰੋ ਨਾਥ ਕੋ ਨਾਥ ਦੁੱਖ ਭੰਜਨ ਤਾ ਕਹਿ ਨਾਓ ਸੁਖ ਪਾਵੇ ਤਿਸਕੇ ਗੁਣ ਗਾਓ ਸੋਣ ਸਵਾਮੀ ਸੰਤਨ ਅਰਦਾਸ ਜਿਉ ਪੁਰਾਣਾ ਧਨ ਤੁਮਰੈ ਪਾਸ ਇਹੋ ਜਗ ਤੇਰਾ ਸਭ ਤੁਝੇ ਧਿਆਏ ਕਰ ਕਿਰਪਾ ਨਾਨਕ ਸੁਖ ਪਾਏ ਭੈਰੋ।

ਸਾਚੇ ਗੁਣ ਤਾਸਾ ਭੈਰੋ ਮਹੱਲਾ ਪੰਜਵਾ। ਪ੍ਰਥਮੇ ਚੋਡੀ ਪ੍ਰਾਈ ਨਿੰਦਾ ਉਤਰ ਗਈ ਸਭ ਮਨ ਕੀ ਚਿੰਦਾ। ਲੋਭ ਮੋਹ ਸਭ ਕੀਨੋ ਦੂਰ ਪਰਨ ਬੈਸਨੋ ਪ੍ਰਭ ਪੇਖ ਹਜੂਰ।

ਤਬ ਕੀ ਆਗਿਆ ਮਾਨ ਸੁਖ ਪਾਇਆ ਗੁਰ ਪੂਰੇ ਹਰ ਨਾਮ ਦਿੜਾਇਆ ਹਰ ਕਿਰਪਾ ਜਿਸ ਰਾਖੇ ਆਪ ਸੋਈ ਭਗਤ ਜਪੇ ਨਾਮ ਜਾਪ ਮਨ ਪਰਗਾਸ ਗੁਰ ਤੇ ਮਤ ਲਈ ਕੋ ਨਾਨਕ ਤਾ ਕੀ ਪੂਰੀ ਪਈ ਭੈਰੋ ਮਹੱਲਾ ਪੰਜਵਾਂ ਸੁਖ ਨਾਈ ਬਹੁਤੇ ਧਨ ਕਾਟੇ ਸੁਖ ਨਾਈ ਪੇਕੇ ਨਿਰਤ ਨਾਟੇ

ਸੰਗ ਪਾਈਏ ਵਡਭਾਗੀ ਗੁਰਮੁਖ ਹਰ ਹਰ ਨਾਮ ਕਹੋ ਰਹਾਉ ਬੰਧਨ ਮਾਤ ਪਿਤਾ ਸੁਤ ਬੰਤਾ ਬੰਧਨ ਕਰਮ ਧਰਮ ਹੋ ਕਰਤਾ ਬੰਧਨ ਕਾਟਨ ਹਾਰ ਮਨ ਵਸੇ ਤੋ ਸੁਖ ਪਾਵੇ ਨਿਜ ਘਰ ਬਸੇ ਸਭ ਜਾਚਕ ਪ੍ਰਭ ਦੇਵਨਹਾਰ ਗੁਣ ਨਿਦਾਨ ਬੇਅੰਤ ਅਪਾਰ ਜੇ

ਸਹਿ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਲਤ ਪਲਤ ਤੁਮਰੀ ਗਤ ਹੋਏ ਰਹਾਉ ਪੁਰਖ ਨਿਰੰਜਨ ਸਿਰਜਣਹਾਰ ਜੀ ਜੰਤ ਦੇਵੇ ਆਹਾਰ ਕੋਟ ਕਤੇ ਖਿੰਨ ਬਖਸਨਹਾਰ ਭਗਤ ਪਾਏ ਸਦਾ ਨਿਸਤਾਰ ਸਾਚਾ ਧਨ ਸਾਚੀ ਵਡਿਆਈ ਗੁਰਪੂਰੈ ਤੈ ਨੈ ਚਲ ਮਤ ਪਾਈ ਕਰ ਕਿਰਪਾ ਜਿਸ ਰੱਖਨਹਾਰਾ ਤਾਕਾ ਸਗਲ ਮਿਟੇ ਅੰਧਿਆਰਾ

ਭੈਰੋ ਮਹੱਲਾ ਪੰਜਵਾਂ। ਜੇ ਸਿਮਰਤ ਮਨ ਹੋਏ ਪ੍ਰਗਾਸ, ਮਿਟੇ ਕਲੇਸ਼ ਸੁਖ ਸਹਿਜ ਨਿਵਾਸ। ਤਿਸੇ ਪ੍ਰਾਪਤ ਜਿਸ ਪ੍ਰਭ ਦੇ, ਪੂਰੇ ਗੁਰ ਕੀ ਪਾਏ ਸੇਵ। ਸਰਬ ਸੁਖਾ ਪ੍ਰਭ

ਸਗਲ ਕਟਾ ਕੇ ਅੰਤਰ ਜਾਮੀ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸਰਣ ਆਏ ਭੈਰੋ ਮਹੱਲਾ ਪੰਜਵਾਂ ਲਾਜ ਮਰੇ ਜੋ ਨਾਮ ਨਾ ਲੇਵੇ ਨਾਮ ਬਿਹੂਨ ਸੁਖੀ ਕਿਉਂ ਸੋਵੇ ਹਰ ਸਿਮਰਨ ਛਾਡ ਪਰਮ ਗਤ ਚਾਹੇ ਮੂਲ ਬਿਨਾ ਸਾਕਾ ਕਥ ਆਹੇ ਗੁਰ ਗੋਬਿੰਦ ਮੇਰੇ ਮਨ ਧਿਆਏ ਜਨਮ ਜਨਮ ਕੀ ਮੈਲ ਉਤਾਰੇ ਬੰਧਨ ਕਾਟ ਹਰ ਸੰਗ ਮਿਲਾਏ ਰਹੋ ਤੀਰਥ ਨਾਇ ਕਹਾ ਸੁਚ ਮੈਲ ਮਨ ਕੁ ਵਿਆਪੇ ਹਉਮੈ ਮੈਲ ਕੋਟ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਕੂਲ ਬਿਨ ਖਾਏ ਬੂਝੇ ਨਹੀਂ ਭੂਖ ਰੋਗ ਜਾਏ ਤਾਂ ਉਤਰੇ ਦੂਖ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ ਧਨ ਧਨ ਸਾਧ ਧਨ ਹਰ ਨਾਓ ਆਠ ਪਹਿਰ ਕੀਰਤਨ ਗੁਣ ਗਾਓ ਧਨ ਹਰ ਭਗਤ ਧਨ ਕਰਨਿਆਰ ਸਰ ਨਾਨਕ ਪ੍ਰਭ ਪੁਰਖ ਅਪਾਰ ਭੈਰੋ ਮਹੱਲਾ ਪੰਜਵਾਂ

ਨਿਧਾਨ ਭੈਰੋ ਮਹੱਲਾ ਪੰਜਵਾ ਕਰਨ ਕਾਰਨ ਸਮਰੱਥ ਗੁਰ ਮੇਰਾ ਜੀ ਪ੍ਰਾਣ ਸੁਖ ਦਾਤਾ ਨੇਰਾ ਭੈ ਪੰਜਨ ਅਬਨਾਸੀ ਰਾਏ ਦਰਸ਼ਨ ਦੇਖਿਆ ਸਭ ਦੁੱਖ ਜਾਏ ਜਾਕਰ ਦੇਖੋ ਤੇਰੀ ਸਰਨਾ ਬਾਲ ਬਲ ਜਾਈ।

ਲਾਗੇ ਨਾਮ ਸੁਣਤ ਜਮ ਦੂਰ ਹੋ ਭਾਗੇ ਨਾਮ ਲੈ ਸਭ ਦੁਖੇ ਨਾਸ ਨਾਮ ਜਪਤ ਹਰ ਚਰਨ ਨਿਵਾਸ ਨਿਰਬਿਘਨ ਭਗਤ ਪੱਜ ਹਰ ਹਰ ਨਾਓ ਰਸ ਕਰਸ ਹਰ ਕੇ ਗੁਣ ਗਾਓ ਰਹਾਓ ਹਰ ਸਿਮਰਤ ਕਿਛ ਚਾਖ ਨਾ ਜੋਹੇ ਹਰ ਸਿਮਰ ਦੇਤ ਦੇ ਨਾ ਪੋਹੇ ਹਰ ਸਿਮਰਤ ਮੋਹ ਮਾਨ ਨਾ ਬਦੇ ਹਰ ਸਿਮਰਤ ਗਰਭ ਜੋ ਨਾ ਰੁਦੈ ਹਰ ਸਿਮਰਨ ਕੀ ਸਗਲੀ ਵੇਲਾ ਹਰ ਸਿਮਰਨ ਬਹੁ ਮਾਹਿ ਅਕੇਲਾ ਜਾਤ ਅਜਾਤ ਜਪੇ ਜਨ ਕੋਏ ਜੋ ਜਾਪੇ ਤਿਸ ਕੀ ਗਤ ਹੋਏ ਹਰ ਕਾ ਨਾਮ ਜਪੀਏ ਸਾਧ ਸੰਗ ਹਰ ਕੇ ਨਾਮ ਕਾ ਪੂਰਨ ਰੰਗ ਨਾਨਕੋ ਪ੍ਰਭ ਕਿਰਪਾ ਧਾਰ ਸਾ ਸਾਸ ਹਰ ਦੇਹੋ ਚਿਤਾਰ ਭੈਰੋ ਮਹੱਲਾ ਪੰਜਵਾ ਆਪ ਸਾਸਤ ਆਪੇ ਵੇਦ ਆਪੇ ਘਟ ਘਟ ਜਾਣੇ ਭੇਦ ਜੋ ਸਰੂਪ ਜਾ ਕੇ ਸਭ ਵਤ ਕਰਨ ਕਾਰਨ ਪੂਰਨ ਸਮਰੱਥ ਪ੍ਰਭ ਕੀ ਓਟ ਗਹੋ ਮਨ ਮੇਰੇ ਚੰਨ ਕਮਲ ਗੁਰਮੁਖ ਅਰਾਦੋ ਦੁਸਮਨ ਦੁਖ ਨਾ ਆਵੇ ਨੇਰੇ ਰਹੋ ਆਪੇ ਵਣ ਤ੍ਰਿਣ ਤ੍ਰਿਭਵਨ ਸਾਰ ਜਾ ਕੇ ਸੂਤ ਪਰੋਇਆ ਸੰਸਾਰ ਆਪੇ ਸਿਵ ਸ਼ਕਤੀ ਸੰਜੋਗੀ ਆਪ ਨਿਰਵਾਣੀ ਆਪੇ ਭੋਗੀ ਜਦ ਕਦ ਵੇਖੋ ਤਤ ਤਤ ਸੋਏ ਤਿਸ ਬਿਨ ਦੂਜਾ ਨਾਹੀ ਕੋਏ ਸਾਗਰ ਤਰੀਏ ਨਾਮ ਕੈ ਰੰਗ ਗੁਣ ਗਾਵੇ ਨਾਨਕ ਸਾਧ ਸੰਗ ਮੁਕਤ ਭੁਗਤ ਜੁਗਤ ਜਾ ਵਸ ਜਾ ਕੇ ਉਣਾ ਨਾਹੀ ਕਿਛ ਜਨ ਜਾ ਤਾ ਕੇ ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ ਨਾਨਕ ਦਾਸ ਸਹੀ ਜਨ ਧਨ ਭੈਰੋ ਮਹਲਾ ਪੰਜਵਾ ਭਗਤਾਂ ਮਨ ਆਨੰਦ ਗੋਬਿੰਦ ਅਸਥਿਤ ਭਏ ਬਿਨਸੀ ਸਭ ਚਿੰਦ ਭੈ ਬ੍ਰਹਮ ਬਿਨਸ ਕਹੇ ਕਿਨ ਮਾਹੇ ਪਾਰ ਬ੍ਰਹਮ ਵਸਿਆ ਮਨ ਆਏ ਰਾਮ ਰਾਮ ਸੰਤ ਸਦਾ ਸਹਾਏ ਘਰ ਬਾਹਰ ਨਾਲੇ ਪਰਮੇਸ਼ਰ ਰਾਵ ਰਹਿਆ ਪੂਰਨ ਸਭ ਟਾਏ ਰਹਾਓ ਧਨ ਮਾਲ ਜੋਬਨ ਜੁਗਤ ਗੋਪਾਲ ਜੀ ਪ੍ਰਾਣਿਤ ਸੁਖ ਪ੍ਰਤਪਾਲ ਆਪਣੇ ਦਾਸ ਕੋ ਦੇ ਰੱਖੇ ਹਾਥ ਨਿਮਕ ਨਾ ਛੋਡੇ ਸਾਧ ਹੀ ਸਾਥ ਹਰ ਸਾ ਪ੍ਰੀਤਮ ਅਵਰ ਨਾ ਕੋਏ ਸਾਰ ਸੰਭਾਲੇ ਸਾਚਾ ਸੋਏ ਮਾਤ ਪਿਤਾ ਸੁਤ ਬੰਦ ਨਾਰਾਇਣ ਆ ਜੁਗਾਦ ਭਗਤ ਗੁਣ ਗਾਇਣ

ਭਾਰਤ ਭੈਰੋ ਮਹੱਲਾ ਪੰਜਵਾਂ ਭੈ ਕੋ ਭਉ ਪੜਿਆ ਸਿਮਰਤ ਹਰ ਨਾਮ ਸਗਲ ਵਿਆਦ ਮਿੱਟੀ ਤ੍ਰਿਓ ਗੁਣ ਕੀ ਦਾਸ ਸੁੱਕੇ ਹੋਏ ਪੂਰਨ ਕਾਮ ਰਾਵ ਹਰ

ਬਖਾਣੇ ਜਿਸਨੁ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਵਿਵਹਾਰ ਹਰ ਨਾਮ ਭਗਤ ਸੋ ਲਾਗਾ ਰੰਗ ਕਹੋ ਨਾਨਕ ਤਿਸ ਜਨ ਨਹੀਂ ਭੰਗ।

ਕਰਤਾ ਸੋਏ ਹਰ ਜਨ ਕਰੇ ਸੋ ਨੈਚਲ ਹੋਏ ਹਰ ਕਾ ਦਾਸ ਸਾਚਾ ਦਰਬਾਰ ਜਾਂ ਨਾਨਕ ਕਹਿਆ ਤਤ ਵਿਚਾਰ ਭੈਰੋ ਮਹੱਲਾ ਪੰਜਵਾ ਦੋਏ ਕਰ ਜੋਰ ਕਰੋ ਅਰਦਾਸ ਜਿਉ ਪਿੰਡ ਧਨ ਤਿਸ ਕੀ ਰਾਸ ਸੋਈ ਮੇਰਾ ਸਵਾਮੀ ਕਰਨੇ ਹਾਰ ਕੋਟ ਬਾਰ ਜਾਈ ਬਲਿਹਾਰ ਸਾਧੂ ਧੂਰ ਪਨੀਤ ਕਰੀ ਮਨ ਕੇ ਬਿਕਾਰ ਮਿਟੇ ਪ੍ਰਭ ਸਿਮਰਤ ਜਨਮ ਜਨਮ ਕੀ ਮੈਲ ਹਰੀ ਰਹੋ ਜਾ ਕੇ ਗ੍ਰਹਿ ਮੈਂ ਸਗਲ ਨਿਧਾਨ ਜਾ ਕੀ ਸੇਵਾ ਪਾਈਏ ਮਾਨ ਸਗਲ ਮਨੋਰਥ ਪੂਰਨ ਹਾਰ ਜੀ ਪ੍ਰਾਨ ਭਗਤਨ ਆਧਾਰ ਘੜ ਘਟ ਅੰਤਰ ਸਗਲ ਪ੍ਰਗਾਸ ਜਪ ਜਪ ਜੀਵੇ ਭਗਤ ਗੁਣਤਾਸ ਜਾ ਕੀ ਸੇਵ ਨਾ ਬਿਰਤੀ ਜਾਏ ਮਨ ਤਨ ਅੰਤਰ ਏਕ ਧਿਆਏ ਗੁਰ ਉਪਦੇਸਿਆ ਦਿਆ ਸੰਤੋਖ ਨਾਮ ਨਿਦਾਨ ਨਿਰਮਲ ਇਹੋ ਥੋਕ ਕਰ ਕਿਰਪਾ ਲੀਜੇ ਲੜ ਲਾਏ ਚੰਨ ਕਮਲ ਨਾਨਕ ਨਿਤ ਧਿਆਏ ਭੈਰੋ ਮਹੱਲਾ ਪੰਜਵਾਂ ਸਤਿਗੁਰੂ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਮਾਨ ਤਨ ਅੰਤਰ ਪ੍ਰਭੂ ਧਿਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖੀ ਪਾਈ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛ ਹੋਏ ਤਸਕਾ ਇਸਕਾ ਅਮਰ ਨਾ ਮੇਟੇ ਕੋਏ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾ ਕੇ ਅੰਤਰ ਬਸੇ ਨਿਵਾ ਤਿਸ ਗੁਰ ਕੋ ਸਦ ਕਰੀ ਨਮਸਕਾਰ ਇਸ ਗੁਰ ਕੋ ਸਦ ਜਾਉ ਬਲਿਹਾਰ ਸਤਿਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਨਾਨਕ ਜਪ ਜਪ ਸਦ ਜੀਵਾ ਰਾਗ ਭੈਰੋ ਮਹੱਲਾ ਪੰਜਵਾ ਪੜਤਾਲ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਤਪਾਲ ਪ੍ਰਭ ਕਿਰਪਾਲ ਕਵਨ ਗੁਣ ਗਨੀ ਅਨਕ ਰੰਗ ਬਹੁਤ ਰੰਗ ਸਰਬ ਕੋ ਧਨੀ ਰਹੋ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਨਿਤ ਨਿਤ ਲਲਿਤ ਅਨੰਤ ਧਾਰ ਮੁਨੀ ਅਨਕ ਨਾਦ ਅਨਕ ਬਾਜ ਨਿਮਕ ਨਿਮਕ ਅਨਕ ਸਵਾਦ ਅਨਕ ਦੋਖ ਅਨਕ

ਨਾਨਕ ਹੋਮੇ ਰੋਗ ਬੁਰੇ ਜਹ ਦੇਖਾਂ ਤਾਂ ਏਕ ਬੇਦ ਨ ਆਪੇ ਬਖਸੇ ਸ਼ਬਦ ਧੁਰੇ ਰਹਾਉ ਆਪੇ ਪਰਕੇ ਪਰਕਣ ਹਾਰੇ ਬੌਰ ਸੂਲਾਕ ਨਾ ਹੋਈ ਜਿਨਕੋ ਨਦਰ ਪਈ ਗੁਰਮੇਲੇ ਪ੍ਰਭ ਭਾਣਾ ਸੱਚ ਸੋਈ ਪੌਣ ਪਾਣੀ ਬੈ ਸੰਤਰ ਰੋਗੀ ਰੋਗੀ ਧਰਤ ਸਭੋਗੀ

ਸਮਝਾਏ। ਨਿਰਭਉ ਦਾਤਾ ਹਰ ਜੀਉ ਮੇਰੇ ਨਾਲ, ਜੇ ਹਰ ਛੋਡੋ ਤੋਂ ਕੁਲ ਲਾਗੇ ਗਾਲ। ਪ੍ਰਹਲਾਦ ਸਭ ਚਾਟੜੇ ਵਿਗਾਰੇ, ਹਮਾਰਾ ਕਿਹਾ ਨਾ ਸੁਣੇ ਆਪਣੇ। ਕਾਰਜ ਸਵਾਰੇ ਸਭ ਨਗਰੀ ਮੈਂ ਭਗਤ ਦੜਾਈ, ਦੁਸ਼ਟ ਸਭ ਆਕਾ ਕਿਛ ਨਾ ਵਸਾਈ। ਸੰਡੇ ਮਰ ਕੇ ਕੀ ਪੁਕਾਰ, ਸਭੇ ਦੈਤ ਰਹੇ ਚੱਕ ਮਾਰ। ਭਗਤ ਨਾ ਕੀ ਪਤ ਰਾਕੇ ਸੋਈ, ਕੀਤੇ ਕਹਿ ਕਹਿਆ ਕਿਆ ਹੋਈ। ਕਿਰਤ ਸੰਜੋਗੀ ਦੈਤ ਰਾਜ ਚਲਾਇਆ, ਹਰ ਨਾ ਬੂਝੇ ਤਿਨ ਆਪ ਲਾਇਆ। ਪੁੱਤਰ ਪ੍ਰਹਲਾਦ ਸਿਉ ਵਾਦ ਰਚਾਇਆ, ਅੰਧਾ ਨਾ ਬੂਝੇ ਕਾਲ ਨੇੜੇ ਆਇਆ। ਪ੍ਰਹਲਾਦ ਕੋਠੇ ਵਿੱਚ ਰਾਖਿਆ, ਬਾਰ ਦੀਆ ਤਾਲਾ ਨਿਰਭਉ ਬਾਲਕ ਮੂਲ ਨਾ ਡਰੀ। ਮੇਰੇ ਅੰਤਰ ਗੁਰ ਗੋਪਾਲਾ, ਕੀਤਾ ਹੋਵੇ ਸਰੀਕੀ ਕਰੇ ਅਨਹੋਦਾ। ਨਾ ਉਤਰਾਇਆ ਜੋ ਤੂੰ ਲਿਖਿਆ, ਸੋ ਆਏ ਭੋਤਾ। ਜਨ ਸਿਉ ਵਾਦ ਰਚਾਇਆ, ਪਿਤਾ ਪ੍ਰਹਲਾਦ ਸਿਉ ਗੁਰ ਜੋ ਉਠਾਈ। ਕਹਾਂ ਤੁਮਾਰਾ ਜਗਦੀਸ਼ ਗੁਸਾਈ, ਜਗ ਜੀਵਨ ਦਾ ਤਾਂ ਅੰਤ ਸਖਾਈ। ਜੈ ਦੇਖਾ ਤਹਿਰਿਆ ਸਮਾਈ, ਤਾਮ ਪਾੜ ਹਰ ਆਪ ਦਿਖਾਇਆ। ਅਹੰਕਾਰੀ ਦੈਤ ਮਾਰ ਪਹਚਾਇਆ, ਭਗਤਾ ਮਨ ਆਨੰਦ ਵਜੀ ਵਧਾਈ। ਆਪਣੇ ਸੇਵਕੋ ਦੇ ਵਡਿਆਈ, ਜਮਨ ਮਰਨਾ ਮੋਹ ਪਾਇਆ। ਆਵਣ ਜਾਣਾ ਕਰਤੇ ਲਿਖ ਪਾਇਆ, ਪ੍ਰਹਲਾਦ ਕੇ ਕਾਰਜ ਆਰ ਹਰ ਆਪ ਦਿਖਾਇਆ। ਭਗਤਾਂ ਕਾ ਬੋਲ ਆਗੇ ਆਇਆ, ਦੇਵ ਕੁਲੀ ਲਿਖਮੀ ਕੋ ਕਰੇ ਜੈਕਾਰ। ਮਾਤਾ ਨਿਰਸਿੰਘ ਕਾ ਰੂਪ ਨਿਵਾਰ, ਲਿਖਮੀ ਪੋ ਕਰੇ ਨਾ ਸਾਕੇ ਜਾਏ।

ਆਪੇ ਦੇਹ ਬੁਝਾਈ। ਜੋ ਤੁਧ ਭਾਵੇ ਸੋ ਕਰਸੀ, ਅਵਰ ਨਾ ਕਰਨਾ ਜਾਈ। ਜਗਤੋ ਪਾਏ ਤੁਧ ਧੰਦੇ ਲਾਇਆ, ਭੂੰਡੀ ਕਾਰ ਕਮਾਈ। ਜਨ ਪਦਾਰਥ ਜੂਏ ਹਾਰਿਆ, ਸਬਦੇ ਸੁਰਤ ਨਾ ਪਾਈ। ਮਨ ਮੁਕ ਮਰੇ ਤਿੰਨ ਕਿਛੂ ਨਾ ਸੂਝੈ, ਦੁਰਮਤ ਅਗਿਆਨ ਅੰਧਾਰਾ। ਭਵ ਜਲ ਪਾਰ ਨਾ ਪਾਵੇ ਕਬਿਉ, ਡੂਬ ਮੂਏ ਬਿਨ ਗੁਰ ਸਿਰ ਭਾਰਾ। ਸਾਚੇ ਸ਼ਬਦ ਰਤੇ ਜਨ ਸਾਚੇ, ਹਰ ਪ੍ਰਭ ਆਪ ਮਲਾਏ। ਗੁਰ ਕੀ ਬਾਣੀ ਸ਼ਬਦ ਪਛਾਤੀ, ਸਾਚ ਰਹੇ ਲਿਵ ਲਾਏ। ਤੂੰ ਆਪ ਨਿਰਮਲ, ਤੇਰੇ ਜਨ ਹੈ ਨਿਰਮਲ। ਗੁਰ ਕੇ ਸ਼ਬਦ ਵਿਚਾਰੇ, ਨਾਨਕ ਤਿਨਕੇ ਸਦ ਬਲਿਹਾਰੇ। ਰਾਮ ਨਾਮ ਉਰਧਾਰੇ, ਭੈਰੋ ਮਹਲਾ ਪੰਜਵਾ। ਅਸ਼ਟਪਦੀਆ ਘਰ

ਵਰਿਦੈ ਤਿਸ ਤਖ਼ਤ ਨਿਵਾਸਨ ਜਿਸ ਨਾ ਵਰਿਦੈ ਸੋ ਸਾਚਾ ਸਾਹੋ ਨਾਮ ਹੀਣ ਨਾਹੀ ਪਤ ਵੇ ਸਾਹੋ ਜਿਸ ਨਾਮ ਹਿਰਦੈ ਸੋ ਸਭ ਮੈਂ ਜਾਤਾ ਜਿਸ ਨਾਮ ਹਿਰਦੈ ਸੋ ਪੁਰਖ ਵਧਾਤਾ ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ ਨਾ ਬਿਨਾ ਭ੍ਰਮ ਜੋ ਨੀਮੂਚਾ ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਾਰਾ

ਰੱਖੇ ਗੋਪਾਲ, ਆਵਣ ਜਾਣ ਰਹੇ ਸੁਖ ਪਾਇਆ, ਓ ਨਾਨਕ ਤੱਤੇ ਤੱਤ ਮਿਲਾਇਆ। ਭੈਰੋ ਮਹੱਲਾ ਪੰਜਵਾਂ। ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਿਮੰਡ ਜਾਕਾ ਤ੍ਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਐਸੋ ਧਣੀ ਗੋਬਿੰਦ ਹਮਾਰਾ, ਬਰਨਾ ਸਾਕੋ ਗੁਣ ਵਿਸਤਾਰਾ, ਰਹੋ ਕੋਟ ਮਾਇਆ ਜਾ ਕੇ ਸੇਵਕਾਏ, ਕੋਟ ਜੀ ਜਾ ਕੇ ਸਹਿ ਜਾਏ, ਕੋਟ ਉਪਾਰਜਨਾ ਤੇਰੇ ਅੰਗ, ਕੋਟ ਭਗਤ ਬਸਤ ਹਰ ਸੰਗ, ਕੋਟ ਛਤਰਪਤ

ਭਾਰੀ ਭਗਤ ਕਰੋ ਜਨ ਸਰਨ ਤੁਮਾਰੀ। ਨਾਓ ਮੇਰੇ ਮਾਇਆ ਨਾਓ ਮੇਰੀ ਪੂੰਜਾ ਤੁਮੇ ਚੋੜ ਜਾਨੂ ਨਹੀਂ ਦੂਜੀ। ਨਾਓ ਮੇਰੇ ਬੰਦਪ ਨਾਓ ਮੇਰੇ ਭਾਈ ਨਾਓ ਮੇਰੇ ਸੰਗ ਅੰਤ ਹੋਏ ਸਕਾਈ।

ਪਰਸੋਂ ਨੇ ਕਾ ਭਿਆ ਮੂਰਖ ਰਾਵਣ ਕਿਆ ਲੈ ਗਿਆ ਕਹਿ ਕਬੀਰ ਕਿਛ ਗੁਣ ਵਿਚਾਰ ਚਲੇ ਜਵਾਰੀ ਦੂਏ ਹੱਥ ਝਾਰ ਮੈਲਾ ਬ੍ਰਹਮਾ ਮੈਲਾ ਇੰਦ ਰਵ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਹੋ ਸੰਸਾਰ ਇਕਾ ਨਿਰਮਲ ਜਾ ਕਾ ਅੰਤ ਨਾ ਪਾਰ ਰਾਵ ਮੈਲੇ ਬ੍ਰਹਮੰਡਾਇਕ ਈਸ ਮੈਲੇ ਨਿਸਬਾ ਸਿਰ ਦਿਨ ਤੀਸ ਮੈਲਾ ਮੋਤੀ ਮੈਲਾ ਹੀਰ ਮੈਲਾ ਪੌਣ ਪਾਵ ਕਰ ਨੀਰ ਮੈਲੇ ਸ਼ਿਵ ਸ਼ੰਕਰ ਮਹੇਸ਼ ਮੈਲੇ ਸਿੱਧ ਸਾਧਕ ਅਰ ਭੇਖ ਮੈਲੇ ਜੋਗੀ ਜੰਗਮ ਜਟਾ ਸਹੇਤ ਮੈਲੀ ਕਾਇਆ ਹੰਸ ਸਮੇਤ ਕਹਿ ਕਬੀਰ ਤੇ ਜਨ ਪਰਵਾਨ ਨਿਰਮਲ ਤੇ ਜੋ ਰਾਮ ਹੈ ਜਾਨ ਮਨ ਕਰ ਮੱਕਾ ਕਿਬਲਾ ਕਰਦੇ ਹੀ ਬੋਲਣਹਾਰ ਪਰਮ ਗੁਰ ਇਹੀ।

0: ਸਾਡੇ ਦੂਰ ਹਾਓ। ਹੁਣ ਮਨ ਆਪ ਆਪ ਪੈਰਾਵੋ ਜੈਨ ਆਪ ਤਾ ਹੋਏ ਗਾਵੋ। ਪੰਡਤ ਮੁੱਲਾਂ ਜੋ ਲਿਖ ਦੀਆ ਛਾੜ ਚਲੇ ਹਮ ਕਛੂ ਨਾ ਲੀਆ। ਹਿਰਦੇ ਇਕਲਾਸ ਨਿਰਖਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ। ਨਿਰਤਨ ਆਦਰ ਕੋਈ ਨਾ ਦੇ ਲਾਖ ਜਤਨ
1: ਕਰੇ ਉਹ ਚਿਤ ਨਾ ਧਰੇ ਰਹਾਓ। ਜੋ ਨਿਰਤਨ ਸਰਦਨ ਕਹਿ ਜਾਏ ਅੱਗੇ ਬੈਠਾ ਪੀਠ ਫਿਰਾਏ। ਜੋ ਸਰਦਨ ਨਿਰਦਨ ਕਹਿ ਜਾਏ ਦੀਆ ਆਦਰ ਲਿਆ ਬੁਲਾਏ। ਨਿਰਦਨ ਸਰਦਨ ਦੋਨੋ ਭਾਈ ਪ੍ਰਭ ਕੀ ਕਲਾ ਨ ਮੇਟੀ ਜਾਈ। ਕਹਿ ਕਬੀਰ ਨਿਰਦਨ ਹੈ ਸੋਈ ਜਾ ਕੇ ਹਿਰਦੈ ਨਾਮ ਨ ਹੋਈ। ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ।

ਕਰਦ ਸੋ ਬ੍ਰਹਮੰਡ ਪਿੰਡ ਸੋ ਜਾਨ ਮਾਨ ਸਰੋਵਰ ਕਰ ਇਸਨਾਨ ਸੋਹੰਗ ਸੋ ਜਾ ਕੋ ਹੈ ਜਾਪ ਜਾ ਕੋ ਲਪਤ ਨ ਹੋਏ ਪੁੰਨ ਅਰ ਪਾਪ ਅਬਰਨ ਬਰਨ ਕਾਮ ਨਹੀਂ ਛਾਮ ਅਵਰ ਨ ਪਾਈਐ ਗੁਰ ਕੀ ਸਾਮ ਟਾਰੀ ਨ ਟਰੇ ਆਵੇ ਨ ਜਾਏ ਸੁਨ ਸਹਿਜ ਮਹਿ ਰਹਿਓ ਸਮਾਏ ਮਨ ਮਦੇ ਜਾਨੇ।

ਆਵੈ। ਭਨਤ ਨਾਮ ਦਿਓ ਇੱਕ ਨਾਮ ਨਿਸਤਾਰੈ, ਜਿਹ ਗੁਰ ਮਿਲੈ ਤਹ ਪਾਰ ਉਤਾਰੈ, ਹਸਤ ਖੇਲਤ ਤੇਰੇ ਦੇਹੁਰੇ।

ਵਿੱਚ ਗੁਣ ਲੈ ਸਾਰ ਰਹਾਉ। ਕਰਮ ਪੇੜ ਸਾਖਾ ਹਰੀ, ਧਰਮ ਫੁੱਲ ਫਲ ਗਿਆਨ, ਪਤ ਪ੍ਰਾਪਤ ਛਾਵਕਣੀ, ਚੁੱਕਾ ਮਨ ਅਭਿਮਾਨ। ਆਖੀ ਕੁਦਰਤ ਕੰਨੀ ਬਾਣੀ, ਮੁਖ ਆਖਣ ਸਚ ਨਾਮ, ਪਤ ਕਾ ਧਨ ਪੂਰਾ ਹੋਆ, ਲਾਗਾ ਸਹਿਜ ਧਿਆਨ। ਮਹਾਰੁਤੀ ਆਵਣਾ ਵੇਖੋ ਕਰਮ ਕਮਾਏ, ਨਾਨਕ ਹਰੇ ਨ ਸੁਕਹੀ, ਜੈ ਗੁਰਮੁਖ ਰਹੇ ਸਮਾਏ। ਮਹੱਲਾ ਪਹਿਲਾ ਬਸੰਤ, ਰੁੱਤ ਆਇਲੇ ਸਰਸ ਬਸੰਤ ਮਾਹੇ, ਰੰਗ ਰਾਤੇ ਰਵੈ ਸੇ ਤੇਰੇ ਜਾਏ। ਕਿਸ ਪੂਜ

ਸੰਦ ਬਿਨ ਬੂਜੈ ਸਭ ਘੜੀ ਸਬੰਧ ਜੇਤੇ ਜੀਏ ਲਿਖੀ ਸਰਕਾਰ ਕਰਨੀ ਉਪਰ ਹੋਵਗ ਸਾਰ ਹੁਕਮ ਕਰ ਹੈ ਮੂਰਖ ਗਾਵਾਰ ਨਾਨਕ ਸਾਚੇ ਕੇ

ਸਹਿਜੋ ਸੁਭਾਏ। ਆਂਦਨ ਕੀਰਤਨ ਕਰਹਿ ਦਿਨ ਰਾਤ, ਸਤਿਗੁਰ ਗਵਾਈ ਵਿੱਚੋ ਝੂਠ ਪ੍ਰਾਂਤ। ਪਰਪੰਚ ਵੇਖ ਰਹਿਆ ਬਿਸਮਾਦ, ਗੁਰਮੁਖ ਪਾਈਏ ਨਾਮ ਪ੍ਰਸਾਦ। ਆਪੇ ਕਰਤਾ ਸਭ ਰਸ ਭੋਗ, ਜੋ ਖਿਚ ਕਰੇ

ਅੰਤ ਮਹੱਲਾ ਤੀਜਾ ਭਗਤ ਕਰ ਹੈ ਜਨ ਦੇਖ ਹਜੂਰ ਸੰਤ ਜਨਾ ਕੀ ਪਗ ਪੰਕਜ ਧੂਰ ਹਰ ਸੇਤੀ ਸਦਰ ਹੈ ਲਿਵ ਲਾਏ ਪੂਰੇ ਸਤਗੁਰ ਦੀਆ ਬੁਝਾਏ ਦਾਸਾ ਕਾ ਦਾਸ ਵਿਰਲਾ ਕੋਈ ਹੋਏ ਉੱਤਮ ਪਦਵੀ ਪਾਵੈ ਸੋਏ ਰਹਾਉ ਏਕੋ ਸੇਵ ਹੋ ਅਵਰ ਨ ਕੋਏ ਜਿਤ ਸੇਵਿਆ ਸਦਾ ਸੁਖ ਹੋਏ ਨਾ ਉਹ ਮਰੈ ਨਾ ਆਵੈ ਜਾਏ ਤਿਸ ਬਿਨ ਅਵਰ ਸੇਈ ਤਿਸ ਬਿਨ ਅਵਰ

ਜਿੰਦਰ ਸੱਚ ਸੱਚ ਸੋਭਾ ਹੋਏ ਨਿਜ ਕਰਵਾਸਾ ਪਾਵੈ ਸੋਏ ਆਪ ਅਭੁੱਲ ਸੱਚਾ ਸੱਚ ਸੋਏ ਹੋਰ ਸਭ ਭੁੱਲ ਹੈ ਦੂਜੇ ਪਤ ਖੋਏ ਸਾਚਾ ਸੇਵੋ ਸਾਚੀ ਬਾਣੀ ਨਾਨਕ ਨਾਮੇ ਸਾਚ ਸਮਾਣੀ ਬਸੰਤ ਮਹੱਲਾ ਤੀਜਾ ਬਿਨ ਕਰਮਾ ਸਭ ਭਰਮ ਭੁਲਾਈ ਮਾਇਆ ਮੋਹੇ ਬਹੁਤ ਦੁੱਖ ਪਾਈ ਮਨੁੱਖ ਅੰਧੇ ਠੌਰ ਨ ਪਾਈ ਵਿਸਤਾ ਕਾ ਕੀੜਾ ਵਿਸਤਾ ਮਾਹੇ ਸਮਾਈ ਹੁਕਮ ਮੰਨੇ ਸੋ ਜਨ ਪਰਵਾਣ ਗੁਰ ਕੈ ਸ਼ਬਦ ਨਾਮ ਨੀਸਾਣ ਰਹਾਓ ਸਾਚ ਰਤੇ ਜਿਨਾ ਧੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ।

ਸੰਤ ਮਹੱਲਾ ਤੀਜਾ ਸਭ ਜੁਗ ਤੇਰੇ ਕੀਤੇ ਹੋਏ ਸਤਿਗੁਰ ਭੇਟੈ ਮਤ ਬੁੱਧ ਹੋਏ ਹਰ ਜਿਉ ਆਪੇ ਲਹਿੋ ਮਿਲਾਏ ਗੁਰ ਕੈ ਸ਼ਬਦ ਸਚ ਨਾਮ ਸਮਾਏ ਰਹਾਉ ਮਨ ਬਸੰਤ ਹਰੇ ਸਭ ਲੋਏ ਫਲ ਹੈ ਫੁਲਿਹੈ ਰਾਮ ਨਾਮ ਸੁਖ ਹੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਰਾਮ ਨਾਮ ਰਾਖੇ ਉਰਤਾਰੇ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ ਬਸੰਤ ਮਹੱਲਾ ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਏ ਪੂਰੇ ਭਾਗ ਹਰ ਭਗਤ ਕਰਾਏ ਇਸ ਮਨ ਕੋ ਬਸੰਤ ਕੀ ਲਾਗੈ ਨਾ ਸੋਏ ਇਹੋ ਮਨ ਜਲਿਆ ਦੂਜੈ ਦੋਏ ਰਹਾਉ ਇਹ ਮਨ ਧੰਦੈ ਬਾਂਧਾ ਕਰਮ ਕਮਾਏ ਮਾਇਆ ਮੂਠਾ ਸਦਾ ਬਿਲ ਲਾਏ ਇਹ ਮਨ ਛੂਟੈ ਜਾ ਸਤਿਗੁਰ ਭੇਟੈ ਜਮ ਕਾਲ ਕੀ ਫਿਰ ਆਵੇ ਨਾ ਫੇਟੈ ਇਹ ਮਨ ਛੂਟਾ ਗੁਰ ਲਿਆ ਛਡਾਏ ਨਾਨਕ ਮਾਇਆ ਮੋਹ ਸ਼ਬਦ ਜਲਾਏ ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੁੱਲੀ ਬਨ ਰਾਏ ਇਹ ਜੀਏ ਜੰਤ ਫੁੱਲੈ ਹਰ ਚਿਤ ਲਾਏ ਇਨ ਬਿਦ ਇਹ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹੋਮੈ ਕੱਢੈ ਧੋਏ ਰਹਾਉ ਸਤਿਗੁਰ ਬਾਣੀ ਸ਼ਬਦ ਸੁਣਾਏ ਇਹ ਜਗ ਹਰਿਆ

ਸਦਾ ਹੋਵੇ ਇੱਕ ਹਰ ਨਾਮਾ ਫਲ ਪਾਏ ਰਹਾਓ। ਗੁਰ ਰਾਖੇ ਸੇ ਉਭਰੇ ਭਾਈ ਹਰ ਰਸ ਅੰਮ੍ਰਿਤ ਪੀ ਆਏ ਵਿੱਚੋਂ ਹਮੇ ਦੁੱਖ ਉੱਠ ਗਿਆ ਭਾਈ ਸੁਖ ਬੁਠਾ ਮਨ ਆਏ ਤੁਰ

ਘਰ ਪਹਿਲਾ ਇੱਕ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਉ ਪਸਰੀ ਸੂਰਜ ਕਿਰਨ ਜੋਤ ਤਿਉ ਘਟ ਘਟ ਰਮਈਆ ਓਤ ਪੋਤ ਏਕੋ ਹਰ ਰਵਿਆ ਸਰਬ ਥਾਏ ਗੁਰਸਬਦੀ ਮਿਲਿਆ ਮੇਰੀ ਮਾਇ ਰਹਾਓ। ਘਟ ਘਟ ਅੰਤਰ ਏਕੋ ਹਰ ਸੋਏ ਗੁਰ ਮਿਲਿਆ ਇੱਕ ਪ੍ਰਗਟ ਹੋਏ ਏਕੋ ਏਕ ਰਹਿਆ ਭਰਪੂਰ ਸਾਕਤ ਨਰ ਲੋਭੀ ਜਾਣ ਹੈ ਦੂਰ। ਏਕੋ ਏਕ ਵਰਤੈ ਹਰ ਲੋਏ ਨਾਨਕ ਹਰ ਏਕੋ ਕਰੇ ਸੋਹੋਏ ਬਸੰਤ ਮਹੱਲਾ ਚੌਥਾ। ਰੈਣ ਨਸ ਦੋਈ ਸੱਦੇ ਪਏ ਮਨ ਹਰ ਸਿਮਰੋ ਅੰਤ ਸਦਾ ਰਖ ਲਏ ਹਰ ਹਰ ਚੇਤ ਸਦਾ ਮਨ ਮੇਰੇ ਸਭ ਆਲਸ ਦੁਖ ਭੰਜ ਪ੍ਰਭ ਪਾਇਆ ਗੁਰਮਤ ਗਾਵੋ ਗੁਣ ਪ੍ਰਭ ਕੇਰੇ ਰਹਾਓ। ਮਨ ਮੁਖ ਫਿਰ ਫਿਰ ਹੋਮੇ ਮੂਹੇ ਕਾਲ ਦੈਤ ਸੰਘਾਰੇ ਜਮ ਪੁਰ ਗਏ ਗੁਰਮੁਖ ਹਰ ਹਰ ਹਰ ਲਿਵ ਲਾਗੇ ਜਨਮ ਮਰਨ ਦੋ ਦੁਖ ਭਾਗੇ। ਭਗਤ ਜਨਾ ਕੋ ਹਰ ਕਿਰਪਾ ਧਾਰੀ ਗੁਰੂ ਨਾਨਕ ਤੂਠਾ।

ਨਾਨਕ ਤੂਠਾ ਮਿਲਿਆ ਬਨਵਾਰੀ। ਬਸੰਤ ਹਿੰਦੋਲ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੁਕਾਨੀ ਸਤਿਗੁਰ ਮਿਲੇ ਤਾਂ ਖੋਜੀਐ ਮਿਲ ਜੋਤੀ ਜੋਤ

ਸਾਚੇ ਸਸਦ ਬਸੰਤ ਜਿਸ ਹਿਰਦੇ ਨਾਮ ਗ੍ਰਹਿਤਾ ਕੇ ਬਸੰਤ ਗਣੀ ਜਾ ਕੇ ਕੀਰਤਨ ਹਰ ਤੁਨੀ ਰਹਾਉ ਪ੍ਰੀਤ ਪਾਠਮ ਮੌਲ ਮਨਾ ਗਿਆਨ ਕਮਾਈਐ ਪੂਛ ਜਨਾ ਸੋ ਤਪਸੀ ਜਿਸ ਸਾਧ ਸੰਗ ਸਦ ਧਿਆਨੀ ਜਿਸ ਗੁਰਹਿ ਰੰਗ ਸੇ ਨਿਰਭਉ ਜਿਨ ਭਉ ਪਾਇਆ ਸੋ ਸੁਖਿਆ ਜਿਸ ਭ੍ਰਮ ਗਇਆ ਸੋਈ ਕਾਂਤੀ ਜਿਸ ਰਿਦਾ ਧਾਏ ਸੋਈ ਸਹੇ ਸੋਈ ਨਹਿਚਲ ਸਾਚ ਠਾਏ ਏਕਾ ਖੋਜੈ ਏਕ ਪ੍ਰੀਤ ਦਰਸਨ ਪਰਸਨ ਹੀਤ ਚੀਤ ਹਰ ਰੰਗ ਰੰਗਾ ਸਹਿਜ ਮਾਣ ਨਾਨਕ ਦਾਸ ਤਿਸ ਜਨ ਕੁਰਬਾਨ ਬਸੰਤ ਮਹੱਲਾ ਪੰਜਵਾਂ ਜੀ ਪ੍ਰਾਣ ਤੁਮ ਪਿੰਡ ਦੀਨ ਮੁਗਧ ਸੁੰਦਰ ਧਾਰ ਜੋਤ ਕੀ

ਜਸ ਪ੍ਰਾਣੀ ਸੋ ਪਾਏ ਇਹ ਪਦ ਨਿਰਬਾਣੀ ਰਹਾਉ ਦੂਜੀ ਸੇਵਾ ਜੀਵਨ ਬਿਰਥਾ ਕਛੂ ਨ ਹੋਇਆ ਪੂਰਨ ਅਰਥਾ ਮਾਨਸ ਸੇਵਾ ਕਰੀ ਦੋਹੇਲੀ ਸਾਧ ਕੀ ਸੇਵਾ ਸਦੀ ਸਦਾ ਸੁਹੇਲੀ ਜੋ ਲੋੜੈ ਸਦਾ ਸੁਖ ਪਾਈ ਸਾਧੂ ਸੰਗਤ ਗੁਰਹਿ ਬਤਾਈ ਉਹਾਂ ਜਪੀਐ

ਜਿਸਕੀ ਗਤ ਮਿਤ ਕਹੀ ਨ ਜਾਏ ਨਾਨਕ ਜਨ ਹਰ ਹਰ ਧਿਆਏ ਬਸੰਤ ਮਹੱਲਾ ਪੰਜਵਾਂ ਮੰਤਨ ਭੀਤਰ ਲਾਗੀ ਪਿਆਸ ਗੁਰਦਿਆਲ ਪੂਰੀ ਮੇਰੀ ਆਸ ਕਿਲਵ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰਪ੍ਰਸਾਦ ਪ੍ਰਸੰਤ ਬਨਾ ਚਨ ਕਮਲ ਹਿਰਦੇ ਉਤਾਰੇ ਸਦਾ ਸਦਾ ਹਰ ਜਸ ਸੁਨਾ ਰਹਾਓ ਸਮਰੱਥ ਸਵਾਮੀ ਕਾਰਨ ਕਰਨ ਮੋਹੇ ਨਾਥ ਪ੍ਰਭ ਤੇਰੀ ਸਰਨ ਜੀ ਜੰਤ ਤੇਰੇ ਆਧਾਰ ਕਰ ਕਿਰਪਾ ਪ੍ਰਭ ਲਹਿ ਨਿਸਤਾਰ ਭਵ ਖੰਡਨ ਦੁਖ ਨਾਸ ਦੇਵ ਸੁਰ ਨਰ ਮੁੰਜਨ ਤਾਕੀ ਸੇਵ ਧਰਨ ਆਕਾਸ ਜਾਕੀ ਕਲਾ ਮਾਹੇ ਤੇਰਾ ਦੀਆ ਸਭ ਜੰਤ ਖਾਹੇ ਅੰਤਰ ਜਾਮੀ ਪ੍ਰਭ ਦਇਆਲ ਆਪਣੇ ਦਾਸ ਕੋ ਨਦਰ ਨਿਹਾਲ ਕਰ ਕਿਰਪਾ ਮੋਹ ਦੇਹ

ਸਦੋ ਇਹ ਤਨ ਮਿਥਿਆ ਜਨ ਜਾ ਪੀਤਰ ਜੋ ਰਾਮ ਬਸ ਹੈ ਸਾਚੋ ਤਾਹੇ ਪਛਾਨੋ ਰਹਾਓ। ਇਹੋ ਜਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਐ ਡਾਨੋ ਸੰਗਸ ਤਿਹਾਰੇ ਕਛੂ ਨ ਚਾਲੇ ਤਾਹੇ ਕਹਾ ਲਪਟਾਨੋ। ਉਸਤਤ ਨਿੰਦਾ ਦਊ ਪਰ ਹਰ ਕਰ ਕੀਰਤ ਉਰ ਆਨੈ ਜਨ ਨਾਨਕ ਸਭੀ ਮੈਂ ਪੂਰਨ ਏਕ ਪੁਰਖ ਭਗਵਾਨੋ। ਬਸੰਤ ਮਹੱਲਾ ਨਾਵਾਂ ਪਾਪੀ ਹੀ ਹੈ ਮੈਂ ਕਾਮ ਬਸਾਏ ਮਨ ਚੰਚਲ ਜਾਤੇ ਗਹਿੋ ਨਾ ਜਾਏ ਰਹਾਓ। ਜੋਗੀ ਜੰਗਮ ਅਰ ਸੰਨਿਆਸ ਸਭੀ ਪਰ ਡਾਰੀ ਇਹ ਪਾਸ ਜਹ ਜੈ ਹਰ ਕੋ ਨਾਮ ਸਮਾਰ ਤੇ ਪਵ ਸਾਗਰ ਉਤਰੇ ਪਾਰ। ਜਨ ਨਾਨਕ ਹਰ ਕੀ ਸਰਨਾਏ ਦੀਜੈ ਨਾਮ ਰਹਿ ਗੁਣ ਗਾਏ ਬਸੰਤ ਮਹੱਲਾ ਨਾਵਾਂ। ਮਾਈ ਮੈਂ ਤਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੁਟਿਓ ਕਰ ਬੈਠੋ ਵਿਸਰਾਮ ਰਹਾਓ। ਮਾਇਆ ਮਮਤਾ ਤਨਤੇ ਭਾਗੀ ਉਪਜੋ ਨਿਰਮਲ ਗਿਆਨ ਲੋਭ ਮੋਹ ਇਹ ਪਰਸ ਨਾ ਸਾਕੇ ਗਹੀ ਭਗਤ ਭਗਵਾਨ। ਜਨਮ ਜਨਮ ਕਾ ਸੰਸਾ ਚੁਕਾ ਰਤਨ ਨਾਮ ਜਬ ਪਾਇਆ ਤਿਸਨਾ ਸਕਲ ਬਿਨਾਸੀ ਮਨ ਤੇ ਨਿਜ ਕਰ ਸੁਖ ਮਾਹੇ ਸਮਾਇਆ। ਜਾ ਕੋ ਹੋਤ ਦਇਆਲ ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੈ ਕਹੋ ਨਾਨਕ ਇਹ ਬਿਦ ਕੀ ਸੰਪੈ ਕਉ ਗੁਰਮੁਖ ਪਾਵੈ ਬਸੰਤ ਮਹੱਲਾ ਨੌਵਾਂ। ਮਨ ਕਹਾ ਬਸਾਰਿਓ ਰਾਮ ਨਾਮ ਤਨ ਬਿਨਸੈ ਜਮਸਿਓ ਪਰੈ ਕਾਮ ਰਹਾਓ। ਇਹੋ ਜਗ ਧੂਏ ਕਾ ਪਹਾਰ ਤੈ ਸਾਚਾ ਮਾਨਿਆ ਕਹਿ ਵਿਚਾਰ ਧਨ ਦਾਰਾ ਸੰਪਤ ਗ੍ਰਹਿ ਕਛ ਸੰਗ ਨਾ ਚਾਲੇ ਸਮਝ ਲੇ ਹੈ। ਇਕ ਭਗਤ ਨਾਰਾਇਣ ਹੋਏ ਸੰਗ ਕਹੋ ਨਾਨਕ ਭਜਤ ਹੈ ਏਕ ਰੰਗ ਬਸੰਤ ਮਹੱਲਾ ਨੌਵਾਂ। ਕਹਾਂ ਭੁੱਲਿਓ ਰੇ ਝੂਠੇ ਲੋਭ ਲਾਗ ਕਛ ਬਗਾਰਿਓ ਨਾਹਿਨ ਅਜੋ ਜਾਗ ਰਹਾਓ। ਸਮ ਸੁਪਨੇ ਕੀ ਕਹਿ ਇਹੋ ਜਗ ਜਾਨ ਬਿਨਸੈ ਚਿਨਮੈ ਸਾਚੀ ਮਾਨ ਸੰਗ ਤੇਰੇ ਹਰ ਬਸਤ ਨੀਤ ਨਿਸ ਬਾਸੁਰ ਭਜ ਤਾਹੇ ਮੀਤ ਆ ਬਾਰ ਅੰਤ ਕੀ ਹੋਏ ਸਹਾਏ ਕਹੋ ਨਾਨਕ ਗੁਣ ਤਾਕੇ ਗਾਏ। ਬਸੰਤ ਮਹੱਲਾ ਪਹਿਲਾ ਅਸ਼ਟਪਦੀਆ ਘਰ ਪਹਿਲਾ ਦੋ ਤੁਕੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਗ ਕਉਆ ਨਾਮ ਨਹੀਂ ਚੀਤ ਨਾਮ ਵਿਸਾਰ ਗਿਰੈ ਦੇਖ ਭੀਤ ਮਨੁਆ ਡੋਲੇ ਚੀਤ ਅਨੀਤ ਜਗ ਸੋ ਟੂਟੀ ਝੂਠ ਪ੍ਰੀਤ। ਕਾਮ ਕ੍ਰੋਧ ਬਿਖ ਬਜਰ ਭਾਰ ਨਾਮ ਬਿਨਾ ਕੈਸੇ ਗੁਣਚਾਰ ਰਹਾਓ। ਘਰ ਬਾਲੂ ਕਾ ਘੁੰਮਣ ਕੇਰ ਬਰਖਸ ਬਾਣੀ ਬੁਧ ਬੁਧਾ ਹੇਰ ਮਾਤਰ ਬੂੰਦ ਤੇ ਧਰ ਚੱਕ ਫੇਰ ਸਰਬ ਜੋਤ ਨਾਮੇ ਕੀ ਚੇਰ। ਸਰਬ ਉਪਾਏ ਗੁਰੂ ਸਿਰ ਮੋਰ ਭਗਤ ਕਰੋ ਪਗ ਲਾਗੋ ਤੋਰ ਨਾਮ ਰਤੋ ਚਾਹੋ ਤੁਝ ਓਰ ਨਾਮ ਦੋਰਾਏ ਚਲੈ ਸੋ ਚੋਰ। ਪਤ ਕੋਈ ਬਿਖ ਅੰਚਲ ਪਾਏ ਸਾਚ ਨਾਮ ਰਤੋ ਪਤ ਸਿਓ ਘਰ ਜਾਏ ਜੋ ਖਿਚ ਕੀਨਸ ਪ੍ਰਭਰ ਜਾਏ। ਭੈ ਮਾਨੇ ਨਿਰਭਉ ਮੇਰੀ ਮਾਏ ਕਾਮਨ ਚਾਹੇ ਸੁੰਦਰ ਭੋਗ ਪਾਨ ਫੂਲ ਮਿੱਠੇ ਰਸ ਰੋਗ ਖੀਲੈ ਬਿਕਸੈ ਤੇਤੋ ਸੋਗ ਪ੍ਰਭ ਸਰਨਾਗਤ ਕੀ ਨਸ ਹੋਗ। ਕਾਪੜ ਪਹਿਰ ਅਧਿਕ ਸਿਗਾਰ ਮਾਟੀ ਫੂਲੀ ਰੂਪ ਬਿਕਾਰ ਆਸਾ ਮਨਸਾ ਬਾਧੋ ਬਾਰ ਨਾ ਬਿਨਾ ਸੂਨਾ ਕਰ ਬਾਰ। ਗਾਛੋ ਪੁਤਰੀ ਕਾਜ ਕੁਆਰ ਨਾਮ ਭੂ ਭਣੋ ਸਚ ਦੋਤ ਸਵਾਰ ਪ੍ਰਿਯੋ ਸੇਵੋ ਪ੍ਰੇਮ ਅਧਾਰ ਗੁਰਸਬਦੀ ਬਿਖ ਤਿਆਸ ਨਿਵਾਰ। ਮੋਹਨ ਮੋਹੇ ਲਿਆ ਮਨ ਮੋਹੇ ਗੁਰ ਕੈ ਸ਼ਬਦ ਪਛਾਨਾ ਤੋਹੇ ਨਾਨਕ ਢਾਹੇ ਚਾਹੇ ਹੈ ਪ੍ਰਭੂ ਦੁਆਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ। ਬਸੰਤ ਮਹੱਲਾ ਪਹਿਲਾ ਮਨ ਭੂਲੋ ਭਰਮਸ ਆਏ ਜਾਏ ਅਤ ਲੁਬਦ ਲੁਭਾਨੋ ਬਿਖਮ ਮਾਏ ਨਹਿ ਅਸਥਿਰ ਦਿਸੈ ਏਕ ਪਾਏ। ਜਿਉ ਮੀਨ ਕੁੰਡਲੀਆ ਕੰਠ ਪਾਏ ਮਨ ਭੂਲੋ ਸਮਝਸ ਸਾਚ ਨਾਏ ਗੁਰ ਸ਼ਬਦ ਵਿਚਾਰੇ ਸਹਿਜ ਪਾਏ ਰਹਾਓ। ਮਨ ਭੂਲੋ ਭਰਮਸ ਭਵਰ ਤਾਰ ਵੇਲ ਬਿਥੇ ਚਾਹੇ ਬਹੁ ਬਿਕਾਰ ਮੈਗਲ ਜੋ ਫਾਸਸ ਕਾਮ ਹਾਰ ਕੜ ਬੰਧਨ ਬਾਂਧਿਓ ਸੀਸ ਮਾਰ। ਮਨ ਮੁਗਦੋ ਦਾਦਰ ਭਗਤ ਹੀਨ ਦਰ ਭ੍ਰਸ਼ਟ ਸਰਾਪੀ ਨਾਮ ਬੀਨ ਤਾਕੇ ਜਾਤ ਨ ਪਾਤੀ ਨਾਮ ਲੀਨ ਸਭ ਦੁਖ ਸਖਾਈ ਗੁਣ ਹੈ ਬੀਨ। ਮਨ ਚਲੇ ਨਾ ਜਾਈ ਥਾਕ ਰਾਖ ਬਿਨ ਹਰ ਰਸ ਰਾਤੇ ਪਤ ਨਾ ਸਾਖ ਤੂੰ ਆਪੇ ਸੁਰਤਾ ਆਪ ਰਾਖ ਧਾਰ ਤਾਰਨ ਦੇਖੇ ਜਾਣੇ ਆਪ ਆਪ
भुलाए किस कहो जाए। गुर मेले बिरथा कहो माए, अवगुण छोड़ो गुण कमाए। गुर सबदी राता सच समाए, सतगुर मिलया मत उत्तम होए। मन निर्मल होमे कड्डा तोए, सदा मुक्त बंद न सके कोए। सदा नाम वखाणे और न कोए, मन हर कै भाणे आवे जाए। सब में एको किछ कहन न जाए, सब हुक्मो वर्ते हुक्म समाए। दुख सुख सब तिसर जाए, तू अपुल न भूलो कदे नाहे। गुर शब्द सुनाए मत अगाहे, तू मोटो ठाकुर शब्द माहे। मन नानक मान्या सच सलाहे, बसंत महला पहला। दर्शन की प्यास जिस नर होए, एक तराचे पर हर दोए। दूर दर्द मद अमृत खाए, गुरमुख बूझे एक समाए। तेरे दर्शन को केती बिल लाए, विरला को चीनस गुर शब्द मिलाए।

ਡੇਰੀ ਮੇਰੇ ਠਾਕੁਰ ਆਪ ਰਖਾਈ ਸੇ ਜੇ ਸਭ ਸਾਖਤ ਕਰੇ ਪਖੀਲੀ ਇੱਕ ਰੱਤੀ ਤਿਲ ਨਾ ਕਟਾਈ ਜਾਨਕੀ ਉਸਤਤ ਹੈ ਰਾਮ ਨਾਮਾ ਦਹਿਤ ਸੋਭਾ ਪਾਈ ਨਿੰਦਕ ਸਾਖਤ ਖਬ ਨਾ ਸਕੇ ਤਿਲ ਆਪਣੇ ਘਰ ਲੁਕੀ ਲਾਈ ਜਨ ਕੋ ਜਨ ਮਿਲ ਸੋਭਾ ਪਾਵੇ ਗੁਣ ਮਹਿ ਗੁਣ ਪ੍ਰਗਾਸਾ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵੇ ਦਾਸਨ ਦਾਸਾ ਆਪੇ ਜਲ ਅਪਰੰਪਰ ਕਰਤਾ ਆਪੇ ਮੇਲ ਮਿਲਾਵੇ ਨਾਨਕ ਗੁਰਮੁਖ ਸਹਿਜ ਮਿਲਾਏ ਜੋ ਜਲ ਜਹੈ ਸਮਾਵੇ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੋ ਤੁਕਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਦਰਿਆ ਕਹਿ ਏਕ ਬਾਰ ਬਾਲਮੀਕੈ ਹੋਆ ਸਾਧ ਸੰਗ ਧਰੂ ਕੋ ਮਿਲਿਆ ਹਰ ਨਿਸੰਗ ਤੇਰਿਆ ਸੰਤਾ ਜਾਚੋ ਚਰਨ ਰੇਨ ਲੈ ਮਸਤਕ ਲਾਵੋ ਕਰ ਕਿਰਪਾ ਦੇਨ ਰਹਾਓ ਗਨ ਕਾ ਉਦਰੀ ਹਰ ਕਹਿ ਤੋਤ ਗਜ ਇੰਦਰ ਧਿਆਇਓ ਹਰ ਕਿਓ ਮੋਖ ਪ੍ਰਿਪ ਸਦਾਮੇ ਦਾਲਦ ਭੰਜ ਰੇਮਨ ਤੂੰ ਭੀ ਭਜ ਗੋਬਿੰਦ ਬਦਕ ਉਧਾਰਿਓ ਖਮ ਪ੍ਰਹਾਰ ਕੁਬਿਜਾ ਉਦਰੀ ਅੰਗੁਸ਼ਟ ਧਾਰ ਬਿਦਰ ਉਧਾਰਿਓ ਦਾਸਤ ਪਾਏ ਰੇਮਨ ਤੂੰ ਭੀ ਹਰ ਧਿਆਏ ਪ੍ਰਹਿਲਾਦ ਰਖੀ ਹਰ ਪੈਜ ਆਪ ਵਸਤ੍ਰ ਛੀਨਤ ਦ੍ਰੋਪਦੀ ਰਖੀ ਲਾਜ ਜਿਨ ਜਿਨ ਸੇਵਿਆ ਅੰਤ ਬਾਰ ਰੇਮਨ ਸੇਵ ਤੂੰ ਪਰਹਿ ਪਾਰ ਧੰਨੇ ਸੇਵਿਆ ਬਾਲ ਬੁੱਧ ਤ੍ਰਿਲੋਚਨ ਗੁਰਮਿਲ ਭਈ ਸਿੱਧ ਬੇਣੀ ਕੋ ਗੁਰ ਕਿਉ ਪ੍ਰਗਾਸ ਰੇਮਨ ਤੂੰ ਭੀ ਹੋ ਹੇ ਦਾਸ ਜੈ ਦੇਵ ਤਿਆਗਿਓ ਅਹਮੇਵ ਨਾਈ ਉਦਰਿਓ ਸੈਨ ਸੇਵ ਮਨ ਡੀਗ ਨ ਡੋਲੇ ਕਹੂੰ ਜਾਏ ਮਨ ਤੂੰ ਭੀ ਤਰਸੈ ਸਰਣ ਪਾਏ ਜੈ ਅਨੁਗ੍ਰਹ ਠਾਕੁਰ ਕਿਓ ਆਪ ਤੇ ਸੈ ਲੀਨੇ ਭਗਤ ਰਾਖ ਤਿੰਨ ਕਾ ਗੁਣ ਅਵਗੁਣ ਨਾ ਵਿਚਾਰਿਓ ਕੋਏ ਇਹ ਬਿਦ ਦੇਖ ਮਨ ਲੱਗਾ ਸੇਵ ਕਬੀਰ ਧਿਆਇਓ ਏਕ ਰੰਗ ਨਾਮਦੇਵ ਹਰ ਜਿਓ ਬਸੈ ਸੰਗ ਰਵਿਦਾਸ ਧਿਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਅਨੂਰੂਪ ਰਵਿਦਾਸ ਧਿਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ ਬਸੰਤ ਮਹੱਲਾ ਪੰਜਵਾਂ ਅਨੇਕ ਜਨਮ ਭ੍ਰਮੇ ਜੋਨ ਮਾਹੇ ਹਰ ਸਿਮਰਨ ਬਿਨ ਨਰਕ ਪਾਹੇ ਭਗਤ ਬਿਹੂਨਾ ਖੰਡ ਖੰਡ ਬਿਨ ਬੂਜੇ ਜਮ ਦੇਤ ਡੰਡ ਗੋਬਿੰਦ ਭਜੋ ਮੇਰੇ ਸਦਾ ਮੀਤ ਸਾਚ ਸਬਦ ਕਰ ਸਦਾ ਪ੍ਰੀਤ ਰਹਾਓ ਸੰਤੋਖ ਨ ਆਵਤ ਕਹੂੰ ਕਾਜ ਧੂਮ ਬਾਂਦਰ ਸਭ ਮਾਇਆ ਸਾਜ ਪਾਪ ਕਰੰਤੋ ਨਹਿ ਸੰਘਾਏ ਬਿਖ ਕਾ ਮਾਤਾ ਆਵੈ ਜਾਏ ਹਾਉ ਹਾਉ ਕਰਤ ਬਦੇ ਬਿਕਾਰ ਮੋਹ ਲੋਭ ਡੂਬੋ ਸੰਸਾਰ ਕਾਮ ਕ੍ਰੋਧ ਮਨ ਵਸ ਕੀਆ ਸੁਪਨੇ ਨਾਮ ਨਾ ਹਰ ਲਿਆ ਕਬਜੀ ਰਾਜਾ ਕਬ ਮਗਨ ਹਾਰ ਦੁਖ ਸੁਖ ਬਾਦੋ ਸੰਸਾਰ ਮਨ ਉਦਰਣ ਕਾ ਸਾਜ ਨਾਹੇ ਪਾਪ ਬੰਧਨ ਨਿਤ ਪੋਤ ਜਾਹੇ ਈਠ ਮੀਤ ਕਉ ਸਖਾ ਨਾ

ਕਿਥੋਂ ਉਪਜੈ ਕਹਿ ਰਹੈ ਕਹਿ ਮਾਹੇ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿਣ ਤੇ ਆਇਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਗੋਚਰ ਸਾਹਿਬੋ ਦੂਸਰ ਲਵੇ ਨ ਲਾਵੇ ਸੱਚ ਪੁਰੇ ਗੁਰੂ ਉਪਦੇਸਿਆ ਨਾਨਕ ਸੁਣਾਵੈ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ ਘਟ ਘਟ ਮੌਲਿਆ ਆਤਮ ਪ੍ਰਗਾਸ ਰਾਜਾ ਰਾਮ ਮੌਲਿਆ ਅਨੰਤ ਪਾਏ ਜਹ ਦੇਖੋ ਤਹ ਰਹਿਆ ਸਮਾਏ ਰਹਾਓ ਦੁਤੀਆ ਮੌਲੇ ਚਾਰ ਬੇਦ ਸਿਮਰਤ ਮੌਲੀ ਸਿਓਕ ਤੇਬ ਸੰਕਰ ਮੌਲਿਓ ਜੋਗ ਧਿਆਨ ਕਬੀਰ ਕੋ ਸਵਾਮੀ ਸਭ ਸਮਾਨ ਪੰਡਿਤ ਜਨ ਮਤੇ ਮਾਤੇ ਪੜ